ਉਹ ਜਿਹੜਾ ਜੰਗ ਦੇ ਮੈਦਾਨ ਦੇ ਅੰਦਰ ਨਿਤਰ ਕੇ ਆਵੇ ਟਕਰਾ ਕਰ। ਛਤਰੀ ਕੋ ਪੂਤ ਹੋ ਬਾਹਮਣ ਕੋ ਨਹਿ ਕੈ ਤਪ ਆਵਤ ਹੋ ਜੋ ਕਰੋ ਔਰ ਜੰਝਾਰ ਜਿੱਤੋ ਗ੍ਰਹਿ ਕੋ ਤੋਂ ਤਿਆਗ ਕਹਾਂ ਚਿੱਤਾ ਮੈਂ ਧਰੋ ਅਮਰੀਜ ਕੇ ਦੇ ਵਹਿ ਹਮਕੋ ਜੋ ਹੋ ਬਿਨਤੀ ਕਰ ਜੋਰ ਕਰੋ ਜਬ ਆਪ ਕੀ ਔਧਨ ਧਾਨ ਬਣੇ ਅਤ ਹੀਰਨ ਮੈਂ ਤਬ ਜੂਝ ਮਰੋ। ਅੱਜ ਉਸੇ ਖਿੱਤੇ ਦੀ ਯਾਦ ਮਨਾ ਰਹੇ ਚਾਹੀਦੇ ਤਾਂ ਸਾਰੇ ਭਾਰਤ ਵਿਚ ਸੀ ਕਿਉਂਕਿ ਭਾਰਤ ਨੂੰ ਆਜ਼ਾਦ ਕਰਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਚਾਰ ਸਾਹਿਬਜ਼ਾਦਿਆਂ ਨੇ ਸ਼ਹਾਦਤਾਂ ਦੇ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਭਾਰਤ ਦੇ ਗਲ ਵਿਚ ਪਈਆਂ ਗੁਲਾਮੀ ਦੀਆਂ ਜੰਜੀਰਾਂ ਤੋੜ ਕੇ ਰੱਖ ਦਿੱਤੀਆਂ। ਚਾਹੀਦਾ ਭਾਰਤਵਰਸ਼ ਦੇ ਹਰ ਸ਼ਹਿਰ ਦੇ ਅੰਦਰ ਸੀ ਕਿ ਇਹ ਹਫ਼ਤਾ ਸਾਹਿਬਜ਼ਾਦਿਆਂ ਦਾ ਮਨਾਇਆ ਜਾਣਾ ਚਾਹੀਦਾ ਪਰ ਨਹੀਂ। ਅਸੀਂ ਤਾਂ ਸੁੱਤੇ ਹਾਂ ਰਾਜਭਾਗ ਅਮੀਰੀਆਂ ਦੇ ਅੰਦਰ। ਖੈਰ ਮਹਾਰਾਜ ਕਿਰਪਾ ਕਰਨ ਸੋਦਰ ਦੀ ਸਮਾਂ ਹੋ ਗਿਆ ਆਓ ਸਮਾਪਤੀ ਕਰੀਏ ਸੋਦਰ ਦੀ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਵੈਸਾ ਹਰ ਸੇਵਿਆ ਅੰਤ ਲਈ ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹਉ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੁ ਕਰ ਰਹਿਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਵਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਪਰੀ ਸਿਉ ਕਹੀ ਹੈ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਧਨੋ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸੁਆਰੇ ਗਾਵਨ ਤੁਧਨੋ ਇੰਦ੍ਰ ਇੰਦਰਾਸਨ ਬੈਠੇ ਦੇਵਤੇ ਆਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਧਨੋ ਮੋਹਣਿਆ ਮਨ ਮੋਹਨ ਸੁਰਗ ਮੱਛ ਪਿਆਲੇ ਗਾਵਣ ਤੁਧਨੋ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਣ ਤੁਧਨੋ ਜੋਧ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ

ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ।

ਵੱਡਾ ਆਖੇ ਸਭ ਕੋਈ, ਕੇਵਲ ਵੱਡਾ ਡੀਠਾ ਹੋਏ, ਕੀਮਤ ਪਾਏ ਨ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ।

ਕਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਬਿਨ ਸਿੱਧੀ ਕਿਨੈ ਨ ਪਾਈਆ, ਕਰਮ ਮਿਲੈ ਨਾਹੀ ਠਾਕਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸੁਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾ ਜੀਵਾ ਵਿਸਰੈ ਮਰ ਜਾਉ, ਆਖਣ ਔਖਾ ਸੱਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ

ਜਾਤ ਖਸਮ ਵਿਸਾਰਹ ਤੇ ਕਮ ਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ।

ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ।

ਖਾਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਕਾਮ ਮਿਲ ਸਾਧ ਸੰਗਤ ਭਜ ਕੇਵਲ

ਸਫੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਤਾ ਜਾਕੋ ਭੇਵ ਨ ਪਾਵਤ ਵੇਦਾ ਤਾਕਉ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਉ ਰਾਵ ਕਹਿ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵੈ ਬੈਠਾ ਕਹੂੰ ਸਿਮਟ ਭਇਉ ਸੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਸਵਯੰ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਖਾਤਾ ਜੇ ਅਸ ਤੁਝ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹਵੈ ਮਰੇ ਪੁਰਖ

ਸਾਧ ਆਨੰਦ ਭਇਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸਭ ਦੂਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ।

जिकु पुंचे तिसका हुए उदारू एह वस्त तजी नह जाई नित नित रख उड़ता।

ਸਿੰਘ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰਿ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨੌਨ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕੇ ਅਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਹਿ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜਿਆਂ ਤੇ ਚੜੇ ਆਰਿਆਂ ਨਾ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸਨ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਹਿ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਹ ਜਹ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਗ ਤੇ ਫਤਿਹ ਬਿਰਧ ਕੀ ਪਾਏ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੁੱਕਿਆਂ ਝੰਡੇ ਬੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਖਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਮਹਾਨ ਬਖਸ਼ਿਸ਼ ਹੋਈ ਸ਼ਾਮਾਂ ਦੇ ਦੀਵਾਨਾਂ ਦੀ ਆਰੰਭਤਾ ਹੋਈ ਮਹਾਰਾਜ ਜੀ ਸੰਗਤੀ ਰੂਪ ਵਿੱਚ ਸੰਪੂਰਨ ਸੁਖਮਣੀ ਸਾਹਿਬ ਜੀ ਦੇ ਜਾਪ ਹੋਏ ਨੇ ਸੰਧਿਆ ਵਕਤ ਦਾ ਸਮਾਂ ਜਾਣ ਕੇ ਸੋਧਾ ਰਹਿ ਰਿਹਾ ਸਭ ਦੇ ਪਾਠ ਹੋਏ ਮਹਾਰਾਜ ਜੀ ਉਹ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦੇ ਹੋਈਆਂ ਬੇਅੰਤ ਬੇਅੰਤ ਪੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੋਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣ ਆਈਆਂ ਸੰਗਤਾਂ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਰਫੁਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀਓ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਉਹਨਾਂ ਨੇ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਪਰਿਵਾਰ ਆਸਾਨ ਸਿੰਘ ਤੰਬੜ ਦੀ ਤੰਦਰੁਸਤੀ ਲਈ ਅਰਦਾਸ ਬੇਨਤੀ ਕਰਦਿਆਂ ਪਰਿਵਾਰ ਵੱਲੋਂ ਬਿਰਤ ਮੈਂ ਗੁਰੂ ਘਰ ਵਾਸਤੇ ਭੇਟਾ ਕੀਤੀ ਕਿਰਪਾ ਕਰਨੀ ਮਹਾਰਾਜ ਜੀ ਸੇਵਕ ਪਰਿਵਾਰਾਂ ਨੂੰ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਘਰ ਵਿੱਚ ਸੁੱਖ ਸ਼ਾਂਤੀ ਦੀ ਦਾਤ ਬਖਸ਼ਿਸ਼ ਕਰਨੀ ਜੀਓ ਦਰ ਘਰ ਦੇ ਸੇਵਕ ਸਰਦਾਰ ਸਰੂਪ ਸਿੰਘ ਪਾਵਲਾ ਸਮੂਹ ਪਰਿਵਾਰ ਵੱਲੋਂ ਆਪਣੇ ਮਾਤਾ ਪਿਤਾ ਦੀ ਮਿੱਠੀ ਯਾਦ ਨੂੰ ਤਾਜ਼ਾ ਕਰਦੇ ਹੋਇਆਂ
ਬੇਅੰਤ ਮੈਂ ਗੁਰੂ ਘਰ ਵਾਸਤੇ ਭੇਟਾ ਕਰਦੇ ਨੇ, ਅਰਦਾਸ ਬੇਨਤੀ ਕਰਦੇ ਨੇ, ਕਿਰਪਾ ਕਰਨੀ ਮਹਾਰਾਜ ਜੀ ਉਹ ਵਿਛੜੀਆਂ ਆਤਮਾਵਾਂ ਨੂੰ ਆਤਮਿਕ ਸ਼ਾਂਤੀ ਬਖਸ਼ਿਸ਼ ਕਰਨੀ, ਸਮੂਹ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਦਰੋ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਅੰਗ ਸੰਗੋ ਕੇ ਸਹਾਇਤਾ ਕਰਨੀ ਮਹਾਰਾਜ ਜੀ ਉਹ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋਸ਼ ਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਤ ਕਰੋ ਜੀ, ਅਤੇ ਰਾਤਰੀ ਦੇ ਕੀਰਤਨ ਦਰਬਾਰਾਂ ਦੀ ਆਰੰਭਤਾ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮਿਲਣਾ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਰਾ ਅਗਿਆ ਭਹੀ ਅਕਾਲ ਕੀ ਤਬੇ ਚਲਾਇਓ, ਸਭ ਸਿੱਖਣ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪੰਜਵਾਂ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਤਰਨ ਤਾਰਨ ਹਰ ਨਿਧ ਦੁਖ ਨ ਸਕੈ ਬਿਆਪ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
1: ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਏ। ਸੰਧਿਆ ਵਕਤ ਦਾ ਸਮਾਂ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੋਦੈ ਰਹਿਰਾ ਸਾਹਿਬ ਦੇ ਜਾਪ ਸਰਵਣ ਕੀਤੇ ਨੇ, ਅਰਦਾਸ ਵਿੱਚ ਸ਼ਾਮਿਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ। ਸਤਿਗੁਰ ਕਿਰਪਾ ਕਰਨ ਸਾਡਾ ਸਾਰਿਆਂ ਦਾ ਗਾਵਿਆ ਸੁਣਿਆ, ਮਹਾਰਾਜ ਦਰ ਤੇ ਪ੍ਰਵਾਨ ਕਰਨ, ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ ਜੀ। ਬੇਨਤੀ ਹੈ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਐਂਡ ਸਾਊਥ ਹਾਲ ਬਣ ਰਹੀਆਂ ਨੇ, ਆਪ ਸੰਗਤਾਂ ਵੱਧ ਚੜ੍ਹ ਕੇ ਸੇਵਾ ਕਰ ਰਹੇ ਹੋ, ਹੋਰ ਵੀ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜਿੰਨਾ ਵੀ ਹੋ ਸਕੇ ਦਸਵੰਧੀ ਕਾਰ ਭੇਟਾ ਕੱਢ ਕੇ ਗੁਰੂ ਘਰ ਵਿੱਚ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਦੂਸਰੀ ਬੇਨਤੀ ਹੈ, ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਪਰੂਵਡ ਦਾ ਸਕਾਲਰਸ਼ਿਪ ਫੋਰ ਨਰਸਿੰਗ ਐਂਡ ਵੋਕੇਸ਼ਨਲ ਕੋਰਸਿਸ ਆਫ ਵਨ ਈਅਰ, ਲਾਸਟ ਡੇਟ ਟੂ ਸਬਮਿਟ ਐਪਲੀਕੇਸ਼ਨ ਵਿਦ ਸਪੋਰਟਿੰਗ ਡਾਕੂਮੈਂਟਸ ਇਸ ਅਕਟੂਬਰ 15-26 ਨੂੰ, ਤੁਸੀਂ ਇਹ ਕਰਾ ਸਕਦੇ ਹੋ। ਐਪਲੀਕੇਸ਼ਨ ਆਰ ਅਵੇਲੇਬਲ ਔਨ ਗੁਰਦੁਆਰਾ ਵੈਬਸਾਈਟ 'ਤੇ ਜਾ ਕੇ ਸਾਰੇ ਸਬਮਿਟ ਕਰਾ ਸਕਦੇ ਹੋ ਜੀ। ਉਸ ਤੋਂ ਬਾਅਦ ਬੇਨਤੀ ਹੈ, 27 ਅਕਤੂਬਰ ਨੂੰ ਵਾਹਿਗੁਰੂ, ਉਸ ਤੋਂ ਬਾਅਦ 27 ਅਕਤੂਬਰ ਸਿੱਖ ਸੰਗਤਾਂ ਵੱਲੋਂ ਜੋ 1 ਅਕਤੂਬਰ ਤੋਂ ਬਾਅਦ ਜੋ ਸਾਡੇ ਕੋਲ ਹੋਰ ਸਮਾਗਮ ਚੱਲ ਰਹੇ ਨੇ, 18 ਅਕਤੂਬਰ ਤੱਕ ਗੁਰਬਾਣੀ ਕੰਠ ਮੁਕਾਬਲੇ ਜੋ ਸਟੋਕਟਨ ਗੁਰੂ ਘਰ ਵਿੱਚ ਹੋ ਰਹੇ ਨੇ, ਜਿਨ੍ਹਾਂ ਦਾ ਸਮਾਂ ਹੈ 8 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ, ਜਿਨ੍ਹਾਂ ਨੇ ਇਹਦੇ ਵਿੱਚ ਹਿੱਸਾ ਲੈਣਾ ਹੋਵੇ ਲੈ ਸਕਦੇ ਨੇ। 23 ਅਕਤੂਬਰ ਨੂੰ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ ਆ ਰਿਹਾ, 27 ਅਕਤੂਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆਪ ਸੰਗਤਾਂ ਦੇ ਸਹਿਯੋਗ ਨਾਲ ਬੜੀ ਵੱਡੀ ਪੱਧਰ ਤੇ ਮਨਾਇਆ ਜਾਂਦਾ, ਇਸ ਸਾਲ ਵੀ ਮਨਾਇਆ ਜਾਏਗਾ, ਜ਼ਰੂਰ ਸਹਿਯੋਗ ਬਖਸ਼ਿਸ਼ ਕਰਨਾ ਜੀ। ਉਹ ਦੂਸਰਾ, ਇਸ ਗੁਰੂ ਘਰ ਦੇ ਵਿੱਚ 12 ਅਕਤੂਬਰ ਤੋਂ ਲੈ ਕੇ 18 ਅਕਤੂਬਰ ਤੱਕ ਗੁਰੂ ਘਰ ਦੀ ਲਾਇਬ੍ਰੇਰੀ ਵਿੱਚ ਕੈਂਪ ਚੱਲ ਰਿਹਾ, ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜਿਨ੍ਹਾਂ ਨੇ ਉਹਦੇ ਵਿੱਚ ਹਿੱਸਾ ਲੈਣਾ ਹੋਵੇ, ਨਾਮ ਸਿਮਰਨ ਅਭਿਆਸ ਕੀਤੇ ਜਾਂਦੇ ਨੇ, ਜ਼ਰੂਰ ਉਹਦੇ ਵਿੱਚ ਹਿੱਸਾ ਲੈ ਸਕਦੇ ਹੋ। ਉਹਨਾਂ ਦਾ ਸਮਾਂ ਹੈ ਸ਼ਾਮੀ 6 ਵਜੇ ਤੋਂ ਲੈ ਕੇ ਸ਼ਾਮੀ 8 ਵਜੇ ਤੱਕ, ਇਹਦੇ ਵਿੱਚ ਵੀ ਆਪ ਸੰਗਤਾਂ ਜਾ ਕੇ ਹਿੱਸਾ ਲੈ ਸਕਦੇ ਹੋ। ਬਹੁਤ ਬਹੁਤ ਆਪ ਸੰਗਤਾਂ ਦਾ ਧੰਨਵਾਦ। ਗੁਰੂ ਘਰ ਦੇ ਹੋਰ ਪ੍ਰੋਗਰਾਮਾਂ ਦੀ ਜਾਣਕਾਰੀ ਲੈਣ ਵਾਸਤੇ ਤੁਸੀਂ ਸਾਡੇ ਗੁਰੂ ਘਰ ਦੇ ਸਕੱਤਰ ਸਾਹਿਬ ਸਤਿਕਾਰਯੋਗ ਸਰਦਾਰ ਰਜਿੰਦਰ ਸਿੰਘ ਜੀ ਮੱਘਰ ਸਾਹਿਬ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ ਹੈ 4087124145 'ਤੇ ਜਾ ਕੇ ਉਹਨਾਂ ਕੋਲ ਪੁੱਛ ਸਕਦੇ। ਆਓ, ਰਾਤਰੀ ਦੇ ਕੀਰਤਨ ਦਰਬਾਰਾਂ ਦੀ ਆਰੰਭਤਾ ਹੋ ਰਹੀ ਹੈ। ਪਹਿਲਾ ਕੀਰਤਨ ਕਰ ਰਹੇ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ ਅਤੇ ਉਹਨਾਂ ਦੇ ਸਾਥੀ। ਇਹਨਾਂ ਤੋਂ ਬਾਅਦ ਚੱਲ ਰਹੀ ਲੜੀਵਾਰ ਕਥਾ ਕਰਨਗੇ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ। ਅਖੀਰ ਵਿੱਚ ਕੀਰਤਨ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਸਾਹਿਬ। 8:30 ਵਜੇ ਤੱਕ ਦੀਵਾਨ ਸਜਣਗੇ, ਜਿਨ੍ਹਾਂ ਕੋਲ ਸਮਾਂ ਹੈ ਜ਼ਰੂਰ ਬੈਠ ਕੇ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਹਮ ਅੰਧੁਲੇ ਅੰਧ ਬਿਖੈ ਬਿਖ ਰਾਤੇ ਕਿਉਂ ਚਾਲੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਨ ਪਾਲੀ ਗੁਰਸਿੱਖ ਮੀਤ ਚਲਹੁ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮਾਨਹੁ ਹਰ ਹਰ ਕਥਾ ਨਿਰਾਲੀ ਜੋ ਗੁਰ ਕਹੈ ਸੋਈ ਭਲ ਮਾਨਹੁ ਹਰ ਹਰ ਕਥਾ ਨਿਰਾਲੀ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਸਤਨਾਮ ਵਾਹਿਗੁਰੂ ਸਾਹਿਬ ਜੀਓ ਸਲੋਕ ਮਹੱਲਾ ਤੀਜਾ ਬਾਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਮੇਘੈ ਨੋ ਫੁਰਮਾਨ ਹੁਆ ਵਰਸਹੁ ਕਿਰਪਾ ਧਾਰ

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ ਦਾਤਾਰ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਫਿਟਪਾਕੀ ਹੋ, ਜੋ ਸੰਧਿਆ ਦੇ ਦੀਵਾਨਾਂ ਦੀ ਹਾਜ਼ਰੀ ਸ਼ਰਧਾ ਭਾਵਨਾ ਸਹਿਤ ਭਰ ਰਹੇ ਹੋ। ਗੁਰੂ ਕਿਰਪਾ ਸਦਕਾ ਅੰਮ੍ਰਿਤ ਬਾਣੀ ਦਾ ਕੀਰਤਨ ਆਪ ਜੀਆਂ ਨੇ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ ਅਤੇ ਜਥੇ ਪਾਸੋਂ ਸਰਵਨ ਕੀਤਾ ਹੈ। ਆਓ, ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਦੀ ਕਥਾ ਦਾ। ਕੱਲ ਗੁਰੂ ਕਿਰਪਾ ਸਦਕਾ ਜਪਜੀ ਸਾਹਿਬ ਜੀ ਦੀ ਕਥਾ ਦੀ ਸੰਪੂਰਨਤਾ ਹੋਈ ਹੈ। ਅੱਜ ਆਪਾਂ ਜੋ ਪਿਛਲੇ ਸਮੇਂ ਤੋਂ ਲੜੀਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਵਿੱਚ ਦਰਜ 22 ਵਾਰਾਂ ਦੀ ਕਥਾ ਪ੍ਰਾਰੰਭ ਕੀਤੀ ਹੋਈ ਹੈ, ਉਸ ਲੜੀ ਨੂੰ ਜਿੱਥੇ ਵਿਸ਼ਰਾਮ ਦਿੱਤਾ ਸੀ ਉੱਥੋਂ ਅੱਗੇ ਪ੍ਰਾਰੰਭ ਕਰਾਂਗੇ। ਮਲਾਰ ਕੀ ਵਾਰ 21ਵੀਂ ਵਾਰ ਹੈ, ਇਸ ਤੋਂ ਅਗਲੀ ਵਾਰ ਕਾਨੜਾ ਕੀ ਵਾਰ ਹੈ। ਇਹ 22 ਵਾਰਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹਨ। ਆਪਾਂ 21ਵੀਂ ਵਾਰ 'ਤੇ ਪਿਛਲੇ ਸਮੇਂ ਤੋਂ ਵਿਚਾਰ ਕਰਦੇ ਆ ਰਹੇ ਹਾਂ। ਅੱਜ ਆਪ ਜੀ ਨੇ ਉਸੇ ਵਾਰ ਦੀ ਪਾਵਨ ਪਵਿੱਤਰ 16ਵੀਂ ਪੌੜੀ ਅਤੇ ਉਹਦੇ ਨਾਲ ਸੰਬੰਧਿਤ 2 ਸਲੋਕਾਂ ਦਾ ਪਾਠ ਸਰਵਨ ਕੀਤਾ ਹੈ। ਇੱਥੋਂ ਆਪਣੀ ਵਿਚਾਰ ਪ੍ਰਾਰੰਭ ਹੋਣੀ ਹੈ। ਮਲਾਰ ਕੀ ਵਾਰ ਦਾ ਜੋ ਪਿੱਛੇ ਸਾਰਾ ਪ੍ਰਕਰਨ ਆਪਾਂ ਵਾਚਿਆ ਸੀ, ਕਿਉਂਕਿ ਮਲਾਰ ਜਿਹੜਾ ਹੈ ਸ਼ੀਤਲ ਰਾਗ ਹੈ, ਠੰਡਾ ਰਾਗ ਹੈ, ਵਰਖਾ ਰੁੱਤ ਦਾ ਰਾਗ ਹੈ, ਅਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹਦੇ ਵਿੱਚ ਬਹੁਤਾਂਤ ਵਿੱਚ ਮੋਰ, ਬਬੀਹੇ, ਬੱਦਲ, ਚਾਤ੍ਰਿਕ, ਸਾਰੰਗ ਇਤਿਆਦਿਕ ਸ਼ਬਦਾਂ ਦਾ ਰੂਪਕ ਬੰਨਿਆ ਹੈ ਕਿ ਜਿਨ੍ਹਾਂ ਦਾ ਸੰਬੰਧ ਜਿਹੜਾ ਹੈ ਵਰਖਾ ਦੇ ਨਾਲ ਹੁੰਦਾ ਹੈ, ਅਤੇ ਉਹਨਾਂ ਰੂਪਕਾਂ ਨੂੰ ਲੈ ਕਰਕੇ ਜੀਵ ਨੂੰ ਸਮਝਾਇਆ ਹੈ ਵੀ ਕਿਵੇਂ, ਜਿਵੇਂ ਵਰਖਾ ਦੀ ਰੁੱਤ ਦੇ ਵਿੱਚ ਮੀਂਹ ਨਾ ਪਵੇ ਤਾਂ ਸਾਰਾ ਕੁਝ ਸੜ ਭੁੱਜ ਜਾਂਦਾ ਹੈ, ਹਰ ਪਾਸੇ ਹੁੰਮਸ ਪੈਦਾ ਹੋ ਜਾਂਦੀ ਹੈ। ਇਸੇ ਤਰ੍ਹਾਂ ਭਾਈ ਤੇਰਾ ਜੀਵਨ ਵੀ ਐਸਾ ਹੀ ਹੈ। ਇਹ ਰੁੱਤ ਹੈ ਬਾਰਖ ਦੀ, ਮੀਂਹ ਦੀ, ਭਾਵ ਨਾਮ ਜਪਣ ਦੀ। ਮਨੁੱਖਾ ਸਮਾਂ ਇੱਕ ਰੁੱਤ ਹੀ ਹੈ, ਉਹਦਾ ਨਾਮ ਦੀ ਵਰਖਾ ਦੀ, ਪਰ ਜੇ ਉਹ ਤੇਰੇ ਤੇ ਨਾ ਵਰਸੇ ਫਿਰ ਸਭ ਕੁਝ ਹੋਣ ਦੇ ਬਾਵਜੂਦ ਵੀ ਤੇਰੇ ਅੰਦਰ ਵੀ ਉਹੀ ਕਾਲਾਪਨ, ਤੇਰੇ ਅੰਦਰ ਵੀ ਉਹੀ ਤਪਸ਼, ਉਹੀ ਹੰਗਤਾ ਬਲਦੀ ਰਹਿੰਦੀ ਹੈ ਜੋ ਤੈਨੂੰ ਅੰਦਰੋਂ ਮਗਦੀ ਰੱਖਦੀ ਹੈ, ਸਾੜਦੀ ਹੈ। ਜਿਹਦੇ ਤੇ ਵਰਖਾ ਹੈ ਉਹ ਚੜ੍ਹਦੀ ਕਲਾ ਵਿੱਚ ਹੈ। ਹੋਰ ਅਲੰਕਾਰ ਵਰਤੇ ਨੇ ਬਬੀਹੇ ਦਾ, ਖਾਸ ਕਰਕੇ ਇਸ ਪਾਵਨ ਵਾਰ ਵਿੱਚ ਆਪਾਂ ਸਾਰੀਆਂ ਤਕਰੀਬਨ ਪੌੜੀਆਂ ਵਿੱਚ ਸਰਵਨ ਕਰਦੇ ਆ ਰਹੇ ਹਾਂ। ਬੱਦਲਾਂ ਦਾ ਗੁਰੂ ਨੂੰ ਇੱਥੇ ਮੇਘ ਰੂਪ ਕਿਹਾ, ਬੱਦਲ ਰੂਪ ਕਿਹਾ, ਜੀਵ ਆਤਮਾ ਨੂੰ ਬਬੀਹਾ ਰੂਪ ਕਿਹਾ ਹੈ। ਸੋ ਇਹ ਸਾਰੇ ਅਲੰਕਾਰ, ਰੂਪਕ ਅਲੰਕਾਰ ਵਰਤੇ ਨੇ। ਕਾਵਿ ਦੇ ਅੰਦਰ ਅਲੰਕਾਰਾਂ ਦਾ ਮਤਲਬ ਹੁੰਦਾ ਹੈ ਕਿ ਕਿਸ ਤਰ੍ਹਾਂ ਕਿਸੇ ਵਸਤੂ ਨੂੰ ਸਮਝਾਉਣ ਦੇ ਲਈ ਕਿਸੇ ਹੋਰ ਵਸਤੂ ਪਦਾਰਥ ਦਾ, ਜੀਵ ਦਾ ਸਹਾਰਾ ਲਿਆ ਜਾਂਦਾ ਹੈ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਹ 16ਵੀਂ ਪੌੜੀ ਹੈ ਗੁਰੂ ਨਾਨਕ ਦੇਵ ਜੀ ਦੀ। ਤੀਸਰੇ ਗੁਰੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਇਹ ਦੋਵੇਂ ਸਲੋਕ ਹਨ। ਤਕਰੀਬਨ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦੇ ਹੀ ਜ਼ਿਆਦਾ ਸਲੋਕ ਹਨ, ਪੰਚਮ ਪਾਤਸ਼ਾਹ ਜੀ ਦੇ ਵੀ ਹਨ। ਸੋ ਇਹਦੇ ਵਿੱਚ ਗੁਰੂ ਸਾਹਿਬ ਜੀ ਜੀਵ ਆਤਮਾ ਪਹਿਲੇ ਸਲੋਕ ਵਿੱਚ ਕਹਿ ਰਹੇ ਨੇ ਕਿ ਜੀਵ ਆਤਮਾ ਰੂਪੀ ਬਬੀਹਾ ਪੁਕਾਰੇ ਤਾਂ, ਸਮੇਂ ਸਿਰ ਪੁਕਾਰੇ ਤਾਂ ਉਹਦੇ ਤੇ ਵਾਹਿਗੁਰੂ ਦੀ ਮਿਹਰ ਦਾ ਮੀਂਹ ਪੈਂਦਾ। ਦੂਸਰੇ ਸਲੋਕ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਵੀ ਪੁਕਾਰ ਵੀ ਬੰਦਾ ਆਪਣੀ ਹੰਗਤਾ ਨਾਲ ਨਹੀਂ ਕਰ ਸਕਦਾ। ਜੇ ਕੋਈ ਕਹੇ ਨਾ ਵੀ ਮੇਰੇ ਅੰਦਰ ਤਾਕਤ ਹੈ, ਮੈਂ ਜੱਪਾਂ, ਮੈਂ ਅਰਾਧਾਂ, ਮੈਂ ਪੁਕਾਰਾਂ ਤੇ ਰੱਬ ਮੈਨੂੰ ਮਿਲ ਜਾਏ, ਗੁਰਦੇਵ ਜੀ ਕਹਿੰਦੇ ਤੇਰਾ ਪੁਕਾਰਿਆ ਭਾਵੇਂ ਤੂੰ 100 ਵਾਰੀ ਪੁਕਾਰੇ, 1000 ਵਾਰੀ ਪੁਕਾਰੇ, ਪ੍ਰਵਾਨ ਨਹੀਂ ਹੋਣਾ। ਤੇਰੀ ਪੁਕਾਰ ਉਦਣ ਹੀ ਪ੍ਰਵਾਨ ਹੋਣੀ ਹੈ ਜਿੱਦਣ ਉਹਦੀ ਤੇਰੇ ਤੇ ਨਜ਼ਰ ਹੋਏਗੀ, ਉਹਦੀ ਕਿਰਪਾ ਹੋਏਗੀ, ਉਦਣ ਪ੍ਰੇਮ ਵਿੱਚ ਪੁਕਾਰੇਗਾ ਤਾਂ ਤੂੰ ਪ੍ਰਵਾਨ ਹੋ ਜਾਏਗਾ। ਪੌੜੀ ਵਿੱਚ ਗੁਰੂ ਸਾਹਿਬ ਜੀ ਨੇ ਪਿਛਲੀ ਪੌੜੀ ਵਿੱਚ 15ਵੀਂ ਵਿੱਚ ਸੰਨਿਆਸੀ ਲੋਕਾਂ ਦਾ
ਜੋਗੀ ਲੋਕਾਂ ਦਾ ਜ਼ਿਕਰ ਕੀਤਾ ਸੀ ਵੀ ਕਿਵੇਂ ਰੱਬ ਦੀ ਪ੍ਰਾਪਤੀ ਦੇ ਲਈ ਕਈ ਕਰਮ ਕਾਂਡਾਂ ਵਿੱਚ ਪੈ ਜਾਂਦੇ ਨੇ। ਅੱਜ ਦੀ ਪੌੜੀ ਗੁਰੂ ਸਾਹਿਬ ਜੀ ਨੇ ਵਿਸ਼ੇਸ਼ ਕਰਕੇ ਜੈਨ ਮਤ ਨਾਲ ਸੰਬੰਧਿਤ ਜਿਹੜੇ ਲੋਕ ਨੇ ਉਹਨਾਂ ਦੇ ਜੀਵਨ ਉਹਨਾਂ ਦੇ ਆਚਰਣ ਪ੍ਰਤੀ ਉਚਾਰਨ ਕੀਤੀ ਹੈ ਕਿ ਜਿਹੜੇ ਲੋਕ ਆਪਣੇ ਜੀਵਨ ਦੇ ਅੰਦਰ ਆਪਣੇ ਆਚਰਣ ਨੂੰ ਸ਼ੁੱਧ ਨਹੀਂ ਨਾ ਕਰ ਸਕਦੇ, ਉਹ ਨਾਮ ਤੋਂ ਬਿਨਾਂ ਸ਼ਬਦ ਤੋਂ ਬਿਨਾਂ ਸ਼ੁੱਧ ਨਹੀਂ ਹੋ ਸਕਦਾ, ਉਹਨਾਂ ਦਾ ਕੋਈ ਵੀ ਕਰਮ ਧਰਮ ਰੱਬ ਦੀ ਦਰਗਾਹ ਵਿੱਚ ਸਮਾਜ ਵਿੱਚ ਪ੍ਰਵਾਨ ਨਹੀਂ ਹੁੰਦਾ, ਉਹ ਕੇਵਲ ਤਾਂ ਕੇਵਲ ਫੋਕੀਆਂ ਰਸਮਾਂ ਰਹਿ ਜਾਂਦੀਆਂ ਨੇ। ਧਰਮ ਵੀ ਉਹੀ ਪ੍ਰਵਾਨ ਹੈ, ਕਰਮ ਵੀ ਉਹੀ ਪ੍ਰਵਾਨ ਹੈ ਜਿਹੜਾ ਮਨੁੱਖ ਦੇ ਆਚਰਣ ਨੂੰ ਉੱਚਾ ਚੁੱਕੇ, ਮਨੁੱਖ ਦੀ ਜ਼ਿੰਦਗੀ ਨੂੰ ਸ਼ੁੱਧ ਤੇ ਸਰਲ ਬਣਾਏ, ਸਪਸ਼ਟ ਬਣਾਏ, ਸਵੱਛ ਬਣਾਏ। ਤੇ ਜਿਹੜੇ ਧਰਮ ਅੰਦਰ ਸਵੱਛਤਾ ਨਹੀਂ, ਸਰਲਤਾ ਨਹੀਂ, ਆਚਾਰਤਾ ਵੱਧੀ ਨਹੀਂ, ਉਹ ਵੀ ਪ੍ਰਵਾਨ ਨਹੀਂ ਹੈ। ਇਸ ਪੌੜੀ ਵਿੱਚ ਗੁਰੂ ਸਾਹਿਬ ਜੀ ਨੇ ਫੋਕੇ ਕਰਮ ਕਾਂਡੀਆਂ ਦਾ ਜ਼ਿਕਰ ਕੀਤਾ ਹੈ, ਆਪਾਂ ਇਸ ਨੂੰ ਵਾਚਾਂਗੇ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ। ਕੋਈ ਵਿਚਾਰ ਕੋਈ ਵੀ ਰਸਨਾ ਵਾਂਝੀ ਨਾ ਰਹੇ। ਪਿਆਰ ਸਤ ਆਖੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀਓ। ਫਿਰ ਕਿਰਪਾ ਕਰੋ ਉਚਾਰਨ

तीसरे गुरुदेव धन गुरु अमरदास सच्चे पातशाह जी जीव आत्मा रूपी बबीहे दी गल पे करदे ने कि बबीहा जेड़ा आत्मक तौर ते प्यासा मनुख है ना, पहली गल ते है भी पुकारियो करेगा, बिना प्यास तो बिना लोड़ तो किसे नु पुकारिया नहीं जांदा। पुकार दा मतलब है भी तुहाडे अंदर उहदे प्रति कुछ एहसास जागदे ने, तुहाडे अंदर उहदी कोई लोड़ महसूस हुंदी है, उसे चीज नु तुसी पुकारदे हो, ते उहदी पुकार इन्नी शिद्दत दी हुंदी उस वस्तु दी कि उहदे लई मनुख फिर हर कर्म वास्ते, हर इउं कह ले भी थां ते जाण वास्ते, हर कार्य करन वास्ते तैयार हो जांदा है भी जो मेरे अंदर दी पुकार है ना, जो मेरे अंदर दी लोड़ है, जो मेरे अंदर दी भुख है, मैं उन्हों पूरियां करन दे लई मैं अपनी सारी वाह ला देंगा। ते मनुख करदा भी है जो दे अंदर दी पुकार है। संसारिक तौर ते मनुख दे अंदर जदों भी कोई पुकार निकलदी है, कोई लोड़ इहदे शरीर नूं इहदे मन नूं महसूस हुंदी है, उहदी पुकार नूं बड़ी छेती सुन लैंदा है, बड़ी छेती अपने मन की पुकार, अपने शरीर की पुकार जिहड़ी है ना उहदे प्रति भजदा है। शरीर नूं भुख लग जाए, पुकारन दा मतलब की है कि शरीर हुण मंग रहा है, शरीर नूं काया नूं भुख लगी है, ते मनुख सब कुछ छड देगा, मनुख अपने शरीर की उस लोड़ नूं, उस पुकार नूं, उस आवाज नूं सुनेगा। किन्ना कु चिर नजरअंदाज करांगे, थोड़ा समा कर सकते हैं, घड़ी दो घड़ी, घंटा दो घंटे असी अपनी भुख नूं जर लवांगे, अपने उस अंदर दी पुकार नूं नजरअंदाज कर लवांगे, पर अखीर जे असी उहनूं बिल्कुल नजरअंदाज कर दिता तो असी देखांगे भी जिहड़ा काम असी कर रहे सां, जिहदे करके शरीर दी पुकार नूं असी नजरअंदाज कर रहे हां, साडा उहदे ते फोकस नहीं रहिंदा, ध्यान ही नहीं रहिंदा, क्योंकि वार वार जो शरीर मंग रहा है, जो शरीर विच चाहिदा है, उहदे वल ध्यान बंदे दा चला जांदा है, फिर बंदा सारा कुछ समेट दिंदा है ते इस शरीर दी लोड़ वाले पासे चलदा है। कल्ली भुख दी गल नहीं, प्यास दी गल नहीं, इस शरीर दीआं बड़ियां लोड़ां ने, हर लोड़ मनुख नूं जिहड़ी है दूजे कार्ज तो रोक दिंदी है, वर्ज दिंदी है। जे कोई जद्दोजहद करे कुछ घड़ियां, कुछ समा, कुछ दिन तक वह कढ सकदा है, पर अखीर मनुख नूं शरीर दी लोड़ दे अगे, पुकार दे अगे हारना पैंदा है। इहनूं शरीर दी पुकार जिहड़ी है वह सुननी पैंदी है, उहदे अनुसार जीवन जिउणा पैंदा है। मन दीआं पुकारां भी ऐसीआं ने, मन तां सदा ही पुकारदा है, शरीर तां फिर लोड़ मुताबक समें मुताबक बोलदा है, पुकारदा है, पर मन ऐसा भांडा है जिहड़ा कदी रजदा नहीं, इहदियां पुकारां सदा ही उठदियां रहिंदियां, जिहड़ियां साडियां विचारां ने, इहदियां आवाजां ही ने। ते बंदा किन्ना तरलो मच्छी हो जांदा है, पागल हो जांदा है बंदा अपने मन की पुकार नूं पूरियां करन लई, क्योंकि मन इस नूं टिकन नहीं दिंदा। मन दे अंदर जिन्ने विचार होणगे उन्ना मनुख जिहड़ा है तरलो मच्छी होएगा, एकाग्र नहीं हो सकता, क्योंकि एकाग्रता दे लई मन दा एकाग्र, मन दा फुरने घट होने, सीमित होने, वह बंदा ही टिक सकता है, नहीं तो टिकया नहीं जा सकता। पर यह लोड़ां जिहड़ियां ने मनुख नूं इउं कह ली भी दूजे पास्यों तोड़ के अपने पासे लै जांदियां, ते मनुख नूं करना ही पैंदा है। पर एक पुकार गुरु साहब जी कहिंदे उह किसे किसे दे अंदर पैदा हुंदी है, आत्मक पुकार, आत्मक आवाज, आत्मक जिहड़ा नाद अंदर वजदा है, वजदा सब दे है, पर उहनूं नजरअंदाज करके आपां कई जन्म लंघा सकदे हां, उहनूं बिल्कुल अपने अंदर मध्यम कर दिंदा है मनुख। उह पुकार इहदे विच आउंदी है, उस पुकार नूं इह सुणदा नहीं, उस पुकार अनुसार फिर अपने जीवन नूं जिउंदा नहीं। हालांकि बाहरी तौर ते मनुख धार्मिक लगता है, बाहरी तौर ते मनुख अध्यात्मिक लगता है, पर जो कुछ मनुख करता है संसारी तौर ते धर्म के नां ते अध्यात्मक के नां ते, इहदे आत्मा की पुकार नहीं, इहदे अंदर धुर की पुकार नहीं, उस पुकार नूं ते सुन नहीं रहा। यह सारा कुछ जिहड़ा है ये बिल्कुल फोका है, इउं कह ली कि बिना भुख तो जिवें कोई शरीर कुछ खाई जाए, उहदा कोई मतलब नहीं,
ਬਿਨਾਂ ਪਿਆਸ ਤੋਂ ਪੀ ਜਾਏ ਉਹਦਾ ਕੋਈ ਮਤਲਬ ਨਹੀਂ। ਬਿਨਾਂ ਲੋੜ ਤੋਂ ਅਸੀਂ ਜਦੋਂ ਕਿਸੇ ਚੀਜ਼ ਨੂੰ ਆਪਣੇ ਕੋਲ ਰੱਖਣਾ ਸ਼ੁਰੂ ਕਰ ਦਿੰਦੇ ਹਾਂ ਨਾ, ਫਿਰ ਉਹ ਇੱਕ ਤਰ੍ਹਾਂ ਦੀ ਸਟੋਰੇਜ ਬਣ ਜਾਂਦੀ। ਉਹਦਾ ਕੋਈ ਮਨੁੱਖ ਨੂੰ ਮਹੱਤਵ ਨਹੀਂ ਪਤਾ ਹੁੰਦਾ, ਉਹਦੀ ਮਨੁੱਖ ਨੂੰ ਕੋਈ ਲੋੜ ਜਾਂ ਕੀਮਤ ਨਹੀਂ ਪਤਾ ਹੁੰਦੀ। ਬਸ ਉਹ ਸਮਝਦਾ ਹੈ ਕਿ ਮੇਰੇ ਕੋਲ ਜਿੰਨਾ ਜ਼ਿਆਦਾ ਹੋਏਗਾ ਲੋਕ ਸਮਝਣਗੇ ਵੀ ਬੜਾ ਸਿਆਣਾ ਹੈ। ਜਿਵੇਂ ਕੋਈ ਮਨੁੱਖ ਕਿਤਾਬਾਂ ਬੜੀਆਂ ਘਰ ਵਿੱਚ ਇਕੱਠੀਆਂ ਕਰ ਲਏ ਤੇ ਪੜ੍ਹੇ ਇੱਕ ਵੀ ਨਾ, ਵੀ ਸਿਰਫ ਇਸ ਕਰਕੇ ਵੀ ਦੁਨੀਆਂ ਦੇ ਲੋਕ ਰਿਸ਼ਤੇਦਾਰ ਸੰਬੰਧੀ ਸੱਜਣ ਆਉਣ ਤੇ ਉਹ ਵੇਖ ਕੇ ਮੇਰੀ ਲਾਇਬ੍ਰੇਰੀ ਨੂੰ ਕਹਿਣ ਵੀ ਇਹ ਬੜਾ ਗਿਆਨਵਾਨ ਹੈ, ਬੜਾ ਸਿਆਣਾ, ਵੀ ਇੰਨਾ ਸਾਹਿਤ ਰੱਖਿਆ ਫਿਰਦਾ, ਤੇ ਜੇ ਪੁੱਛ ਲਈਏ ਵੀ ਕਿਹੜੀ ਕਿਤਾਬ ਕਿੱਥੇ ਹੈ, ਇਹਦੇ ਵਿੱਚ ਕੀ ਲਿਖਿਆ, ਪਤਾ ਕੁਝ ਨਾ ਹੋਏ। ਇਹਦਾ ਮਤਲਬ ਲੋਕਾਂ ਤੇ ਪ੍ਰਭਾਵ ਪਾਉਣ ਦੇ ਲਈ, ਲੋਕਾਂ ਵਿੱਚ ਆਪਣੇ ਆਪ ਨੂੰ ਵੱਡਾ ਗਿਆਨਵਾਨ ਮਨਾਉਣ ਦੇ ਲਈ ਬੰਦਾ ਐਵੇਂ ਕਰੇ। ਇਸੇ ਤਰ੍ਹਾਂ ਧਨ ਬੰਦਾ ਬੜਾ ਬੇਲੋੜਾ ਇਕੱਠਾ ਕਰ ਲਏ, ਪਤਾ ਹੈ ਨਹੀਂ, ਆਪਣੇ ਤੇ ਵੀ ਨਾ ਖਰਚੇ, ਪਰ ਫਿਰ ਕਹੇ ਵੀ ਬੜਾ ਧਨੀ ਹੈ। ਹੋਰ ਕਈ ਚੀਜ਼ਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਵੀ ਜਿਹੜੀਆਂ ਮਨੁੱਖ ਨੇ ਇਕੱਤਰਤਾ ਕਰ ਲਈਆਂ ਇਸ ਭਾਵਨਾ ਨਾਲ ਕਿ ਮੇਰੀ ਪ੍ਰਤਿਸ਼ਠਾ, ਮੇਰਾ ਸਤਿਕਾਰ, ਮੇਰਾ ਮਾਣ ਲੋਕਾਂ ਵਿੱਚ ਹੋਵੇ, ਮੈਂ ਲੋਕਾਂ ਵਿੱਚ ਜਾਣਿਆ ਜਾਵਾਂ, ਉਸ ਕਰਕੇ ਉਹਨੇ ਕਰ ਲਿਆ। ਪਰ ਅੰਦਰ ਨੇ ਕਦੀ ਲੋੜ ਨਹੀਂ ਮਹਿਸੂਸ ਕੀਤੀ। ਧਰਮ ਉਹਦੇ ਵਿੱਚੋਂ, ਅਧਿਆਤਮਕ ਉਹਦੇ ਵਿੱਚੋਂ ਸਭ ਤੋਂ ਵੱਡੀ ਸਾਡੇ ਕੋਲ ਉਦਾਹਰਣ ਹੈ ਕਿ ਮਨੁੱਖ ਜੇ ਅੱਜ ਧਰਮੀ ਬਣਿਆ ਨਾ, ਮਨੁੱਖ ਜੇ ਕਿਤੇ ਬਾਹਰੀ ਤੌਰ ਤੇ ਅਧਿਆਤਮਕ ਲੱਗਦਾ ਹੈ ਨਾ, ਇਹਦੇ ਅੰਦਰ ਕੋਈ ਇੱਕ ਅੱਧਾ ਵਿਰਲਾ ਮਨੁੱਖ ਹੈ ਜਿਹਦੇ ਅੰਤਰ ਆਤਮਾ ਤੋਂ ਪੁਕਾਰ ਉੱਠਦੀ ਹੈ, ਉਸ ਪੁਕਾਰ ਨੂੰ ਸੁਣਦਾ ਹੈ ਤੇ ਉਹਦੇ ਅਨੁਸਾਰ ਹੀ ਧਰਮੀ ਬਣਦਾ ਹੈ। ਉਹ ਧਰਮੀ ਬਣਨ ਦੇ ਲਈ ਤਾਂ ਸਾਰੇ ਧਰਮ, ਸਾਰੇ ਜਿਹੜੇ ਮਾਰਗ ਬਣੇ ਹੋਏ ਨੇ, ਇਹਨਾਂ ਤੋਂ ਬੰਦੇ ਨੂੰ ਵੱਖਰਾ ਚੱਲਣਾ ਪੈਂਦਾ। ਰਸਮੀ ਧਰਮੀ ਤਾਂ ਫਿਰ ਉਸ ਮਨੁੱਖ ਦੇ ਵਿਰੋਧੀ ਹੋ ਜਾਂਦੇ ਨੇ, ਉਹਦੇ ਮਾਰਗ ਤੇ ਰੋੜਾ ਬਣਨ ਲੱਗ ਜਾਂਦੇ ਨੇ, ਲੋਕਾਂ ਦੇ ਅੰਦਰ ਉਹਨੂੰ ਅਧਰਮੀ ਸਿੱਧ ਕਰਨ ਤੇ ਤੁਲ ਪੈਂਦੇ ਨੇ ਉਸ ਮਨੁੱਖ ਨੂੰ। ਸੋ ਉਹ ਬਹੁਤ ਘੱਟ ਹੈ। ਜ਼ਿਆਦਾਤਰ ਲੋਕ ਬਿਨਾਂ ਪੁਕਾਰ ਤੋਂ, ਬਿਨਾਂ ਲੋੜ ਤੋਂ ਹੀ ਆਪਣੇ ਆਪ ਨੂੰ ਧਰਮੀ, ਆਪਣੇ ਆਪ ਨੂੰ ਭਲੇ, ਆਪਣੇ ਆਪ ਨੂੰ ਦਾਨੀ, ਆਪਣੇ ਆਪ ਨੂੰ ਸੱਜਣ ਬਣਾਈ ਫਿਰਦੇ ਨੇ ਵੀ ਮੈਂ ਹੀ ਸਭ ਕੁਝ ਚੰਗਾ, ਗੁਣਾਂ ਦਾ ਆਪਣੇ ਆਪ ਤੇ ਲੇਬਲ ਲਾ ਲੈਂਦੇ ਨੇ ਬਿਨਾਂ ਅੰਦਰ ਕਿਸੇ ਤਰ੍ਹਾਂ ਦੇ ਪਰਿਵਰਤਨ ਤੋਂ। ਤੇ ਇਸ ਕਰਕੇ ਉਹਨਾਂ ਦੀਆਂ ਪੁਕਾਰਾਂ, ਉਹਨਾਂ ਦੀਆਂ ਅਰਦਾਸਾਂ, ਉਹਨਾਂ ਦੀਆਂ ਬੇਨਤੀਆਂ ਜਿਹੜੀਆਂ ਕੀਤੀਆਂ ਜਾਂਦੀਆਂ ਸਭ ਰਸਮੀ ਨੇ, ਸਭ ਬੇਲੋੜੀਆਂ ਨੇ, ਸਭ ਉੱਪਰੋਂ ਨੇ, ਜਿਸ ਕਰਕੇ ਉਹਨਾਂ ਦੀ ਪੁਕਾਰ ਨੂੰ ਸੁਣਿਆ ਨਹੀਂ ਜਾਂਦਾ। ਅਸੀਂ ਦੋ ਹੀ ਗੱਲਾਂ ਕਰ ਸਕਦੇ ਹਾਂ ਨਾ, ਕਿਸੇ ਨੂੰ ਆਵਾਜ਼ ਮਾਰੀਏ, ਪੁਕਾਰੀਏ, ਜਾਂ ਤਾਂ ਸਾਡੀ ਆਵਾਜ਼ ਉਹਦੇ ਤੱਕ ਜਾ ਨਹੀਂ ਰਹੀ, ਤਾਂ ਜਾਂ ਉਹ ਸੁਣ ਨਹੀਂ ਰਿਹਾ। ਇਹ ਗੱਲ ਹੋ ਸਕਦੀ ਨਾ ਕਿ ਜਾਂ ਤਾਂ ਉਹਨੇ ਸਾਡੀ ਆਵਾਜ਼ ਸੁਣੀ ਨਹੀਂ, ਤਾਂ ਜਾਂ ਸਾਡੀ ਆਵਾਜ਼ ਉਹਦੇ ਤੱਕ ਅਸੀਂ ਪਹੁੰਚਾਉਣ ਦੇ ਸਮਰੱਥ ਨਹੀਂ, ਵੀ ਉਹ ਦੂਰ ਇੰਨਾ ਹੈ, ਸਾਡੀ ਕਾਇਆ, ਸਾਡੀ ਸਮਰੱਥਾ ਨਹੀਂ ਉਹਦੇ ਤੱਕ ਆਵਾਜ਼ ਪਹੁੰਚੇ। ਉਹ ਤੇ ਬਾਅਦ ਦੀ ਗੱਲ ਹੈ ਨਾ ਵੀ ਆਵਾਜ਼ ਸੁਣ ਕੇ ਵੀ ਕੋਈ ਇਉਂ ਕਹਿ ਲਈਏ ਵੀ ਬਣ ਚੁੱਪ ਕਰਕੇ ਬੈਠਾ ਰਹੇ, ਮਚਲਾ ਹੋ ਜਾਏ, ਵੱਖਰੀ ਗੱਲ ਹੈ ਸੰਸਾਰੀ ਤੌਰ ਤੇ। ਪਰ ਰੱਬ ਐਸਾ ਨਹੀਂ, ਰੱਬ ਤੱਕ ਮਨੁੱਖ ਦੀ ਪੁਕਾਰ ਆਵਾਜ਼ ਜਾਂਦੀ ਨਹੀਂ ਜੇ, ਤੇ ਉਹਦਾ ਕਾਰਨ ਇੱਕੋ ਇੱਕ ਹੈ ਕਿ ਮਨੁੱਖ ਦੀ ਪੁਕਾਰ ਸਿਰਫ ਇਸ ਸਰੀਰ ਤੱਕ ਹੈ। ਮਨੁੱਖ ਜੋ ਕੁਝ ਪੁਕਾਰਦਾ ਹੈ, ਜੋ ਕੁਝ ਰੱਬ ਦਾ ਨਾਮ ਆਪੋ ਆਪਣੇ ਧਰਮ ਮੁਤਾਬਕ ਲੈਂਦਾ ਹੈ, ਉਹ ਸਾਰੀਆਂ ਪੁਕਾਰਾਂ ਇਹਦੇ ਸਮਾਜ ਵਿੱਚ ਹੀ ਦਮ ਤੋੜ ਜਾਂਦੀਆਂ, ਲੋਕਾਂ ਦੀ ਨਜ਼ਰ ਵਿੱਚ ਹੀ ਦਮ ਤੋੜ ਜਾਂਦੀ ਵੀ ਲੋਕਾਂ ਦੇ ਅਨੁਸਾਰ ਹੀ ਹੋ ਜਾਵਾਂ ਵੀ ਇਹ ਭਗਤ ਹੈ, ਇਹ ਗਿਆਨੀ ਹੈ, ਸੱਜਣ ਹੈ, ਦਾਨੀ ਹੈ, ਇਹ ਧਰਮੀ ਹੈ। ਬਸ ਸੰਸਾਰ ਦੇ ਵਿੱਚ ਹੀ ਬਣਿਆ ਰਹਿਣਾ ਚਾਹੁੰਦਾ ਹੈ, ਹਕੀਕਤ ਵਿੱਚ ਨਹੀਂ, ਅੰਦਰੋਂ ਉਹਨੂੰ ਤ੍ਰਿਪਤੀ, ਅੰਦਰੋਂ ਉਹਦੇ ਦਰਦ ਨਹੀਂ ਉੱਠਦਾ। ਇਸ ਕਰਕੇ ਉਹ ਪਰਮਾਤਮਾ ਦੇ ਮਿਲਣ ਦਾ ਕਦੀ ਵੀ ਉਹਦੇ ਲਈ ਦਰਵਾਜ਼ਾ ਨਹੀਂ ਖੁੱਲ੍ਹਦਾ। ਜਿਹਦਾ ਵੀ ਦਰਵਾਜ਼ਾ ਪਰਮਾਤਮਾ ਦੇ ਮਿਲਾਪ ਲਈ ਖੁੱਲ੍ਹਣਾ ਹੈ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਦੀ ਪੁਕਾਰ ਜਿਹੜੀ ਹੈ ਵੇਲੇ ਸਿਰ ਹੋਵੇ। ਅੰਮ੍ਰਿਤ ਵੇਲਾ ਬੋਲਿਆ, ਅੰਮ੍ਰਿਤ ਵੇਲੇ ਦਾ ਤੇ ਹਰ ਧਰਮ ਵਿੱਚ ਬੜਾ ਮਹੱਤਵ ਹੈ। ਅੰਮ੍ਰਿਤ ਦਾ ਮਤਲਬ ਹੈ ਅੰਮ੍ਰਿਤ, ਉਹ ਸਮਾਂ ਜਿਹੜਾ, ਜਿਸ ਸਮੇਂ ਕਾਇਨਾਤ ਵੀ ਸੁੱਤੀ ਹੁੰਦੀ ਹੈ ਉਹਨੂੰ ਅੰਮ੍ਰਿਤ ਵੇਲਾ ਕਿਹਾ ਜਾਂਦਾ। ਦੋ ਵੇਲੇ ਅੰਮ੍ਰਿਤ ਵੇਲੇ ਮੰਨੇ ਜਾਂਦੇ ਨੇ, ਇੱਕ ਨੂੰ ਪ੍ਰਭਾਤ ਵੇਲਾ ਅੰਮ੍ਰਿਤ ਵੇਲਾ ਕਹਿੰਦੇ, ਇੱਕ ਨੂੰ ਸੰਧਿਆ ਵੇਲਾ ਕਹਿੰਦੇ ਆ। ਇਹ ਦੋ ਵੇਲੇ ਕਿਉਂ ਚੁਣੇ ਹਰ ਧਰਮ ਦੇ ਵਿੱਚ? ਕਿਉਂਕਿ ਇੱਕ ਸਮਾਂ ਇਹ ਹੈ ਜਦੋਂ ਅਸੀਂ ਰਾਤ ਦੇ ਵਿੱਚੋਂ ਦਿਨ ਵਾਲੇ ਪਾਸੇ ਆ ਰਹੇ ਹਾਂ, ਨਾ ਦਿਨ ਹੈ ਨਾ ਰਾਤ ਹੈ, ਉਹ ਸਮਾਂ ਇੱਕ ਸਮਾਂ ਸੰਧਿਆ ਦਾ ਹੈ ਜਦੋਂ ਅਸੀਂ ਦਿਨ ਤੋਂ ਰਾਤ ਵਾਲੇ ਪਾਸੇ ਜਾ ਰਹੇ ਹੁੰਦੇ ਹਾਂ। ਇਹ ਦੋ ਵੇਲਿਆਂ ਨੂੰ ਧਰਮ ਦੇ ਵਿੱਚ ਬੜੀ ਮਹਾਨਤਾ ਹੈ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਦੀ ਤਾਂ ਬੜੀ ਗੱਲ ਕੀਤੀ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਕਾਏ
ਸੋ ਭਲਕੇ ਉਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਸਿੱਖ ਦਾ ਸਾਰਾ ਜੀਵਨ ਹੀ ਦੱਸ ਦਿੱਤਾ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਬਹਿੰਦਿਆਂ ਉੱਠਦਿਆਂ ਵਾਹਿਗੁਰੂ ਦੇ ਨਾਲ ਜੁੜਿਆ ਰਹਿੰਦਾ। ਫਿਰ ਅਸੀਂ ਗੁਰੂ ਨਾਨਕ ਦੇਵ ਜੀ ਦੇ ਬਚਨ ਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ ਕਿ ਮੋਹ ਕੇ ਬੋਲਣ ਬੋਲੀ ਹੈ ਜਿੱਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਵੀ ਅੰਮ੍ਰਿਤ ਵੇਲੇ ਹਰ ਧਨ ਅੰਮ੍ਰਿਤ ਵੇਲਾ ਵੱਤੈ ਕਾ ਬੀਜਿਆ, ਗੁਰੂ ਸਾਹਿਬ ਨੇ ਕਿਹਾ ਵੇਲੇ ਦਾ ਬੀਜਿਆ ਹੋਇਆ ਜਿਹੜਾ ਬੀ ਹੈ ਵੇਲੇ ਸਿਰ ਬੀਜਿਆ ਜਾਏ, ਵੱਤਰ ਸਿਰ ਬੀਜਿਆ ਜਾਏ ਤੇ ਪ੍ਰਫੁੱਲਤ ਹੁੰਦਾ ਹੈ। ਭਗਤ ਜਿਹੜੇ ਨੇ ਰੱਬ ਦੇ ਪਿਆਰੇ ਨੂੰ ਵੇਲੇ ਸਿਰ ਵੱਤਰ ਕਰਕੇ ਆਪਣੀ ਜ਼ਮੀਨ ਨੂੰ ਨਾਮ ਰੂਪੀ ਬੀਜ ਬੀਜਦੇ ਨੇ ਤੇ ਅੰਮ੍ਰਿਤ ਵੇਲਾ ਵੱਤਰ ਮੰਨਿਆ ਗਿਆ। ਪਰ ਗੁਰਦੇਵ ਪਿਤਾ ਮਹਾਰਾਜ ਜੀ ਦੇ ਇਸ ਪਾਵਨ ਸ਼ਬਦ ਦਾ ਇਸ ਢੰਗ ਨਾਲ ਵੀ ਵਿਦਵਾਨਾਂ ਨੇ ਅਰਥ ਕੀਤਾ ਵੀ ਇੱਥੇ ਅੰਮ੍ਰਿਤ ਵੇਲੇ ਦਾ ਮਤਲਬ ਹੈ ਜਿਹੜਾ ਜੀਵਨ ਸਾਨੂੰ ਮਿਲਿਆ ਹੈ ਨਾ, ਇਹ ਸਾਰਾ ਹੀ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੈ। ਜਦੋਂ ਵੀ ਇਹਦੇ ਅੰਦਰ ਸਾਨੂੰ ਗਿਆਨ ਆ ਜਾਏ, ਸੁਚੇਤ ਆ ਜਾਏ, ਉਦੋਂ ਬੰਦਾ ਸਵੇਲੇ ਸਿਰ ਉੱਠ ਕੇ ਕੰਮ ਕਰਨਾ ਪ੍ਰਾਰੰਭ ਕਰੇਗਾ ਨਾ, ਉਦੋਂ ਕਦੀ ਵੀ ਅੰਮ੍ਰਿਤ ਵੇਲਾ ਨਹੀਂ ਖੁੰਝਾਏਗਾ। ਜਦੋਂ ਉਹਨੂੰ ਗਿਆਨ ਹੋ ਜਾਏ, ਸੋਝੀ ਹੋ ਜਾਏ ਕਿਸੇ ਕੰਮ ਦੀ, ਮਨੁੱਖ ਕੋਈ ਕਾਰਜ ਕਰਦਾ ਉਹਦੇ ਵਿੱਚ ਉਹਨੂੰ ਆਨੰਦ ਆਉਣ ਲੱਗ ਜਾਏ, ਉਹਦੇ ਵਿੱਚ ਉਹਨੂੰ ਰਸ ਆਉਣ ਲੱਗ ਜਾਏ, ਉਹਦੇ ਵਿੱਚ 5-7-10 ਮਿੰਟ ਪਹਿਲਾਂ ਜਾਏਗਾ, ਉਦੋਂ ਸਮੇਂ ਤੋਂ ਪਹਿਲਾਂ ਜਾਏਗਾ, ਕਿਉਂਕਿ ਉਹਦੇ ਵਿੱਚ ਉਹਨੂੰ ਰਸ ਆਉਂਦਾ ਹੈ, ਉਹਦੇ ਵਿੱਚ ਉਹਨੂੰ ਆਨੰਦ ਆਉਂਦਾ ਹੈ, ਉਹਦੇ ਵਿੱਚ ਉਹਨੂੰ ਖੇੜਾ ਪ੍ਰਤੀਤ ਹੁੰਦਾ। ਤੇ ਜਿੱਥੇ ਮਨੁੱਖ ਦਾ ਮਨ ਨਹੀਂ ਲੱਗਦਾ, ਜਿੱਥੇ ਮਨੁੱਖ ਨੂੰ ਆਨੰਦ ਨਹੀਂ ਆਉਂਦਾ, ਖੇੜਾ ਨਹੀਂ ਮਿਲਦਾ, ਰਸ ਨਹੀਂ ਆਉਂਦਾ, ਉਹ ਸਮਾਂ ਲੰਘਾ ਕੇ ਜਾਂਦਾ ਹੈ। ਵੀ ਜਦ ਵੇਖਦਾ ਥੋੜਾ ਜਿਹਾ ਸਮਾਂ ਰਹਿ ਗਿਆ ਵੀ ਹੁਣ ਜਾਣਾ ਪਏਗਾ, ਆਪਣੇ ਆਪ ਨੂੰ ਸਾਬਤ ਵੀ ਕਰਨਾ, ਹਾਜ਼ਰੀ ਵੀ ਲਵਾਉਣੀ ਹੈ, ਫਿਰ ਉੱਥੇ ਬੰਦਾ ਕੁਵੇਲੇ ਸਿਰ ਆਉਂਦਾ। ਜਿੱਥੇ ਮਨੁੱਖ ਦੇ ਮਨ ਦਾ ਰਸ ਟਿਕਿਆ ਹੋਇਆ ਉੱਥੇ ਵੇਲੇ ਤੋਂ ਪਹਿਲਾਂ ਆਉਂਦਾ ਹੈ, ਤੇ ਜਿੱਥੇ ਮਨੁੱਖ ਦਾ ਮਨ ਟਿਕਾ ਨਹੀਂ ਮੰਨਦਾ ਜਾਂ ਮਨ ਰਸ ਨਹੀਂ ਮੰਨਦਾ ਉੱਥੇ ਵੇਲਾ ਖੁੰਝਾ ਕੇ ਆਉਂਦਾ ਹੈ, ਤੇ ਫਿਰ ਆਪਣੇ ਆਪ ਨੂੰ ਕਹੇ ਵੀ ਮੈਨੂੰ ਕੁਝ ਪ੍ਰਾਪਤ ਨੇ, ਕਿਉਂਕਿ ਪ੍ਰਾਪਤ ਤਾਂ ਕਰਨਾ ਹੀ ਨਹੀਂ ਨਾ ਚਾਹੁੰਦਾ ਮਨੁੱਖ। ਜਿਸ ਨੇ ਜੋ ਪ੍ਰਾਪਤ ਕਰਨਾ ਉਹਦੇ ਲਈ ਉਹ ਪਹਿਲਾਂ ਤਿਆਰੀ ਕਰਦਾ। ਕਿਸੇ ਸੰਸਾਰ ਜਗਤ ਦੇ ਅੰਦਰ ਅਸੀਂ ਵੇਖਦੇ ਹਾਂ ਮਨ ਦੇ ਪਰਚਾਵੇ ਦੇ ਕਿੰਨੇ ਸਾਧਨ ਨੇ, ਕੋਈ ਖੇਡਾਂ ਨੇ, ਕਿੰਨੇ ਕਿੰਨੇ ਲੋਕ ਆਉਂਦੇ ਨੇ ਜੋ ਸਾਡਾ ਕਿੰਨਾ ਧਨ ਲੈ ਜਾਂਦੇ ਨੇ, ਸਾਨੂੰ ਸਾਹਿਤ ਦੇ ਨਾਂ ਤੇ ਕਿੰਨਾ ਕੁਝ ਮਾੜਾ ਪਰੋਸ ਕੇ ਜਾਂਦੇ ਨੇ, ਉਹਨਾਂ ਲੋਕਾਂ ਦੇ ਲਈ ਕਿੰਨਾ ਧਨ ਖਰਚ ਕੇ ਅਸੀਂ ਉਹਨਾਂ ਤੋਂ ਪਹਿਲਾਂ ਉਹਨਾਂ ਦੀ ਉਡੀਕ ਕਰ ਰਹੇ ਹੁੰਦੇ ਹਾਂ। ਫਿਰ ਉਹਨਾਂ ਦੇ ਆਓ ਭਗਤ ਵਿੱਚ ਕਿੰਨੀਆਂ ਮਨੁੱਖ ਆਪਣੇ ਆਪ ਨੂੰ ਨਿਸ਼ਾਵਰ ਕਰ ਦਿੰਦਾ ਹੈ ਤੇ ਸੰਸਾਰੀ ਤੌਰ ਤੇ, ਪਰ ਉਹ ਸਾਡੀਆਂ ਜੇਬਾਂ ਖਾਲੀ ਕਰਦੇ ਨੇ, ਸਾਡੇ ਮਨ ਨੂੰ ਵਿਕਾਰੀ ਬਣਾਉਂਦੇ ਨੇ, ਸਾਡੇ ਦਿਮਾਗ ਵਿੱਚ ਸੰਸਾਰੀ ਤੌਰ ਤੇ ਕੀ ਕੁਝ ਭਰਦੇ ਨੇ, ਗੰਦ ਮਿੰਦ, ਪਰ ਸਾਡਾ ਮਨ ਉਹਦਾ ਰਸ ਮਾਣਦਾ ਨਾ, ਇਸ ਕਰਕੇ ਅਸੀਂ ਉਹਨਾਂ ਤੋਂ ਪਹਿਲਾਂ ਉੱਥੇ ਚਲੇ ਜਾਂਦੇ ਹਾਂ, ਧਨ ਦੇ ਕੇ ਕੋਲੋਂ ਆ ਜਾਂਦੇ ਹਾਂ। ਤੇ ਕੀ ਹੈ ਕਿ ਉੱਥੇ ਮਨੋਰੰਜਨ, ਮਨ ਨੂੰ ਖੁਸ਼ੀ ਦਾ, ਮਨ ਨੂੰ ਇੱਕ ਝੂਠਾ ਦਿਲਾਸਾ ਮਿਲਦਾ, ਤੇ ਮਨ ਆਪ ਹੀ ਝੂਠਾ ਹੈ, ਝੂਠੇ ਦਿਲਾਸਿਆਂ ਤੇ ਮਨ ਨੇ ਟਿਕੇ ਰਹਿਣਾ ਨਾ, ਮਨ ਕਦੀ ਸੱਚ ਦਾ ਸਾਹਮਣਾ ਨਹੀਂ ਕਰੇਗਾ, ਕਿਉਂਕਿ ਸੱਚ ਦੇ ਸਾਹਮਣੇ ਵਿੱਚ ਮਨ ਨੂੰ ਮਰਨਾ ਪਏਗਾ। ਜਦੋਂ ਸੱਚ ਸੁਣਨਾ ਤੇ ਮਨ ਮਰ ਜਾਏਗਾ, ਤੇ ਮੌਤ ਕਿਹਨੂੰ ਚੰਗੀ ਲੱਗਦੀ ਹੈ, ਕੋਈ ਨਹੀਂ ਮਰਨਾ ਚਾਹੁੰਦਾ। ਇਸ ਕਰਕੇ ਹਰ ਚੀਜ਼ ਆਪਣੇ ਆਪ ਨੂੰ ਬਚਾ ਕੇ ਰੱਖਣੀ ਚਾਹੁੰਦੀ ਹੈ, ਤੇ ਉੱਥੇ ਫਿਰ ਜ਼ਿਆਦਾ ਜਾਏਗਾ ਜਿੱਥੇ ਉਹਦੀ ਹੰਗਤਾ ਵਧੇ, ਜਿੱਥੇ ਉਹਦਾ ਆਪਾ ਵਧੇ, ਉਹਦਾ ਆਕਾਰ ਵਧੇ। ਉਹ ਹਰ ਚੀਜ਼ ਆਪਣੇ ਆਪ ਨੂੰ ਵਧਾਉਂਦੀ ਹੈ ਨਾ, ਘਟਣ ਵਾਲੇ ਪਾਸੇ ਤੇ ਕੋਈ ਨਹੀਂ ਜਾਣਾ ਚਾਹੁੰਦਾ। ਇਸੇ ਤਰ੍ਹਾਂ ਮਨ ਹੈ, ਮਨ ਆਪਣੇ ਆਪ ਨੂੰ ਘਟਾਉਣਾ ਨਹੀਂ ਚਾਹੁੰਦਾ, ਮਨ ਉਹੀ ਥਾਵਾਂ ਲੱਭਦਾ ਜਿੱਥੇ ਮਨ ਵੱਧ ਜਾਏ, ਮਨ ਵੱਡਾ ਹੋ ਜਾਏ, ਮਨ ਹੋਰ ਹੰਕਾਰੀ ਹੋ ਜਾਏ, ਮਨ ਹੋਰ ਵਿਕਾਰੀ ਹੋ ਜਾਏ। ਤੇ ਉਹ ਥਾਵਾਂ ਕਿਹੜੀਆਂ ਨੇ? ਇਹੀ ਥਾਵਾਂ ਨੇ ਜਿੱਥੇ ਐਸ਼ੋ ਇਸ਼ਰਤ ਦੇ ਸਾਧਨ ਮਿਲਦੇ ਨੇ, ਜਿੱਥੇ ਝੂਠ ਪਰੋਸਿਆ ਜਾਂਦਾ, ਜਿੱਥੇ ਗੰਦ ਮਿੰਦ ਪਰੋਸਿਆ ਜਾਂਦਾ, ਉੱਥੇ ਅਸੀਂ ਆਪਣੀਆਂ ਹੱਡ ਤੋੜ ਵੀ ਮਿਹਨਤ ਕਰਕੇ ਕੀਤੀ ਹੋਈ ਕਮਾਈ ਦੇ ਕੇ ਵੀ ਜਾਂਦੇ ਹਾਂ, ਕਿਉਂਕਿ ਸਾਡਾ ਮਨ ਬਰਕਰਾਰ ਰਹੇ, ਅਸੀਂ ਆਪਣੇ ਆਪ ਨੂੰ ਮਨ ਮੰਨਿਆ ਹੋਇਆ। ਪਰ ਗੁਰੂ ਸਾਹਿਬ ਜੀ ਕਹਿੰਦੇ ਵੀ ਫਿਰ ਜੇ ਤੂੰ ਧਰਮ ਦੀ ਦੁਨੀਆਂ ਵਿੱਚ ਆਉਣਾ, ਇੱਥੇ ਤੇ ਸਭ ਤੋਂ ਪਹਿਲੀ ਗੱਲ ਹੀ ਕੀ ਹੈ ਵੀ ਆਪਣੇ ਆਪ ਨੂੰ ਮਾਰਨਾ ਹੀ ਪੈਣਾ, ਮਨ ਤੇ ਖਤਮ ਕਰਨਾ ਪੈਣਾ। ਸੱਚ ਸੁਣੇਗਾ ਤੇ ਗੁਰੂ ਸਾਹਿਬ ਜੀ ਦਾ ਬਚਨ ਇੱਕ ਪੜ੍ਹਦਿਆਂ ਦਤਾਰ ਜੀ ਨੇ ਬਚਨ ਕੀਤਾ ਵੀ ਜੇ ਕੋਈ ਸੱਚ ਸੁਣਾਵੇ ਨਾ ਕੂੜਾ ਜਲ ਜਾ ਬਈ, ਬਈ ਸੱਚ ਨੂੰ ਤੁਸੀਂ ਸੁਣਾਵੋ ਤੇ ਝੂਠ ਸੜ ਜਾਂਦਾ, ਮੱਚ ਜਾਂਦਾ,
झूठ वाले नू झूठे नू सच किवें चंगा लगेगा, वो मच जांदा है क्योंकि उहदा झूठ मर जाएगा उत्थे। सच ने झूठ नहीं रहण देना, ते मन झूठ है भाई, ते मन नू मारन वाला थां जिहड़ा है मन नू कदी चंगा नहीं लगेगा। इस करके इत्थे आउण दे लई मन मारना ही पैंदा है, मन नू धक्का ही करना पैंदा है, फिर आहिस्ता आहिस्ता आहिस्ता आहिस्ता यह रमदा है, इहदे विच टिकदा है, फिर मन मर जांदा है। फिर जदों मन मर जांदा है, फिर जिहड़ी चीज जन्म लैंदी है ना, उस मन मरे तो बाद जो जमदा है ना, वो सच्चा विवेक है, वो सच्चा ज्ञान है, वो असल है। आत्मक तौर पर बंदा चेतन हो जाता है, आत्मक तौर पर बंदा जिहड़ा जागृत हो जाता है, तो उहदी पुकार फिर जिहड़ी वाहिगुरु के दर से सुनी जाती है। जागे की पुकार, सुत्ता कोई पुकार करी जाए, तुसीं कहोगे सुत्ता किवें पुकार करता है, सुत्ता बंदा भी पुकार करता है। बंदा सुपने विच उहदे पिछे कोई चोर लग जाए, डाकू लग जाए, लुटेरा लग जाए, पुकारदा है ना, वाजा मारदा, उहदा सुपना जिहड़ा चित्र बनिया उहदे अगे, जिन्ना चिर सुत्ता उहनूं सब कुछ सच लगता है। पर फिर क्योंकि सुपना है, झूठा है, जदों जागदा उहनूं लगदा वी मेरियां चीकां आवाजां बोलां किन्ने सुणियां, कुछ भी नहीं पता, सब कुछ सुपने विच ही सी। जागण तो बाद जिहड़ा उह सब कुछ झूठ हो जांदा। इसे तरह असीं जो कुछ कर रहे हैं ना, बेनतियां, जोदड़ियां, पुकारां, जो कुछ भी है, यह सुत्या होया हो रही है, तो सुते हुए की आवाज सुपने बाबत है। गुरु साहब जी कहते जाग के बोल, उठ के बोल, जिस दिन तू जागेगा उठेगा। बाबा जी ने कहा ना, कबीर सूता क्या करे, बैठा रहो अर जाग। भाई बह के जाग के फिर अपने करते नूं आवाज मार, फिर तेरी आवाज क्यों ना सुनेगा। सुतियां दी आवाज कोई नहीं सुनदा, बेहोशां दी आवाज कोई नहीं सुनदा। हे बबी हे आत्मा, अमृत वेले बोलिया, जदों तेरा आत्मक भौर अमृत वेले वेले सिर उस परमात्मा दे प्रेम विच उन्नू पुकारेगा, तां तदों दर सुनी पुकार, उहदे दर ते साडी पुकार सुनी जाएगी, सुनी जांदी है। वाहिगुरु दे दर ते पुकारां सुनियां जांदियां ने, पर पुकार फिर उही गल कि साडी लोड होवे, साडे अंदरों धुरों आवे, वो पुकार वाहिगुरु दे दर ते पहुंचती है। वो पुकारां तां मीलां दे पंध मका देंदियां, भावें हजार मील लखां मील कोई दूर बैठा होवे, अपने प्यारे नूं पुकारे, उहदी आवाज उहदे तक पहुंचती है। पुकार विच इन्नी शक्ति है, मेघै नूं फुरमान हुआ वरसो किरपा तार। मेघै दा अर्थ है बदल, ते हुण बदल दा इत्थे असीं अर्थ करांगे गुरु। जदों कोई अकाल पुरख वाहिगुरु अगे मिलन की पुकार करदा ना, प्रभु सीधा नहीं मिलदा, गुरु साहब कहिंदे फिर वह अपने रूप मेघ नूं भेजदा है, गुरु नूं भेजदा, उहनूं फरमान करदा है, वी गुरु फिर उस पुकार वाले नूं उपदेश दिंदा है कि तेरी पुकार जायज है। असी साडी लोड जिहड़ी हुंदी है, असी उस लोड दे लई लोड पुकारदे हां, फिर उहदे लई समाधान भी तां लभदे हां ना। मान लो किसी बंदे नूं भुख लगी है, वो जायज उहदे अंदर भुख लगनी, पर वह भुख लगन तो बाद बह ते नहीं ना जांदा भी हुण अपने आप कुछ उत्तों डिगेगा। उहदे लई समाधान करदा है, यतन करदा है, परिश्रम करदा है, मेहनत करदा है, फिर वह भोजन तैयार हो जाता है। जिवें जिड्डी को दी मेहनत उन्ना को दा बनदा। इसे तरह आत्मक तौर पर पुकार उठ पैनी चंगी गल है, भी रब दा मिलाप हो जाए, गुरु दा मिलाप हो जाए। पर गुरु साहब कहिंदे उस तो बाद, इस इच्छा तो बाद, इस कामना तो बाद यतनशील भी होना पएगा, तेनू वो कर्म करने पैणगे। गुरु मिलिया फिर गुरु तेनू कार्य दसेगा भी तेरा आत्मक भोजन किवें तैयार होना है। जिवें शरीर का भोजन भुख लगे उठ के बनाना शुरू कर देने ना आपां खाण दे लई, इसे तरह भोजन भी बनाना पएगा। थाल विच तिन वस्तु पईओ, सत संतोख विचारो, अमृत नाम ठाकुर का पयो, जिसका सबस आधारो, जे को खावै जे को पुंचै किसका हुए उदार। पुकार हो गई पर सत नहीं जीवन विच, संतोख नहीं जीवन विच, अमृत नहीं जीवन दे विच, किवें ओ भोजन बनेगा जिहड़ा आत्मा नूं तृप्त कर देगा। पुकार लैणा चंगी गल है, पुकार उठ पैणी चंगी गल है, फिर आहर भी करना पएगा ना। तां गुरु साहिब कहिंदे उस आहर दी दा उपदेश जिहड़ा वाहिगुरु दिंदा, मेघै नूं फरमान हुआ वाहिगुरु, फिर गुरु नूं फरमान करदा, हुक्म करदा, वरसो किरपा धार, कि जिहड़ा बबीहा पुकार कर रहा ना, इहदे ते अपनियां रहमतां वरसा, उपदेश दे,
ਹਉ ਤਿੰਨ ਕਹਿ ਬਲਿਹਾਰ ਨੇ ਜਿਨੀ ਸੱਚ ਰੱਖਿਆ ਔਰ ਧਾਰ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਮੈਂ ਐਸੇ ਜੀਵ ਤੋਂ ਬਲਿਹਾਰੇ ਜਾਵਾਂ ਜਿਨੇ ਆਪਣੇ ਹਿਰਦੇ ਵਿੱਚ ਸੱਚ ਨੂੰ ਧਾਰਨ ਕਰ ਲਿਆ। ਉਹਦੀ ਪੁਕਾਰ ਸੱਚੀ ਹੈ ਕਿਉਂਕਿ ਉਹ ਸੱਚ ਦਾ ਆਸਰਾ ਲੈ ਬੈਠਾ ਹੈ। ਸੱਚ ਦੇ ਆਸਰੇ ਤੇ ਰਹਿਣ ਵਾਲਾ ਸੱਚਾ ਪੁਕਾਰਨ ਵਾਲਾ ਹੁੰਦਾ, ਝੂਠ ਦੇ ਆਸਰੇ ਤੇ ਰਹਿਣ ਵਾਲੇ ਦੀ ਪੁਕਾਰ ਵੀ ਝੂਠੀ ਹੁੰਦੀ ਹੈ। ਨਾਨਕ ਨਾਮੇ ਸਭ ਹਰਿਆਵਲੀ ਗੁਰ ਕੈ ਸ਼ਬਦ ਵਿਚਾਰ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਹੇ ਭਾਈ ਇਹ ਵਿਚਾਰ ਕਰ, ਨਾਮੇ ਸਭ ਹਰਿਆਵਲੀ, ਜੋ ਕੁਝ ਵੀ ਹਰਿਆਵਲੀ ਦਾ ਅਰਥ ਹੈ ਖਿੜਿਆ ਹੋਇਆ, ਸੁਖਮਈ ਹੈ, ਆਨੰਦਮਈ ਹੈ, ਖੁਸ਼ਮਈ ਹੈ, ਇਹ ਸਭ ਕੁਝ ਵਾਹਿਗੁਰੂ ਦੇ ਨਾਮ ਦੇ ਆਧਾਰ ਕਰਕੇ ਹੈ। ਇਹਦੇ ਪਿੱਛੇ ਵਾਹਿਗੁਰੂ ਦੀ ਸੱਤਿਆ ਹੀ ਕੰਮ ਕਰ ਰਹੀ ਹੈ। ਗੁਰ ਕੈ ਸ਼ਬਦ ਵਿਚਾਰ, ਗੁਰੂ ਦੇ ਸ਼ਬਦ ਨਾਲ ਜੁੜ ਜਾ, ਗੁਰੂ ਦੇ ਸ਼ਬਦ ਦੀ ਵਿਚਾਰ ਵਿੱਚੋਂ ਹੀ ਇਹ ਵਿਚਾਰ ਪੈਦਾ ਹੋਏਗੀ ਕਿ ਇਸ ਸਾਰੇ ਵਰਤਾਰੇ ਦਾ ਧੁਰਾ ਜਿਹੜਾ ਉਹ ਇੱਕ ਹੀ ਹੈ, ਪਰਮਾਤਮਾ ਹੀ ਹੈ, ਉਹਨੂੰ ਹੀ ਪੁਕਾਰਨਾ ਹੈ, ਹੋਰ ਕੋਈ ਪੁਕਾਰ ਨਹੀਂ ਕਰਨੀ। ਮਹੱਲਾ ਤੀਜਾ, ਬਾਬੀਹਾ ਇਹ ਤੇਰੀ ਤਿਖਾ ਨਾ ਉਤਰੈ ਜੇ ਸੋ ਕਰੈ ਪੁਕਾਰ। ਵੇਖੋ ਪਹਿਲੇ ਸਲੋਕ ਵਿੱਚ ਕਿਹਾ ਵੀ ਪੁਕਾਰ ਕੀਤੀ ਤੇ ਸੁਣ ਲਈ ਪਰਮਾਤਮਾ, ਤੇ ਦੂਜੇ ਸਲੋਕ ਵਿੱਚ ਤੀਸਰੇ ਪਾਤਸ਼ਾਹ ਜੀ ਦੇ ਸਲੋਕ ਹੈ, ਹੁਣ ਕਹਿ ਰਹੇ ਨੇ ਬਬੀਹਾ ਇਹ ਤੇਰੀ ਤਿੱਖਾ ਨਾ ਉਤਰੇ, ਹੇ ਆਤਮਕ ਭੌਰੇ ਜੀਵ ਬਬੀਹੇ ਚਾਤ੍ਰਿਕ, ਇਵੇਂ ਤੇਰੀ ਪਿਆਸ ਨਹੀਂ ਉਤਰਨੀ, ਇਵੇਂ ਤੇਰੀ ਭੁੱਖ ਨਹੀਂ ਮਰਨੀ, ਇਵੇਂ ਤੇਰੀ ਪੁਕਾਰ ਨਹੀਂ ਸੁਣੀ ਜਾਣੀ। ਜੇ ਸੋ ਕਰੈ ਪੁਕਾਰ, ਭਾਵੇਂ ਸੌ ਵਾਰੀ ਪੁਕਾਰੀ ਜਾ, ਸੌ ਵਾਰੀ ਕੂਕੀ ਜਾ, ਇਸ ਤਰ੍ਹਾਂ ਤੇਰੀਆਂ ਪੁਕਾਰਾਂ ਨਹੀਂ ਪ੍ਰਵਾਨ ਹੋਣੀਆਂ। ਕਿਸ ਤਰ੍ਹਾਂ? ਆਪਣੇ ਆਪੇ ਵਿੱਚ ਰਹਿ ਕੇ ਤੂੰ ਕਰਨਾ, ਵੀ ਮੈਂ ਆਪ ਹੀ ਆਪਣੇ ਆਪ ਦੇ ਦਮ ਤੇ ਹੀ ਪਾਸ ਹੋਣਾ, ਆਪਣੇ ਆਪ ਪੁਕਾਰ ਕੇ ਹੀ ਵਾਹਿਗੁਰੂ ਨੂੰ ਪਾ ਲੈਣਾ। ਗੁਰੂ ਸਾਹਿਬ ਕਹਿੰਦੇ ਇਸ ਤਰ੍ਹਾਂ ਤੇਰੀਆਂ ਪੁਕਾਰਾਂ ਉਹਦੇ ਘਰ ਨਹੀਂ ਪ੍ਰਵਾਨ ਹੋਣਗੀਆਂ। ਕਿਹੜੀ ਪੁਕਾਰ ਪ੍ਰਵਾਨ ਹੁੰਦੀ ਹੈ? ਦਾਤਾ ਜੀ ਕਹਿੰਦੇ ਨਦਰੀ ਸਤਿਗੁਰ ਪਾਈ ਹੈ, ਸਤਿਗੁਰ ਦੀ ਨਦਰ ਦੇ ਨਾਲ ਉਹਨੂੰ ਪਾਇਆ ਜਾ ਸਕਦਾ। ਇਹ ਵੀ ਅਰਥ ਕੀਤੇ ਜਾਂਦੇ ਵੀ ਉਹਦੀ ਕਿਰਪਾ ਨਾਲ ਗੁਰੂ ਮਿਲਦਾ, ਪਰ ਕਿਉਂਕਿ ਪੁਕਾਰ ਪਰਮੇਸ਼ਵਰ ਦੀ ਹੈ ਤੇ ਪਹਿਲੇ ਸਲੋਕ ਵਿੱਚ ਕਿਹਾ ਵੀ ਜਿਹਦੇ ਤੇ ਕਿਰਪਾ ਹੋ ਜਾਂਦੀ ਹੈ ਗੁਰੂ ਉਹਨੇ ਤੇ ਰਹਿਮਤ ਕਰਦਾ ਹੈ, ਤੇ ਗੁਰੂ ਦੀ ਕਿਰਪਾ ਨਾਲ ਪਰਮੇਸ਼ਵਰ ਮਿਲਦਾ। ਇਸ ਕਰਕੇ ਤੀਸਰੇ ਪਾਤਸ਼ਾਹ ਜੀ ਕਹਿੰਦੇ ਨਦਰੀ ਸਤਿਗੁਰ ਪਾਈ ਹੈ, ਨਦਰੀ ਉਪਜੈ ਪਿਆਰ, ਵੀ ਉਹਦੀ ਕਿਰਪਾ ਦੇ ਨਾਲ ਸਤਿਗੁਰੂ ਮਿਲਦਾ ਹੈ, ਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਫਿਰ ਜਦੋਂ ਪੁਕਾਰ ਉੱਠਦੀ ਹੈ ਨਾ, ਉਹਦੇ ਉਪਦੇਸ਼ ਰਾਹੀਂ ਅੰਦਰੋਂ ਸੱਚੀ ਕੂਕ ਉੱਠਦੀ ਹੈ, ਨਦਰੀ ਉਪਜੈ ਪਿਆਰ, ਉਹਦੀ ਕਿਰਪਾ ਦੇ ਨਾਲ ਹੀ ਅੰਦਰ ਪਿਆਰ ਪੈਦਾ ਹੁੰਦਾ। ਆਪਣਾ ਲਾਇਆ ਪਿਰਮ ਨਾ ਲੱਗੀ ਜੇ ਲੋਚੈ ਸਭ ਕੋਈ, ਤੀਸਰੇ ਪਾਤਸ਼ਾਹ ਜੀ ਦੇ ਬਚਨ ਹੈ। ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ, ਕਿ ਅੰਦਰ ਪੁਕਾਰ, ਅੰਦਰ ਦਾ ਪਿਆਰ, ਅੰਦਰ ਦੀ ਭੁੱਖ ਜਿਹੜੀ ਹੈ, ਨਦਰੀ ਸਤਿਗੁਰੂ ਪਾਈ ਹੈ, ਗੁਰੂ ਮਿਲ ਜਾਏ, ਗੁਰੂ ਦੀ ਕਿਰਪਾ ਹੋ ਜਾਏ, ਤਾਂ ਅੰਦਰ ਦੀ ਉਹ ਪੁਕਾਰ ਉੱਠਦੀ ਹੈ। ਨਾਨਕ ਸਾਹਿਬ ਮਨ ਵਸੈ ਵਿੱਚੋ ਜਾਏ ਵਿਕਾਰ, ਬਸ ਵਿਕਾਰ ਨਿਕਲ ਜਾਣ ਉਦੋਂ ਬਾਅਦ ਜਿਹੜੀ ਪੁਕਾਰ ਉੱਠਦੀ ਹੈ। ਸਾਡੀ ਪੁਕਾਰ ਦੇ ਵਿੱਚ ਵਿਕਾਰ ਹੀ ਹੁੰਦਾ, ਭਾਵੇਂ ਅਸੀਂ ਆਵਾਜ਼ ਰੱਬ ਨੂੰ ਮਾਰ ਰਹੇ ਹੁੰਦੇ ਹਾਂ, ਗੁਰੂ ਨੂੰ ਮਾਰ ਰਹੇ ਹੁੰਦੇ ਹਾਂ, ਪਰ ਉਹ ਆਵਾਜ਼ ਨਿਰਮਲ ਨਹੀਂ ਹੁੰਦੀ, ਸ਼ੁੱਧ ਨਹੀਂ ਹੁੰਦੀ। ਉਸ ਦੇ ਪਿੱਛੇ ਲੋੜ ਮਨ ਦੀ ਹੁੰਦੀ ਹੈ, ਆਪੇ ਦੀ ਲੋੜ ਹੈ। ਬੰਦਾ ਆਪਣੇ ਵਿਕਾਰਾਂ ਨੂੰ ਹੀ ਵੱਡਾ ਕਰਨ ਦੇ ਲਈ, ਆਪਣੀਆਂ ਲੋੜਾਂ ਨੂੰ ਹੀ ਮੁੱਖ ਰੱਖ ਕੇ ਪੁਕਾਰਾਂ ਕਰਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਵੀ ਵਿਕਾਰ ਮਈ ਪੁਕਾਰ ਕਦੀ ਨਹੀਂ ਸੁਣੀ ਜਾਂਦੀ। ਕਿਹੜੀ ਪੁਕਾਰ ਸੁਣੀ ਜਾਏਗੀ? ਜਿਹੜੀ ਨਿਰਮਲ ਹੋ ਗਈ, ਜਿਹੜੀ ਸ਼ੁੱਧ ਹੋ ਗਈ, ਤੇ ਉਹ ਗੁਰੂ ਦੀ ਨਜ਼ਰ ਨਾਲ ਹੁੰਦੀ, ਗੁਰੂ ਦੀ ਕਿਰਪਾ ਨਾਲ ਹੁੰਦੀ। ਨਾਨਕ ਸਾਹਿਬ ਮਨ ਵਸੈ, ਜਦੋਂ ਮਨ ਵਿੱਚ ਵਸ ਜਾਂਦਾ ਹੈ ਫਿਰ ਅੰਦਰ ਦੀ ਸਾਰੀ ਭੁੱਖ ਮਿਟ ਜਾਂਦੀ, ਸਾਰੇ ਵਿਕਾਰ ਉੱਤਰ ਜਾਂਦੇ ਨੇ। ਪੌੜੀ, ਇੱਕ ਜੈਨੀ ਉੱਜੜ ਪਾਏ ਧੁਰੋਂ ਖੁਆਇਆ। ਹੁਣ ਗੁਰੂ ਸਾਹਿਬ ਜੀ ਨੇ ਪੌੜੀਆਂ ਵਿੱਚ ਪਿੱਛੇ ਵਿਆਖਿਆ, ਆਪਾਂ ਵੇਖਿਆ ਵੀ ਧਰਮ ਦੇ ਕੁਝ ਫਿਰਕੇ ਬਣੇ ਹੋਏ ਨੇ, ਪੰਥ ਬਣੇ ਹੋਏ ਨੇ, ਜਿਹੜੇ ਆਪਣੇ ਆਪ ਨੂੰ ਰੱਬ ਦੇ ਮਾਰਗ ਤੇ ਜਾਂ ਨਿਰਵਾਣ ਦੇ ਮਾਰਗ ਤੇ ਤੋਰਨ ਦਾ ਇਉਂ ਕਹਿ ਲਈ ਇੱਕ ਪ੍ਰਪੰਚ ਕਰਦੇ ਨੇ। ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਉਸ ਝੂਠ ਤੇ ਕਟਾਕਸ਼ ਕਰਦੇ ਨੇ। ਇੱਥੇ ਦਤਾਰ ਪਿਤਾ ਮਹਾਰਾਜ ਨੇ ਇੱਕ ਦਾ ਅਰਥ ਹੈ ਕਈ, ਕੱਕੇ ਨੂੰ ਔਂਕੜ ਲੱਗੀ, ਇੱਕ ਜੈਨੀ ਉੱਜੜ ਪਾਏ, ਜੈਨੀਆਂ ਦੀ ਗੱਲ ਕੀਤੀ। ਗੁਰੂ ਸਾਹਿਬ ਜੀ ਨੇ ਹਰ ਧਰਮ ਦੀ ਗੱਲ ਕੀਤੀ, ਤੇ ਜਿੱਥੇ ਕੁਰੀਤੀਆਂ ਆਈਆਂ ਨੇ ਉਹਨੂੰ ਕਹਿਣ ਤੋਂ ਗੁਰਦੇਵ ਪਿਤਾ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰੇਜ ਨਹੀਂ ਕੀਤਾ। ਜੈਨੀ ਧਰਮ, ਜੈਨ ਮਤ, ਹਾਲਾਂਕਿ ਇਹ ਨਿਰ ਈਸ਼ਵਰਾਵਾਦੀ ਹੈ, ਰੱਬ ਨੂੰ ਨਹੀਂ ਮੰਨਦੇ। ਜੈਨ ਵਾਲੇ, ਬੁੱਧ ਵਾਲੇ ਦੋ ਧਰਮ ਨੇ, ਜਿਹੜੇ ਕਈ ਹੋਰ ਵੀ ਨੇ,
ਪਰ ਜੇ ਅਸੀਂ ਆਪਣੇ ਪੂਰਵ ਦੇ ਧਰਮਾਂ ਦੀ ਗੱਲ ਕਰੀਏ ਉਹਦੇ ਵਿੱਚੋਂ ਜੈਨ ਮਤ, ਬੁੱਧ ਮਤ, ਇਹਦੇ ਵਿੱਚ ਨਿਰ ਈਸ਼ਵਰਾਵਾਦੀ ਭਾਵ ਰੱਬ ਦੀ ਉਪਾਸ਼ਨਾ ਨਹੀਂ, ਪਰਮਾਤਮਾ ਦੀ ਹੋਂਦ ਦੇ ਨਾਲ ਇਹ ਸਹਿਮਤ ਨਹੀਂ। ਉਹਨਾਂ ਵਿੱਚੋਂ ਜੈਨ ਮਤ ਹੈ, ਬੜਾ ਵੱਡਾ ਮਤ ਹੈ, ਬੜਾ ਪੁਰਾਣਾ ਹੈ। ਇਹਦੇ ਵਿੱਚ 24 ਅਵਤਾਰ, 24 ਪੈਗੰਬਰ ਆਏ ਨੇ ਇਹਨਾਂ ਦੇ, ਤੇ ਸਭ ਤੋਂ ਮਸ਼ਹੂਰ ਜਿਹੜੇ ਹੋਏ ਨੇ ਉਹ 24 ਮਹੀਨੇ, ਜਿਹਨੂੰ ਅਸੀਂ ਮਹਾਵੀਰ ਜੈਨ ਕਹਿੰਦੇ ਹਾਂ। ਇਹਦੇ ਵਿੱਚ ਦੋ ਫਿਰਕੇ ਨੇ, ਇੱਕ ਫਿਰਕਾ ਹੈ ਸਤੰਬਰ ਤੇ ਇੱਕ ਦਿਗੰਬਰ। ਬੜੀ ਥਾਵਾਂ ਤੇ ਬਾਣੀ ਵਿੱਚ ਇਹਨਾਂ ਦਾ ਜ਼ਿਕਰ ਗੁਰੂ ਸਾਹਿਬਾਂ ਨੇ ਕੀਤਾ, ਭਾਈ ਗੁਰਦਾਸ ਨੇ ਕੀਤਾ, ਖਾਸ ਕਰਕੇ ਜਦੋਂ ਅਸੀਂ ਮਾਝ ਕੀ ਵਾਰ ਪੜ੍ਹਦੇ ਉਹਦੇ ਵਿੱਚ ਵੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਇਹਨਾਂ ਦੇ ਕੁਚੀਲ ਜੀਵਨ ਦਾ, ਕਿ ਕਿਵੇਂ ਦਾ ਜੀਵਨ ਹੈ, ਕਿ ਜਿਵੇਂ ਦਾ ਜੀਵਨ ਪਸ਼ੂ ਵੀ ਨਹੀਂ ਜਿੰਦੇ ਨਾ, ਉਵੇਂ ਦਾ ਮਨੁੱਖ ਜੀਵਨ ਜਿਉਵੇਂ ਤੇ ਉਹਨੂੰ ਧਰਮ ਕਿਵੇਂ ਕਹਿ ਸਕਦੇ ਹਾਂ। ਫੋਲ ਫਦੀਹਤ ਮੂੰਹ ਲੈਣ ਪੜਾਸਾ, ਪਾਣੀ ਦੇਖ ਸੰਗਾਹੀ, ਭੇਡਾਂ ਵਾਗੀ ਸਿਰ ਖੁਹਾਇਨ, ਭੇਡਾਂ ਵਾਂਗੂ ਇੱਕ ਦੂਜੇ ਦੇ ਸਿਰ ਖੋਹ ਦਿੰਦੇ ਨੇ, ਮੁੰਨਦੇ ਵੀ ਨਹੀਂ। ਵਾਲਾਂ ਨੂੰ ਖੋਹ ਦੇਣਾ, ਕਿੰਨੀ ਦਰਦ ਹੁੰਦੀ ਹੈ ਬੰਦੇ ਦਾ, ਕੋਈ ਰੋਮ ਪੱਟਿਆ ਜਾਏ, ਕੋਈ ਵਾਲ ਪੱਟਿਆ ਜਾਏ, ਸਿਰ ਨੂੰ ਦੇ ਕੇਸਾਂ ਨੂੰ ਕੋਈ ਖਿੱਚੇ, ਕਿੰਨੀ ਦਰਦ ਹੁੰਦੀ ਹੈ। ਤੇ ਇੱਕ ਇੱਕ ਸਰੀਰ ਦਾ ਰੋਮ, ਇਕੱਲੇ ਸਿਰ ਦੇ ਵਾਲ ਨਹੀਂ, ਮਾ ਲੈ ਕੇ ਸਵਾਹ ਲੈ ਕੇ ਵਿਭੂਤ ਲੈ ਕਰਕੇ ਪਹਿਲਾਂ ਸਿਰ ਦੇ ਵਾਲ ਖੋਏ ਜਾਂਦੇ ਨੇ, ਫਿਰ ਬਰਵੱਟਿਆਂ ਤੱਕ ਦੇ ਵਾਲ ਖੋਹ ਦਿੱਤੇ ਜਾਂਦੇ ਨੇ, ਸਰੀਰ ਦੇ ਸਾਰੇ ਰੋਮ ਜਿਹੜੇ ਨੇ ਪੱਟ ਦਿੱਤੇ ਜਾਂਦੇ ਨੇ ਧਰਮ ਵਿੱਚ ਪ੍ਰਵੇਸ਼ ਕਰਨ ਦੇ ਲਈ। ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਐਸੀ ਜੀਵਨ ਨੂੰ ਪ੍ਰਵਾਨ ਨਹੀਂ ਕੀਤਾ। ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪਾਣੀ ਨੂੰ ਵੇਖ ਕੇ ਸੰਗਦੇ ਨੇ, ਕੁਚੀਲ ਜੀਵਨ ਜਿਉਂਦੇ ਨੇ, ਐਸਾ ਧਰਮ ਕੀ ਸਿੱਖਿਆ ਦੇ ਸਕਦਾ ਹੈ। ਤੇ ਉਹਦੇ ਵਿੱਚੋਂ ਇੱਕ ਸਤੰਬਰ ਹੈ, ਇੱਕ ਦਿਗੰਬਰ ਹੈ। ਸਤੰਬਰ ਦਾ ਅਰਥ ਜਿਹੜੇ ਚਿੱਟੇ ਵਸਤਰ ਪਾ ਕੇ ਰੱਖਦੇ ਨੇ, ਦਿਗੰਬਰ ਦਾ ਅਰਥ ਹੈ ਅੰਬਰ ਤੋਂ ਬਿਨਾਂ, ਕੱਪੜਿਆਂ ਤੋਂ ਬਿਨਾਂ ਨਾਂਗੇ ਰਹਿੰਦੇ ਨੇ, ਬਿਲਕੁਲ ਅਲਫ ਨੰਗੇ ਰਹਿੰਦੇ ਨੇ। ਮੁੱਖ ਤੇ ਬਸ ਦੋਵੇਂ ਇਹ ਸੰਪਰਦਾਵਾਂ ਕੱਪੜਾ ਬੰਨ ਕੇ ਰੱਖਦੀਆਂ, ਹੱਥ ਵਿੱਚ ਇਹਨਾਂ ਦੇ ਇੱਕ ਫੌੜੀ ਝਾੜੂ ਹੁੰਦਾ ਹੈ, ਸੂਤ ਦੇ ਧਾਗਿਆਂ ਦਾ ਬਹਿਣ ਲੱਗਿਆ ਉਸਨੂੰ ਆਪਣਾ ਵਿਛਾਕ ਲੱਗਿਆ ਬਹਿਣ ਲੱਗਿਆ ਉਹਨੂੰ ਆਪਣਾ ਮਾਰਦੇ ਨੇ ਵੀ ਕੋਈ ਕੀੜਾ ਜਾਨਵਰ ਥੱਲੇ ਨਾ ਆਵੇ, ਅਹਿੰਸਾ ਨੂੰ ਵੱਡਾ ਮੰਨਦੇ ਨੇ, ਜਿਵੇਂ ਬੁੱਧ ਨੇ ਕਿਹਾ ਅਹਿੰਸਾ ਪਰਮੋ ਧਰਮ, ਫਿਰ ਚੋਰੀ ਨਹੀਂ ਕਰਨੀ। ਪਰ ਫਿਰ ਇਹਨਾਂ 'ਚ ਕਿਸੇ ਤਰ੍ਹਾਂ ਦੀ ਮਾਨ ਮਰਿਆਦਾ ਨਹੀਂ, ਕੋਈ ਰਿਸ਼ਤੇ ਨਾਤਿਆਂ ਦੀ ਸ਼ਰਮ ਹਯਾ ਨਹੀਂ, ਇਸ ਕਰਕੇ ਗੁਰੂ ਸਾਹਿਬ ਨੇ ਵਿਜਾਤ ਕਹਿ ਦਿੱਤਾ। ਵਿਜਾਤ ਦਾ ਅਰਥ ਹੈ ਵੀ ਸਾਰੀਆਂ ਜਾਤਾਂ ਵਰਨ ਗਵਾ ਦਿੰਦੇ ਨੇ, ਕੋਈ ਨਹੀਂ ਪਤਾ ਕੌਣ ਮਾਂ ਭੈਣ, ਸਭ ਇੱਕ ਤਰ੍ਹਾਂ ਖਤਮ ਹੋ ਜਾਂਦਾ, ਜਿਵੇਂ ਵਾਮ ਮਾਰਗੀ ਨੇ ਉਸ ਤਰ੍ਹਾਂ ਦਾ ਜੀਵਨ ਹੋ ਜਾਂਦਾ। ਇੱਕ ਜੈਨੀ ਉੱਜੜ ਪਾਏ, ਕਹਿੰਦੇ ਧਰਮ ਦਾ ਮਤਲਬ ਹੈ ਉਜਾੜੇ ਤੋਂ ਸਿੱਧੇ ਰਾਹ ਤੇ ਲੈ ਜਾਣਾ, ਪਰ ਉਹ ਕਿਹੜਾ ਧਰਮ ਹੋ ਗਿਆ ਵੀ ਉਜਾੜੇ ਵਾਲੇ ਪਾਸੇ ਚੱਲ ਪੈਣਾ। ਉੱਜੜ ਦਾ ਅਰਥ ਇੱਥੇ ਵੀ ਜਿੱਥੇ ਸੱਤ ਦੀ ਕੋਈ ਪਤਾ ਹੀ ਨਹੀਂ ਲੱਗਦਾ ਪਿਆ, ਧਰਮ ਦਾ ਕੋਈ ਪਤਾ ਹੀ ਨਹੀਂ, ਧੁਰੋਂ ਖੁਆਇਆ, ਸਮਝੋ ਰੱਬ ਨੇ ਵਾਹਿਗੁਰੂ ਨੇ ਇਹਨਾਂ ਨੇ ਧੁਰੋਂ ਹੀ ਖੁੰਝਾ ਦਿੱਤਾ ਹੈ। ਖੁਹਾਇਆ ਦਾ ਅਰਥ ਹੈ ਧੁਰੋਂ ਹੀ ਖੁੰਝ ਗਏ ਨੇ, ਧੁਰ ਤੋਂ ਹੀ ਰੱਬ ਦੀ ਮਾਰ ਪੈ ਗਈ ਵੀ ਇਹਨਾਂ ਨੂੰ ਰੱਬ ਦੀ ਪ੍ਰਾਪਤੀ ਦਾ ਰਾਹ ਹੀ ਨਹੀਂ ਪਤਾ, ਪਰਮਾਤਮਾ ਦੇ ਰਾਹ ਤੇ ਜਾਣ ਲਈ, ਕਿਉਂਕਿ ਪਰਮਾਤਮਾ ਨੂੰ ਤੇ ਮੰਨਣਾ ਨਹੀਂ, ਪਰ ਜਿਸ ਨਿਰਵਾਣ ਦੀ ਗੱਲ ਕਰਦੇ ਨੇ ਉਹਦੀ ਪ੍ਰਾਪਤੀ ਦੇ ਲਈ ਵੀ ਇਹ ਖੁੰਝੇ ਹੋਏ ਨੇ। ਤਿੰਨ ਮੁਖ ਨਾ ਹੀ ਨਾਮ ਨਾ ਤੀਰਥ ਨਾ ਆਇਆ, ਨਾਮ ਨਹੀਂ ਜਪਦੇ ਪਰਮੇਸ਼ਵਰ ਦਾ, ਆਪਣੇ ਇਹਨਾਂ ਦੇ ਕਰਮ ਹਨ, ਕਿਸੇ ਧਰਮ ਨੂੰ ਨਹੀਂ ਮੰਨਦੇ, ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਦੇ, ਆਪਣਿਆਂ ਨੂੰ ਮੰਨਦੇ ਨੇ। ਹੁਣ ਜਾਂ ਮਹਾਵੀਰ ਦੀ ਪੂਜਾ ਕੀਤੀ ਜਾਂਦੀ, ਉਹਦੀ ਪੂਰਤੀ ਰੱਖੀ ਜਾਂਦੀ ਹੈ, ਇਹਨਾਂ 'ਚ ਵੀ ਬੜੇ ਕ੍ਰਾਂਤੀਕਾਰੀ ਕੁਝ ਹੋਏ ਨੇ। ਇੱਕ ਤਰੁਣਾ ਸਾਗਰ ਹੋਏ ਨੇ ਜੈਨੀਆਂ ਵਿੱਚ, ਦਿਗੰਬਰ ਹੀ ਸਨ, ਬੜੇ ਕਮਾਲ ਦੇ ਉਹਨਾਂ ਦੇ ਕ੍ਰਾਂਤੀਕਾਰੀ ਬੋਲ ਸਨ, ਉਹਨਾਂ ਦੇ ਬਹੁਤ ਕੜਵੇ ਪ੍ਰਵਚਨ, ਉਹਨਾਂ ਨੇ ਇੱਕ ਕਿਤਾਬ ਕਈ ਭਾਗ ਛਾਪੇ ਨੇ, ਬੜੇ ਕਮਾਲ ਦੇ। ਹਰ ਧਰਮ ਦੇ ਵਿੱਚ ਜਦੋਂ ਕੁਰੀਤੀਆਂ ਆ ਜਾਂਦੀਆਂ ਨੇ ਤੇ ਕੁਝ ਕ੍ਰਾਂਤੀਕਾਰੀ ਉੱਠਦੇ ਨੇ, ਪਰ ਉਹਨਾਂ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ, ਉਹਨਾਂ ਨੂੰ ਬੜੀ ਆਪਣੇ ਜੀਵਨ ਦੇ ਅੰਦਰ ਜਿੱਦੋ ਜਹਿਦ ਕਰਨੀ ਪੈਂਦੀ ਹੈ। ਗੁਰਦੇਵ ਜੀ ਕਹਿੰਦੇ ਤਿੰਨ ਮੁਖ ਨਾ ਹੀ ਨਾਮ, ਇਹ ਨਾਮ ਨਹੀਂ ਜਪਦੇ, ਵਾਹਿਗੁਰੂ ਦਾ ਨਾਮ ਨਹੀਂ ਲੈਂਦੇ, ਨਾ ਤੀਰਥ ਨਾ ਆਇਆ, ਤੇ ਆਪਣੇ ਤੀਰਥਾਂ ਦਾ ਵੀ ਖੰਡਨ, ਤੀਰਥਾਂ ਤੇ ਵੀ ਨਹੀਂ ਜਾਂਦੇ, ਭਾਵ ਇਸ਼ਨਾਨ ਵੀ ਨਹੀਂ ਕਰਦੇ, ਤੀਰਥ ਤੇ ਜਾਣਾ ਤੇ ਬੜੀ ਦੂਰ ਦੀ ਗੱਲ, ਨਿਰਮਲ ਜਲ ਦੇ ਨਾਲ ਇਸ਼ਨਾਨ ਵੀ ਨਹੀਂ ਕਰਦੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਵੀ ਸਾਡੀ ਸੰਪਰਦਾ, ਸਾਡੇ ਸਾਹਿਤ ਵਿੱਚ, ਸਾਡੀ ਸੰਸਕ੍ਰਿਤੀ ਵਿੱਚ ਤਾਂ ਮੰਨਿਆ ਜਾਂਦਾ ਹੈ ਮੋਇਆ ਜੀਆਂ ਗਾਤੀ ਤਾਂ ਹੁੰਦੀ ਹੈ ਜੇ ਸਿਰ ਪਾਈ ਹੈ ਪਾਣੀ, ਕਿ ਜੇ ਸਿਰ ਵਿੱਚ ਮਨੁੱਖ ਦੇ ਮਰਨੋ ਉਪਰੰਤ ਵੀ ਮੁਰਦੇ ਦਾ ਇਸ਼ਨਾਨ ਕਰਵਾਇਆ ਜਾਂਦਾ, ਜਿਉਂਦਿਆਂ ਤੇ ਨਹਾਉਣਾ ਹੀ ਨਹਾਉਣਾ। ਪਰ ਕਹਿੰਦੇ ਕਈ ਕਈ ਦਿਨ ਇਸੇ ਤਰ੍ਹਾਂ ਕੁਚੀਲ ਰਹਿੰਦੇ ਨੇ, ਗੰਦੇ ਰਹਿੰਦੇ ਨੇ, ਕਿਉਂਕਿ ਇਹਨਾਂ ਦੀ ਸੋਚ ਹੈ ਵੀ ਨਹਾਉਣ ਦੇ ਨਾਲ ਪਾਣੀ ਵਿੱਚ ਵੀ ਕਿਰਮ ਨੇ, ਸਾਡੇ ਸਰੀਰ ਤੇ ਵੀ ਕਿਰਮ ਰਹਿੰਦੇ, ਮਰ ਜਾਏਗਾ ਤੇ ਪਾਪ ਹੋ ਜਾਏਗਾ।
ਬੇਲੋੜਾ ਜੋ ਕਰਮ ਨਹੀਂ ਹੈ ਉਹਦੇ ਤੇ ਆਪਣਾ ਜ਼ੋਰ ਦਿੰਦੇ ਨੇ। ਤੀਰਥ ਨਾ ਤੀਰਥ ਨਹਾਇਆ ਹੱਥੀ ਸਿਰ ਖੁਹਾਏ, ਹੱਥਾਂ ਨਾਲ ਆਪਣੇ ਸਿਰ ਦੇ ਵਾਲ ਦੂਜੇ ਦਿਗੰਬਰ ਦੇ ਵਾਲ ਪੁੱਟ ਦਿੰਦੇ ਨੇ, ਨਾ ਭੱਦ ਕਰਾਇਆ, ਭੱਦ ਨਹੀਂ ਮੁੰਡਨ ਨਹੀਂ ਕਰਦੇ। ਵੀ ਕਈ ਧਰਮ ਚਲੋ ਮੁੰਡਨ ਤਾਂ ਕਰਦੇ ਨੇ ਕਈ ਸੰਪਰਦਾ, ਗੁਰਦੇਵ ਜੀ ਕਹਿੰਦੇ ਭੱਦ ਵੀ ਨਹੀਂ ਕਰਦੇ, ਮੁੰਡਨ ਨਹੀਂ ਕਰਦੇ, ਹੱਥਾਂ ਨਾਲ ਇੱਕ ਦੂਜੇ ਦੇ ਵਾਲ ਖੋਹ ਦਿੰਦੇ ਨੇ। ਕਿੰਨਾ ਦਰਦ, ਕਿੰਨੀ ਤਕਲੀਫ, ਕੁਚਿਲ ਰਹਿ ਦਿਨ ਰਾਤ ਸ਼ਬਦ ਨਾ ਪਾਇਆ, ਦਿਨ ਰਾਤ ਕੁਚੀਲ ਗੰਦੇ ਮੰਦੇ ਰਹਿਣਾ, ਜਦੋਂ ਨਹਾਉਣਾ ਹੀ ਨਹੀਂ, ਕਿਸੇ ਤਰ੍ਹਾਂ ਦੀ ਸਰੀਰ ਦੀ ਆਪਣੇ ਆਪ ਨੂੰ ਸਵੱਛ ਹੀ ਨਹੀਂ ਕਰਨਾ, ਆਪਣੀ ਗੰਦਗੀ ਤੱਕ ਨੂੰ ਫੋਲ ਦੇਣਾ, ਤੇ ਫਿਰ ਕਹਿੰਦੇ ਇਸ ਤਰ੍ਹਾਂ ਦੇ ਕੁਚੀਲ ਹੋ ਜਾਂਦੇ ਨੇ, ਸ਼ਬਦ ਨਾ ਪਾਇਆ, ਤੇ ਵਾਹਿਗੁਰੂ ਦਾ ਕੋਈ ਸ਼ਬਦ ਰਜ਼ਾ ਹੁਕਮ ਇਹਨਾਂ ਨੂੰ ਚੰਗੀ ਨਹੀਂ ਲੱਗਦੀ। ਤਿੰਨ ਜ਼ਾਤ ਨਾ ਪਤ ਨਾ ਕਰਮ ਜਨਮ ਗਵਾਇਆ, ਕਿਸੇ ਵੀ ਸੰਸਾਰੀ ਜ਼ਾਤ ਪਤ ਸ੍ਰੇਸ਼ਟ ਜ਼ਾਤ ਦਾ ਅਰਥ ਇੱਥੇ ਦੁਨਿਆਵੀ ਵਰਨ ਵੰਡ ਨਹੀਂ, ਜ਼ਾਤ ਦਾ ਅਰਥ ਵੀ ਮਨੁੱਖਾ ਜੀਵਨ ਮਿਲਿਆ ਉਹਨੂੰ ਵੀ ਉਸ ਤਰ੍ਹਾਂ ਸ੍ਰੇਸ਼ਟ ਨਹੀਂ ਮੰਨਦੇ, ਨਾ ਕੋਈ ਕਰਮ ਚੰਗਾ ਕਰਦੇ ਨੇ, ਨਾ ਪਾਤ ਪੰਗਤ ਵਿੱਚ ਸੋਭਤ ਵਿੱਚ ਚੰਗੀ ਵਿੱਚ ਬਹਿੰਦੇ ਨੇ। ਕਰਮ ਜਨਮ ਗਵਾਇਆ, ਆਪਣਾ ਜਨਮ ਹੀ ਗਵਾ ਲਿਆ, ਕਿਸੇ ਤਰ੍ਹਾਂ ਦੇ ਨਾਲ ਇਹ ਕਰਮ ਜੀਵਨ ਨੂੰ ਚੰਗਾ ਨਹੀਂ ਬਣਾਉਂਦੇ, ਜਨਮ ਬਰਬਾਦ ਹੋ ਰਿਹਾ ਹੈ। ਮਨ ਜੂਠਾ ਵੇਜਾਤ ਜੂਠਾ ਖਾਇਆ, ਮਨ ਜੂਠਾ ਹੈ, ਵੇਜਾਤ ਵੇਜਾਤ ਦਾ ਅਰਥ ਹੈ ਬਿਲਕੁਲ ਨੀਵਾਂ ਹੋ ਗਿਆ, ਬਿਲਕੁਲ ਗਰਕ ਗਏ, ਜੂਠਾ ਖਾਇਆ, ਜੂਠ ਖਾ ਖਾ ਕੇ ਆਪਣਾ ਗੁਜ਼ਾਰਾ ਕਰਦੇ ਨੇ। ਕਦੇ ਉਹਨਾਂ ਨੂੰ ਖਾਂਦਿਆਂ ਨੂੰ ਵੇਖੋ, ਬੰਦਾ ਦੇਖ ਨਹੀਂ ਸਕਦਾ, ਕਈ ਆਪੋ ਆਪਣਾ ਹੈ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਅੰਦਰ ਆ ਚੁੱਕੀਆਂ ਗਿਰਾਵਟਾਂ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ। ਦਤਾਰ ਜੀ ਕਹਿੰਦੇ ਬਿਨ ਸ਼ਬਦ ਹੈ ਆਚਾਰ ਨਾ ਕਿਨ ਹੀ ਪਾਇਆ, ਭਾਈ ਰੱਬ ਨੂੰ ਮਿਲਣ ਤੋਂ ਪਹਿਲਾਂ ਚੰਗਾ ਆਚਾਰਵੰਤ ਹੋਣਾ ਚਾਹੀਦਾ ਹੈ। ਬਿਨ ਸ਼ਬਦ ਹੈ ਆਚਾਰ, ਆਚਾਰ ਦਾ ਅਰਥ ਹੈ ਆਚਰਣ, ਵਾਹਿਗੁਰੂ ਦੇ ਸ਼ਬਦ ਤੋਂ ਬਿਨਾਂ, ਗੁਰੂ ਦੇ ਸ਼ਬਦ ਤੋਂ ਬਿਨਾਂ, ਗੁਰੂ ਉਪਦੇਸ਼ ਤੋਂ ਬਿਨਾਂ ਤੇ ਬੰਦੇ ਦਾ ਆਚਰਣ ਹੀ ਉੱਚਾ ਨਹੀਂ ਹੁੰਦਾ। ਤੇ ਜਿੰਨਾ ਚਿਰ ਆਚਰਣ ਉੱਚਾ ਨਹੀਂ ਹੁੰਦਾ, ਆਚਰਣ ਦੇ ਵਿੱਚ ਇੱਕ ਚੀਜ਼ ਨਹੀਂ ਆਉਂਦੀ, ਆਚਰਣ ਵਿੱਚ ਬੰਦੇ ਦਾ ਰਹਿਣ ਸਹਿਣ, ਖਾਣ ਪੀਣ, ਬੋਲ ਚਾਲ, ਜੀਵਨ ਦੀ ਕਿਰਿਆ, ਸਮਾਜ ਵਿੱਚ ਕਿਵੇਂ ਵਿਚਰਦਾ, ਸਾਰਾ ਕੁਝ ਸਾਡੇ ਆਚਰਣ ਵਿੱਚ ਆ ਜਾਂਦਾ। ਆਚਰਣ ਦਾ ਅਰਥ ਸਿਰਫ ਇੱਕ ਨਹੀਂ, ਆਚਰਣ ਵਿੱਚ ਸਾਡੀ ਸਾਰੀ ਜੀਵਨ ਸ਼ੈਲੀ ਆਉਂਦੀ ਹੈ। ਸੋ ਗੁਰਦੇਵ ਜੀ ਕਹਿੰਦੇ ਗੁਰੂ ਦੇ ਉਪਦੇਸ਼ ਤੋਂ ਬਿਨਾਂ ਆਚਰਣ ਹੀ ਨਹੀਂ ਉੱਚਾ ਬਣਦਾ, ਨਾ ਆਚਰਣ ਚੰਗਾ ਬਣਿਆ ਤਾਂ ਫਿਰ ਬਿਨ ਸ਼ਬਦ ਹੈ ਆਚਾਰ ਨਾ ਕਿਨ ਹੀ ਪਾਇਆ, ਸ਼ਬਦ ਤੋਂ ਬਿਨਾਂ ਉੱਚਾ ਆਚਰਣ ਨਹੀਂ ਤੇ ਉੱਚੇ ਆਚਰਣ ਤੋਂ ਬਿਨਾਂ ਰੱਬ ਦੀ ਪ੍ਰਾਪਤੀ ਨਹੀਂ। ਇਸ ਤਰ੍ਹਾਂ ਜੀਵਨ ਦੇ ਫੋਕੇ ਕਰਮ ਕਾਂਡ ਕਰਕੇ ਜੀਵ ਉੱਜੜ ਜਾਂਦਾ ਹੈ। ਆਚਰਣ ਜਿਨ੍ਹਾਂ ਦਾ ਚੰਗਾ, ਗੁਰਮੁਖ ਓਅੰਕਾਰ ਸੱਚ ਸਮਾਇਆ, ਜਿਹੜੇ ਗੁਰੂ ਦੀ ਸਿੱਖਿਆ, ਗੁਰੂ ਦਾ ਉਪਦੇਸ਼ ਲੈ ਲੈਂਦੇ ਨੇ, ਉਹੀ ਉਸ ਓਅੰਕਾਰ ਅਕਾਲ ਪੁਰਖ ਵਾਹਿਗੁਰੂ ਕਰਤਾ ਧਰਤਾ ਹਰਤਾ ਉਹਦੇ ਵਿੱਚ ਸਮਾ ਜਾਂਦੇ ਨੇ, ਜਿਉਂਦਿਆਂ ਵੀ ਤੇ ਜੀਵਨ ਤੋਂ ਬਾਅਦ ਵੀ। ਵਾਹਿਗੁਰੂ ਪਰਮੇਸ਼ਵਰ ਦਾ ਨਾਮ ਉੱਚਾ ਆਚਰਣ ਬਣਾਉਂਦਾ ਹੈ, ਉੱਚਾ ਸੁੱਚਾ ਜੀਵਨ ਦਿੰਦਾ ਹੈ, ਤੇ ਉਸ ਉੱਚੇ ਸੁੱਚੇ ਜੀਵਨ ਦੇ ਨਾਲ ਮਨ ਤੇ ਮਤ ਉੱਚੇ ਸੁੱਚੇ ਹੋ ਕਰਕੇ ਪਰਮਾਤਮਾ ਵਿੱਚ ਅਭੇਦ ਹੋ ਜਾਂਦੇ ਨੇ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬੜਾ ਸੋਹਣਾ ਜੀਵਨ ਦਿੱਤਾ, ਬੜੀ ਜੀਵਨ ਸ਼ੈਲੀ ਦਿੱਤੀ ਹੈ ਕਿ ਮਨੁੱਖ ਆਪਣੇ ਆਪ ਨੂੰ ਵੀ ਸੁੰਦਰ ਬਣਾਏ, ਸਰੀਰ ਮਰਿਆਦਾ ਵਿੱਚ ਰਹੇ, ਹਰ ਕਰਮ ਮਰਿਆਦਾ ਵਿੱਚ ਹੋਵੇ, ਸਰੀਰ ਦੀ ਸਵੱਛਤਾ, ਮਨ ਦੀ ਸਵੱਛਤਾ, ਤਾਂ ਹੀ ਆਤਮਾ ਦੀ ਸਵੱਛਤਾ ਹੋਏਗੀ। ਸੋ ਗੁਰੂ ਸਾਹਿਬ ਕਿਰਪਾ ਕਰਨ, ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਇੰਨੀਆਂ ਬੇਨਤੀਆਂ ਪ੍ਰਵਾਨ, ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਬਖਸ਼ੀ ਯੋਗ ਨੇ। ਆਓ ਪਿਆਰ ਸਾਹਿਬ ਤੋਂ ਅੰਮ੍ਰਿਤ ਬਾਣੀ ਦਾ ਕੀਰਤਨ, ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਤਿਨਾਂ ਦੇ ਜਥੇ ਪਾਸੋਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ठाकुर तुम पै अरदास, जियो पिंड सब तेरी रास। तुम मात पिता

ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਬਦ ਵਜਾਏ ਤੇਗ ਬਹਾਦਰ ਸਿਮਰਿਆ ਕਰਨਾ ਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਈ ਦੇਗਿਆਂ ਡਿਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨੂੰ ਚੜ੍ਹਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸਾਰ ਸਰਸਾ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਗੁਰਦਾਸ ਸਾਹਿਬ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਿਆ ਵਿੱਚ ਤਾਵਨ ਕਾ ਸਦਕਾ ਸਰਬ ਸੁਖੋ ਹੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਜ ਦੇਖ ਤੇ ਫਤਿਹ ਬਿਰਧ ਕੀ ਪਾਏ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹੇ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾ ਚੌਂਕੀਆਂ ਝੰਡੇ ਬੁੰਗੇ ਯੁੱਗ ਹੋ ਯੁੱਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਰਨੀ ਮੈਂ ਮਤ ਉੱਚੇ ਮਤ ਪਤ ਕਰ ਕਾਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਾਹਸਾ ਇੱਜ਼ਤ ਅਰਜਿਓ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੇ ਨਿਮਾਣਿਓ ਕਮਾਨ ਨਿਤਾਣਿਓ ਕਰਤਾ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀ ਵਾਰ ਗੁਰ ਸ਼ਬਦ ਦੇ ਵਿਚਾਰ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਨਤੀ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵੱਧ ਇਸ ਸਮਤ ਬਖਸ਼ਿਸ਼ ਕਰਨ ਸ਼ੁੱਧ ਗੁਰਬਾਣੀ ਗ੍ਰਹਿਣ ਕਰਨ ਦਾ ਬਾਅਦ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੋਂ ਸੋਣ ਆਈਆਂ ਸੰਗਤਾਂ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰਮ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਅਭਿਨ ਸਿੱਖਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਇਓ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਇਆ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਆਪਦੇ ਦਰ ਘਰ ਦੇ ਸੇਵ ਬੀਬੀ ਸਿਮਰਨ ਜੀਤ ਕੌਰ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਲਈ ਅਰਦਾਸ ਬੇਨਤੀ ਕਰਦਿਆਂ ਗੁਰੂ ਘਰ ਵਾਸਤੇ $100 ਮਾਇਆ ਭੇਟਾ ਕਰਦੇ ਕਿਰਪਾ ਕਰਨੀ ਸੇਵਕਾਂ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ ਪਰਿਵਾਰ ਨੂੰ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਪ੍ਰੇਮਲ ਕਪਾਰਕ ਦੇਵਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਕੇ ਲੰਗਰਾਂ ਵਾਸਤੇ $50 ਮਾਇਆ ਭੇਟਾ ਕਰਦਿਆਂ ਕਿਰਪਾ ਕਰਨੀ ਸੇਵ ਪ੍ਰਵਾਨ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਦੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਬੀਬੀ ਪੂਨਮ ਜੌਲੀ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਲਈ ਅਰਦਾਸ ਬੇਨਤੀ ਕਰਦਿਆਂ ਗੁਰੂ ਕੇ ਲੰਗਰਾਂ ਵਾਸਤੇ $101 ਮਾਇਆ ਭੇਟਾ ਕਰਦੇ ਨੇ ਕਿਰਪਾ ਕਰਨੀ ਸੇਵਕਾਂ ਦੀ ਭੇਟਾ ਪ੍ਰਵਾਨ ਕਰਨੀ ਪਰਿਵਾਰ ਨੂੰ ਦੇਹ ਰੋਗਤਾ ਦੇ ਦਾਨ ਬਖਸ਼ਿਸ਼ ਕਰਨੇ ਸੌਰਭ ਬੱਤਰਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਕੇ ਲੰਗਰਾਂ ਵਾਸਤੇ $30 ਮਾਇਆ ਭੇਟਾ ਕਰਦੇ ਹਨ ਕਿਰਪਾ ਕਰਨੀ ਸੇਵਕਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਦੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਦਹਰਾ ਅਗਿਆ ਪਹੀ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਬੋ ਚਾਹੇ, ਖੋਜ ਸ਼ਬਦ ਮੈਂ ਲੇ ਰਾਜ ਕਰੇਗਾ ਖਾਲਸਾ, ਆਕੀ ਰਹੇ ਨ ਕੋਈ ਖੁਆਰ ਹੋਏ ਸਾ ਮਿਲੇਂਗੇ ਬੱਚੇ ਸ਼ਰਨ ਜੋ ਹੋਏ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ, ਜੋ ਸ਼ਰਦ

0: ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਡੰਡੌਤ ਬੰਧਨ

ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇੱਕ ਓਮਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ। ਸੋਹਿਲਾ ਸਿਵਰੋ ਸਿਰਜਣ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀੜੇ ਸੰਭਾਲਿਆ ਦੇਖੇਗਾ ਦੇਵਨ ਹਾਰ। ਤੇਰੇ ਦਾਨਾ ਕੀਮਤ ਨਾ ਪਵੈ ਤਿਸਦਾ ਤੇ ਕਮਣ ਸਮਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ। ਦੇਵ ਸੱਜਣ ਸੀ ਸੁਣੀਆਂ ਜੋ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸਦਨ ਨਿਤ ਭਵਾਨ। ਸਦਨ ਹਾਰਾ ਸਿਮਰੀਆ ਨਾਨਕ ਸੇ ਦਿਆ ਵਨ ਰਾਗਾ ਸਾ ਮਹਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ। ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ। ਵਿਸ ਵਿੱਚ ਅਸੀਆਂ ਘੜੀਆਂ ਪਹਿਰਾ ਚਿੱਤੀ ਵਾਰੀ ਮਾਹ ਹੋਆ। ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਪਨਾਸੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ। ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਣ ਚਵਰੋ ਕਰੇ ਸਗਲ ਬੰਦਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਣਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ। ਸਹਿਸ ਤਵ ਨੈਨ ਨੈਨ ਹੈ ਤੋਹੇ ਕਹੋ। ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ। ਸਮੈ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਮੈ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸਵਾਰਤੀ ਹੋਏ। ਹਰ ਚਰਨ ਕਵਲ ਮੁਕਰੰਦ ਲੋਭਿਤ ਮਨੋ ਆਨੰਦ ਨ ਮੋਹੇ ਆਹੀ ਪਿਆਸਾ। ਕਿਰਪਾ ਜਲਦ ਹੈ ਨਾਨਕ ਸਾਰਿੰ ਕਉ ਹੋਏ ਜਾਤੇ ਤੇਰਾ ਨਾ ਹੈ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਭਉ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਾਉਤ ਪੁਨ ਵੱਡਾ ਹੈ। ਰਹਾਓ ਸਾਖਤ ਹਰ ਰਸ ਸਾਧਨਾ ਜਾਣੇ ਅਤਨੇ ਅੰਤਰ ਹਮੈ ਕੰਡਾ ਹੈ। ਜਿਉਂ ਜਿਉਂ ਚਲੈ ਚਵੈ ਦੁਖ ਪਾਵੈ ਹੈ ਜਮ ਕਾਲ ਸਹੈ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੈ ਦੁਖ ਜਨਮ ਮਰਨ ਭਵ ਖੰਡਾ ਹੈ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਉਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ। ਕਰੋ ਬਿਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ। ਇਹਾਂ ਕਾਟ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ। ਔਦ ਕਟੈ ਦਿਨ ਸੁਰੈ ਨਾਰੇ ਮਨ ਗੁਰਮਿਲ ਕਾਜ ਸਵਾਰੇ ਰਹਾਓ। ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ। ਜਿਸੈ ਜਗਾਏ ਪਿਆਵੈ ਇਹੋ ਰਾਸਿਆ ਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾ ਜੋ ਹਰ ਗੁਰ ਤੇ ਮਨਹਿ ਬਸੇਰਾ। ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਾਹਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸੱਚ ਅਸ਼ਟਪਦੀ ਚਰਨ ਸਤ ਸਤ ਪਰ ਸੰਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਭੇਖਣਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਸ ਸੁਨਤਾ ਬੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾ ਕੇ ਹਿਰਦੇ ਵਿਸਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਵਸਾਨਾ ਜਿਸ ਤੇ ਉਪਜਿਆ ਤਿਸ ਮਾਹੀ ਸਮਾਨਾ ਬਸਤ ਮਾਹੀ ਲੈ ਬਸਤ ਗਡਾਈ ਤਾ ਕੋ ਭਿੰਨਾ ਕਹਿ ਨਾ ਜਾਈ ਬੂਜੇ ਬੂਜਨ ਹਾਰ ਬਿਬੇਕ ਨਾਰਾਇਣ ਮਿਲੇ ਨਾਨਕੇਕ ਠਾਕੁਰ ਕਾ ਸੇਵਕਾ ਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕੀ ਮਨ ਪ੍ਰਤੀਤ ਠਾਕੁਰ ਕੇ ਸੇਵਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕੀ ਰਾਖੇ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਧ ਸਾਧ ਸੰਭਾਰੇ ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕੀ ਆਪਤ ਰਾਖੈ ਤਾਂ ਕਿ ਗਤਮਿਤ ਕੋਈ ਨਾ ਲਾਖੇ ਪ੍ਰਭ ਕੇ ਸੇਵਕੋ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਊਚ ਤੇ ਊਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹ ਦਿਸ ਪ੍ਰਗਟਾਇਆ ਨੀਕੀ ਕੀਰੀ ਮਹਿ ਕਲ ਰਾਖੇ ਭਸਮ ਕਰੇ ਲਸਕਰ ਕੋਟ ਲਾਖੇ ਜਿਸ ਕਾ ਸਾਸ ਨਾ ਕਾੜਤ ਆਪ ਤਾ ਕੋ ਰਾਖਤ ਤੇ ਕਰ ਹਾਥ ਮਾਨਸ ਯਤਨ ਕਰਤ ਬਹੁ ਭਾਤ ਤਿਸ ਕੇ ਕਰਤਵ ਬਿਰਥੇ ਜਾਤ ਮਾਰੇ ਨਾ ਰਾਖੇ ਅਵਰ ਨਾ ਕੋਈ ਸਰਬ ਜੀਆ ਕਾ ਰਾਖਾ ਸੋਏ ਕਾਹੀ ਸੋਚ ਕਰੇ ਹਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿਰਾਨੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕੁਛ ਅਵਰ ਨਾ ਹੀ ਦ੍ਰਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੈ ਮਨ ਤਨ ਨਾਮਹਿ ਨਾਮ ਸਮਾਨੈ ਊਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੇ ਸਦ ਕਾਮ ਬੋਲੋ ਜਸ ਜਿਹ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਦਾਤ ਕਰਹਿ ਭਗਤ ਆਤਮ ਕੇ ਚਾਏ ਪ੍ਰਭ ਆਪਣੇ ਸਿਉ ਰਹਿ ਸੁਮਾਏ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ ਤਿਸ ਕੀ ਮਹਿਮਾ ਕੌਣ ਵਖਾਨਿਓ ਤਿਸ ਕਾ ਗੁਣ ਕਹੇ ਏਕ ਨਾ ਜਾਣਿਓ ਆਠ ਪਹਿਰ ਪ੍ਰਭ ਸੇ ਹਜੂਰੇ ਕਹੁ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੈ ਹੈ ਤਿਸ ਕੇ ਦਰਸਾ ਪਾਪ ਮਿਟਾਵੈ ਹੈ ਅਵਰ ਸਿਆਨਪ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਲ ਆਵਨ ਜਾਨ ਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੇ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰੇ ਪ੍ਰਿਤਪਾਲ ਸੇਵਕ ਕੋ ਗੁਰ ਸਲਾਹ ਦਾਇਆਲ ਸਿੱਖੀ ਗੁਰਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਲਤ ਪਲਤ ਸੁਆਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੁਮਾਰੇ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆ ਗਿਆ ਮਨ ਮੈਂ ਸਹਿ ਆਪਸ ਕੋ ਕਰ ਕਛੂ ਨਾ ਜਨਾਵੈ ਹਰ ਹਰ ਨਾਮ ਹਿਰਦੇ ਸਦ ਧਿਆਵੈ ਮਨ ਵੇਚੇ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੈ ਬੀਸ ਵਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਦੇ ਹਰ ਨਾਉ ਅਨਕ ਵਾਰ ਗੁਰ ਕੋ ਵਲ ਜਾਓ सर्वनिदान जी का दाता, आठ पैर पा ब्रह्म रंग राता, ब्रह्म है जन जन में पार ब्रह्म, एक है आप नहीं कुछ परम, सहज स्याण पलया न जाइए, नानक ऐसा गुरवड़ भागी पाइय, सफल दर्शन पेखत पुनीत, परसत चन गत निर्मल रीत, पेटत संग राम गुण रवै, पार ब्रह्म की दरगह कवे, सुन कर बचन करन आगाने, मन संतोखा दंपति आने, पूरा गुरख्यो जा का मंत्र, अमृत दृष्ट पेखे होए संत, गुण बेअंत कीमत नहीं पाए, नानक जिस पावे तिस लए मिलाए, जेहबा एक उस्तत अनेक, सत पुरख पूरन विवेक, काहू बोला पहुँचत पुरानी, अगम अगोचर प्रभ निर्वाणी, निराहार निर्वैर सुखदाई, ताकि कीमत किने न पाई, अनेक भगत वंदन नित करै, चरण कमल हृदय सिमरह, सद बलिहारी सतगुर अपनै, नानक जिस प्रसाद ऐसा प्रभ जपनै, ए हर रस पावै जन कोई, अमृत पीवे अमर सो होए, उस पुरख का नाही कदे विनाश, जाके मन प्रगटे गुणदास, आठ पैर हर का नाम ले, सच उपदेश सेव को दे, मोह माया के संग न लेप, मन मह राखे हर हर एक, अंधकार दीपक परगासे, नानक परम मोह दुख तह ते नासे, तप्त माहे ठाठ बरताई, अंध पया दुख नाठे पाई, जन्म मरण के मिटे अंधे से, साधु के पूरन उपदेश है, पौ चुका निरपौ होए बसे, सगल व्याध मानते खै नसे, जिसका सातिन कृपा धारी, साध संग जप नाम मुरारी, थित पाई चुके भ्रम गवन, सुन नानक हर जस श्रवन, निर्गुण आप सरगुण भी ओही, कला तार दिन सगली मोही, अपने चरित प्रभ आप बनाए, अपनी कीमत आपे पाए, हर बिंदु जा नाही कोय, सर्व निरंतर एक को सोय, ओत पोत रव्या रूप रंग, पय प्रगाद साध के संग, रच रचना अपनी कल तारी, अनक बार नानक बले हारी, श्लोक साथ न चाले बिन भजन, बिख्या सगली शार, हर हर नाम कमावना, नानक एह धन सार, अष्टपदी संत जना मिल करो विचार, एक सिमर नाम आधार, अवर उपाव सब मीत विसारो, चरण कमल रित माहे उर तारो, कारण कारण सो प्रभ समरथ, दृढ़ कर कहो नाम हर वथ, ए तन संचो हो भगवंत, संत जना का निर्मल मंत, एक आसरा खो मन माहे, सर्व रोग नानक मिट जाहे, जिस तन को चार कुंट उठता वह, सो तन हर सेवा ते पावह, जिस सुखो नित बाछ मीत, सो सुख साधु संग परीत, जिस सोबा को करह भली करनी, सा सोबा भज हर की सरनी, अनक उपावी रोग न जाए, रोग मिटे हर अब खद लाए, सर्व निदान में हर नाम निदान, जप नानक दर गह परवान, मन पर बोध हो हर के नाए, दह दिस्तावत आवै ठाए, ताको विघन न लागे कोई, जाके रिते बसे हर सोए, कल ताती ठांडा हर नाओ, सिमर सिमर सदा सुख पाओ, पाओ बिन से पूर्ण होए आस, भगत पाए आत्म परगास, तित कर जाए बसे अविनाशी, कहो नानक काटी जाऊं फांसी, तत् विचार कहे जन साचा, जन्म मरे सो काचो काचा, आवा कवन मिटे प्रभ सेव, आप त्याग सरन गुरुदेव, यो रतन जन्म का हो उदार, हर हर सिमर प्राण आधार, अनेक अपावना छूटन हारे, सिमरत शास्त्र वेद विचारे, हर की भगत करो मन लाए, मन वंशत नानक फल पाए, संग न चालिस तेरे तना, तू क्या लपटा वह मूर्ख मना, सुत मीत कुटुंब अरब निता, इनते कहु तुम कवन सनाथा, राज रंग माया विस्थार, इनते कहु कवन छुटकार, अस हस्ती रथ असवारी, झूठा डंप झूठ पासारी, ਜਿਨ ਦੀਏ ਤਿਸ ਬੁਝੇ ਨਾ ਬੀਗਾਨਾ, ਨਾਮ ਵਿਸਾਰ ਨਾਨਕ ਪਛਤਾਨਾ, ਗੁਰ ਕੀ ਮਤ ਤੂੰ ਲੇਹੇ ਈ ਆਨੈ, ਭਗਤ ਬਿਨਾ ਬਹੁ ਡੂਬੇ ਸਿਆਨੈ, ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ, ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕੇ ਕਿਲ ਵਿਖ ਜਾਹੇ, ਆਪ ਜਪਹੋ ਅਵਰਾ ਨਾਮ ਜਪਾਵਹੋ, ਸੁਨਤ ਕਹਿਤ ਰਹਿਤ ਗਤ ਪਾਵਹੋ, ਸਾਰ ਭੂਤ ਸਤ ਹਰ ਕੋ ਨਾਓ, ਸਹਿਜ ਸੁਭਾਏ ਨਾਨਕ ਗੁਣ ਗਾਓ, ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹੋਮੇ ਵਿਖ ਫੈਲ, ਹੋ ਅਚਿੰਤ ਬਸੈ ਸੁਖ ਨਾਲ, ਸਾਸ ਗਰਾਸ ਹਰ ਨਾਮ ਸੰਭਾਲ, ਛਾੜ ਸਿਆਣਪ ਸਗਲੀ ਮਨਾ, ਸਾਧ ਸੰਗ ਪਾਵੈ ਹੈ ਸੱਚ ਧਨਾ, ਹਰ ਪੂੰਜੀ ਸੰਚ ਕਰੋ ਵਿਓਹਾਰ, ਈਹਾ ਸੁਖ ਤਰ ਗਹਿ ਜੈਕਾਰ, ਸਰਵ ਨਿਰੰਤਰ ਏਕੋ ਦੇਖ, ਕਹੋ ਨਾਨਕ ਜਾ ਕੇ ਮਸਤਕ ਲੇਖ, ਏਕੋ ਜਪ ਏਕੋ ਸਾਲਾਹ, ਏਕ ਸਿਮਰ ਏਕੋ ਮਨ ਆਹ, ਏਕ ਸਤੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰ ਆਪ, ਪੂਰਨ ਪੂਰੇ ਹੋ ਪ੍ਰਭਿਆਪ। ਅਨਿਕ ਵਿਸਤਾਰ ਏਕ ਤੇ ਪਏ, ਏਕ ਅਰਾਧ ਪਰਾਸ਼ਤ ਗਏ, ਮਨ ਤਨ ਅੰਤਰ ਏਕ ਪ੍ਰਭ ਰਾਤਾ, ਗੁਰ ਪ੍ਰਸਾਦ ਨਾਨਕ ਇੱਕ ਜਾਤਾ। ਸਲੋਕ ਫਿਰਤ ਫਿਰਤ ਪ੍ਰਭਾਇਆ, ਵਾਹਿਗੁਰੂ ਜੀ ਫਰਮਾਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ ਅਸ਼ਟਪਦੀ, ਜਾਚਕ ਜਨ ਜਾਚੈ ਪ੍ਰਵਦਾਨ, ਕਰ ਕਿਰਪਾ ਦੇਵੋ ਹਰ ਨਾਮ, ਸਾਧ ਜਨਾ ਕੀ ਮੰਗੋ ਧੂਰ, ਪਾਰ ਬ੍ਰਹਮ ਮੇਰੇ ਸਰਧਾ ਪੂਰ, ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮੈ ਧਿਆਵੋ, ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ, ਏਕ ਓਟ ਏਕੋ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ, ਪ੍ਰਭ ਕੀ ਦ੍ਰਿਸ਼ਟ ਮਹਾਂਸੁਖ ਹੋਏ, ਹਰ ਰਸ ਪਾਵੈ ਬਿਰਲਾ ਕੋਏ, ਜਿਨ ਚ ਆਖਿਆ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ, ਸੁਭਰ ਭਰੇ ਪ੍ਰੇਮ ਰਾਸ ਰੰਗ, ਉਪਜੈ ਚਾਉ ਸਾਧ ਕਹਿ ਸੰਗ, ਪਰੇ ਸਰਨ ਆਨ ਸਭ ਤਿਆਗ, ਅੰਤਰ ਪ੍ਰਗਾਸ ਆਨ ਦਿਨ ਲੇਵ ਲਾਗ, ਬਡ ਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ, ਸੇਵਕ ਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ, ਜਨ ਕੋ ਪ੍ਰਭ ਹੋਇਓ ਦਇਆਲ, ਸੇਵਕ ਕੀਨੋ ਸਦਾ ਨਿਹਾਲ, ਬੰਧਨ ਕਾਟ ਮੁਕਤ ਜਨ ਭਇਆ, ਜਨਮ ਮਰਨ ਦੁਖ ਭ੍ਰਮ ਗਇਆ, ਐਸ਼ ਪੁਨੀ ਸਰਧਾ ਸਭ ਪੂਰੀ ਰਵ ਰਹਿਆ, ਸਾਧ ਸੰਗ ਹਜੂਰੀ ਜਿਸ ਕਾ ਸਾਥਨ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ, ਸੋ ਕਿਉਂ ਬਿਸਰੈ ਜੇ ਘਾਲ ਨਾ ਭਾਨੈ, ਸੋ ਕਿਉਂ ਬਿਸਰੈ ਜੇ ਘੀਆ ਜਾਨੈ, ਸੋ ਕਿਉਂ ਬਿਸਰੈ ਜਿਨ ਸਭ ਕੇ ਛਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ, ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ, ਗੁਰਪ੍ਰਸਾਦ ਕੋ ਬਿਰਲਾ ਲਾਖੈ, ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ, ਜਨਮ ਜਨਮ ਕਾ ਟੂਟਾ ਗਾਂਢਾ ਹੈ, ਗੁਰਪੂਰੈ ਤਾਤ ਇਹ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ, ਸਾਜਨ ਸੰਤ ਕਰੋ ਏ ਕਾਮ, ਆਨ ਤਿਆਗ ਜਪਹੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵਹੋ, ਆਪ ਜਪਹੋ ਅਵਰਹ ਨਾਮ ਜਪਾਵਹੋ, ਭਗਤ ਭਾਏ ਤਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਸ਼ਾਰ, ਸਰਬ ਕਲਿਆਣ ਸੁਖ ਨੇਦ ਨਾਮ, ਬੂਢਤ ਜਾਤ ਪਾਏ ਬਿਸਰਾਮ, ਸਗਲ ਦੁਖ ਕਾ ਹੋਵਤ ਨਾਸ, ਨਾਨਕ ਨਾਮ ਜਪਹੋ ਗੁਣਤਾਸ, ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਨ ਤਨ ਅੰਤਰ ਇਹੀ ਸੁਆਉ, ਨੇਤਰੋਂ ਭੇਖ ਦਰਸ ਸੁਖ ਹੋਏ, ਮਨ ਬਿਗਸੈ ਸਾਧ ਚਰਨ ਧੋਏ, ਭਗਤ ਜਨਾ ਕੈ ਮਨ ਤਨ ਰੰਗ, ਬਿਰਲਾ ਕੂ ਪਾਵੈ ਸੰਗ, ਏਕ ਬਸਤ ਦੀਜੈ ਕਰ ਮਾਇਆ, ਗੁਰਪ੍ਰਸਾਦ ਨਾਮ ਜਪ ਲਇਆ, ਤਾਂ ਕੀ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ, ਪ੍ਰਭ ਬਖਸੰਦ ਦੀਨ ਦਇਆਲ, ਭਗਤ ਵਸ਼ਲ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾ ਕਰਤ ਪ੍ਰਤਪਾਲ, ਆਦਿ ਪੁਰਖ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਣ ਆਧਾਰ, ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਭਾਏ ਲਾਵੈ ਮਨ ਹੀਤ, ਹਮ ਨਿਰਗੁਣੀ ਯਾਰ ਨੀਚ ਅਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ, ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗੁਣ ਗਾਏ, ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਭਾਈ, ਬਹੁ ਭੋਜਨ ਕਾ ਪ੍ਰਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਭਲੀ ਸੋ ਕਰਨੀ ਸੋਭਾ ਧਨਵੰਤ, ਹਿਰਦੈ ਬਸੇ ਪੂਰਨ ਗੁਰ ਮੰਤ, ਸਾਧ ਸੰਗ ਪ੍ਰਭ ਦੇਹੁ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ, ਸਲੋਕ ਸਰ ਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪੋ ਆਪਣ ਕੀਆ ਨਾਨਕਾ, ਆਪੇ ਹੀ ਫਿਰ ਜਾਪੋ। ਅਸ਼ਟਪਦੀ
1: जब अकार एकाश नान दृष्टेता पाप पुन तब कहते होता, जब तारी आपन सुन समाद तब बैर विरोध किस संग कुमात, जब इसका वर्ण चिहन न जापत तब हरक सूख कहो किसे व्यापत, जब अपन आप आप पार ब्रह्म तब मोह कहां किस होवत परम, आपन खेल आप वरती जा नानक करने हार न दूजा, जब होवत प्रभ केवल तनी तब बंद मुक्त कहो किस कहो गनी, जब एक हर अगम अपार तब नरक सुरक कहो कौन अवतार, जब निर्गुण प्रभ सहज सुभाए तब सेव साकत कहो कित ठाए, जब आपे आप अपनी ज्योत धरै तब कवन निडर कवन कत डर, आपन चले तो आप करने हार नानक ठाकुर अगम अपार, अभिनाशी सुख आपन आसन तह जन मरण कहो कहा बिना सुनो, जब पूर्ण करता प्रभ सोए तब जम की त्रास कहो हो किस होए, जब अवगत अगोचर प्रभ एका तब चित्रगुप्त किस पूछत लेखा, जब नाथ निरंजन अगोचर अगादे तब कौन छुटे कौन बंधन बाधे, आपन आप आप ही अचरजा नानक आपन रूप आप ही ऊपर जा, जह निर्मल पुरख पुरख पात होता तह बिन मैल कहो हो क्या तोता, जह निरंजन निरंकार निर्बान तह कौन को मान कौन अभिमान, जह स्वरूप केवल जगदीश तह शाल शिदर लगत कहो कीसो, जह ज्योत स्वरूपी ज्योत संग समावै तह किस भूख कवन त्रिपतावै, करण करावन करने हार नानक करते का नाहे सुमार, जब अपनी सुबा अपन संग बनाई तब कवन माए बाप मित्र सोत भाई, जय सर्व कला आपे प्रवीन तह वेदक देव कह पूचीन, जब अपन आप आप उर तार तो सघन आप सघन कहा बीचार, जह आपन ऊच अपन आप नेरा तह कौन ठाकुर कौन कहिय चेरा, बेसमन बेसम रहे बेसमाद नानक अपनी गत जन हूँ आप, जह अशाल अशेद अभेद समाया ऊहा किसे व्यापत माया, आपस को आपे आदेश तेहो गुण का नाही प्रवेश, जह एक है एक एक भगवंता तह कौन अचिंत किस लागे चिंता, जह अपन आप आप पतियारा तह कौन कथा कौन सुनने हारा, बहु बेअंत ऊच ते ऊचा नानक आपस को आपे पहुचा, जह आप रचियो प्रपंच अकार तेहो गुण मैं कीनो बिसथार, पाप पुन तय पई कहावत को नरक को सुर्ग बंशावत, आल जाल माया जंजाल हमे मोह परम पै पार, दुख सुख मान अपमान अनक प्रकार कियो बखियान, आपन खेल आप कर देखै खेल संकोचै तौ नानक एकै, जह अवगत भगत तह आप जह पसरै पासार संत प्रताप, दुहु पाक का आपे तनि उनकी शोभा उनहु बने, आपे कौतुक करै आनंद जोज आपे रास भोगन निरजोग, जिस भावै तिस आपन ना इलावै जिस भावै तिस खेल खिलावै, बेसुमार अथा अगंत अतुलै ज्यों बुलावो त्यों नानक दास बोलै श्लोक, जी चंत के ठाकुरा आपे वर्तन हार नानक एको पसरिया दूजा कहै दृष्टार, अष्टपदी आप कथै आप सुनने हारो आपे एक आप बिसथारो, जात सुभावै तां श्रेष्ठ उपाय अपने भाणे लय समाए, तुम ते भिन्न नहीं किश होए आपन सूत सब जागत परोए, जाको प्रभ जियो आप बुझाए सच नाम सोई जन पाए, सो समंदर से तत का बेता नानक सगल श्रेष्ठ का जेता, जी जंत्र सब तक हाथ दीन दयाल अनाथ को नाथ, जिस राख है तिस कोई न मारे सो मुआ जिस मन हो बिसारे, तिस ताज अवर कहा को जाए सब सिर एक निरंजन राय, जी की जुगत जाके सब हाथ अंतर बाहर जन हो साथ, गुण निधान बेअंत अपार नानक दा सदा बलहार, पूरन पूर रहे दयाल सब ऊपर होवत कृपालो, अपने कर्तव्य जाने आप अंतर जामे रहे ओ ब्याप, प्रतपाल जीअन बहु पांत जो जो रचियो सोत सहते आत, जिस भावै तिस लय मिलाए भगत करै हर के गुण गाए, मन अंतर विश्वास कर मान्या करणहार नानक एक जानिया, जन लागा हर एक नाए तिसकी आस न बिरथी जाए, सेवक कौ सेवा बन आई हुकम बूझ परम पद पाई, ਇਸ ਤੇ ਉਪਰ ਨਹੀਂ ਵਿਚਾਰ, ਜਾ ਕੇ ਮਨ ਬਸਿਆ ਨਿਰੰਕਾਰ, ਬੰਧਨ ਤੋਰ ਪਏ ਨਿਰਵੈਰ, ਆਨ ਦਿਨ ਪੂਜੈ ਗੁਰ ਕੇ ਪੈਰ, ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭਾ ਪੇ ਮੇਲੇ, ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪ੍ਰਭ ਪਰਮਾਨੰਦ, ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇ ਕਾ ਕਰੋ ਉਧਾਰ, ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਰਨ ਕਾ ਇਹ ਸੁਆਓ, ਆਠ ਪਹਿਰ ਪ੍ਰਭ ਭੇਖੋ ਨੇਰਾ, ਮਿਟੈ ਅਗਿਆਨ ਬਿਨਸੈ ਅੰਧੇਰਾ, ਸੁਨ ਉਪਦੇਸ਼ ਹਿਰਦੇ ਬਸਾਵਹੋ, ਮਨ ਇੱਛੇ ਨਾਨਕ ਫਲ ਪਾਵਹੋ, ਹਾਲਤ ਪਾਲਤ ਦੋਏ ਲਿਹੋ ਸਵਾਰ, ਰਾਮ ਨਾਮ ਅੰਤਰ ਉਰਤਾਰ, ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਬਸੈ ਤਿਸ ਸਾਚ ਪਰੀਖਿਆ, ਮਨ ਤਨ ਨਾਮ ਜਪ ਹੋ ਲਿਵ ਲਾਏ, ਦੁਖ ਦਰਦ ਮਨ ਤੇ ਭਉ ਜਾਏ, ਸਚ ਵਾਪਾਰ ਕਰੋ ਵਾਪਾਰੀ, ਤਰਬੈ ਨਿਭੈ ਖੇਪ ਤੁਮਾਰੀ, ਇਹ ਘਾਟੇ ਖਰਖੋ ਮਨ ਮਾਹੇ, ਨਾਨਕ ਬਹੁਰ ਨ ਆਵੈ ਜਾਹੇ, ਤਿਸ ਤੇ ਦੂਰ ਕਹਾ ਕੋ ਜਾਏ, ਉਪਰੈ ਰੱਖਣ ਹਾਰ ਧਿਆਏ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜਿਸ ਪ੍ਰਭ ਰੱਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੁਖ, ਚਿੰਤਾ ਜਾਏ ਮਿਟੇ ਅਹੰਕਾਰ, ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ, ਸਿਰ ਉਪਰ ਠਾਡਾ ਗੁਰ ਸੂਰਾ, ਨਾਨਕ ਤਾ ਕੇ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ, ਦਰਸ਼ਨ ਪੇਖਤ ਉਧਰਤ ਸ੍ਰਿਸ਼ਟ, ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ, ਧਨ ਸੇਵਾ ਸੇਵਕ ਪਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੈ ਸੋਹਤ ਨਿਹਾਲ, ਤਾਕੇ ਨਿਕਟ ਨ ਆਵਤ ਕਾਲ, ਅਮਰ ਪਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ, ਸਲੋਕ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਿਨਾਸੋ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸੋ, ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ, ਸਗਲ ਸਮੱਗਰੀ ਏਕਸ ਘਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾਏ, ਨਾਉ ਇਨੀ ਦੇ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸ ਰਾਮ, ਸੁਨ ਸਮਾਧ ਅਨਹਤ ਤਹਿਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ, ਤਿੰਨ ਦੇਖਿਆ ਜਿਸੇ ਆਪ ਦਿਖਾਏ, ਨਾਨਕ ਤਿਸ ਜਨ ਸੋ ਜੀ ਪਾਏ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ, ਧਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬਨ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪਾਉਣ ਪਾਣੀ ਬੈਸੰਤਰ ਮਾਹੇ, ਚਾਰ ਕੁੰਟ ਦੈ ਦਿਸੇ ਸਮਾਹੇ, ਤਿਸ ਤੇ ਭਿੰਨ ਨਹੀਂ ਕੋਠਾਓ, ਗੁਰਪ੍ਰਸਾਦ ਨਾਨਕ ਸੁਖ ਪਾਓ, ਵੇਦ ਪੁਰਾਣ ਸਿਮਰਤ ਮੈਂ ਦੇਖ, ਸਸੀ ਅਰ ਸੂਰ ਨਖਿਅਤਰ ਮੈਂ ਏਕ, ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨ ਕਬਹੂੰ ਡੋਲੈ, ਸਰਬ ਕਲਾ ਕਰ ਖੇਲੈ ਖੇਲ, ਮੂਲ ਨਾ ਪਾਈਐ ਗੁਣੈ ਅਮੋਲ, ਸਰਬ ਜੋਤ ਮੈਂ ਜਾਕੀ ਜੋਤ, ਧਾਰ ਰਹਿਓ ਸੁਆਮੀ ਓਤ ਪੋਤ, ਗੁਰਪ੍ਰਸਾਦ ਭਰਮ ਕਾ ਨਾਸੋ, ਨਾਨਕ ਤਿਨ ਮੈਂ ਇਹੋ ਵਿਸਾਸੋ, ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕੈ ਹਿਰਦੈ ਸਭ ਧਰਮ, ਸੰਤ ਜਨਾ ਸੁਨੈ ਸ਼ੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ, ਜਿਨ ਜਾਤਾ ਤਿਸ ਕੀਏ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਣ ਹਾਰ ਪ੍ਰਭ ਜਾਨੈ, ਅੰਤਰ ਬਸੇ ਬਾਹਰ ਪੀਓਹੀ, ਨਾਨਕ ਦਰਸ਼ਨ ਦੇਖ ਸਭ ਮੋਹੀ, ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤ ਪਤ, ਤਿਸ ਭਾਵੇ ਤਾਂ ਕਰੇ ਵਿਸਥਾਰ, ਤਿਸ ਭਾਵੇ ਤਾਂ ਏਕ ਓਂਕਾਰ, ਅਨਿਕ ਕਲਾ ਲਖੀ ਨਹਿ ਜਾਏ, ਜਿਸ ਭਾਵੈ ਤਿਸ ਲਏ ਮਿਲਾਏ, ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਆਪ ਭਾਰ ਪੂਰ, ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ, ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਪੇਖਣ ਹਾਰਾ, ਸਗਲ ਸਮੱਗਰੀ ਜਾ ਕਾ ਤਨਾ, ਆਪਨ ਜਾਸ ਆਪ ਹੀ ਸੁਨਾ, ਆਵਨ ਜਾਨ ਇੱਕ ਖੇਲ ਬਨਾਇਆ, ਆਗਿਆਕਾਰੀ ਕੀਨੀ ਮਾਇਆ, ਸਭ ਕੈ ਮੱਧ ਅਲਿਪ ਤੋਰ ਹੈ, ਜੋ ਕਿਛ ਕਹਿਣਾ ਸੋ ਆਪੇ ਕਹੈ, ਆਗਿਆ ਆਵੈ ਆਗਿਆ ਜਾਏ, ਨਾਨਕ ਜਾ ਭਾਵੈ ਤਾਂ ਲਏ ਸੁਮਾਏ, ਇਸ ਤੇ ਹੋਏ ਸੁਨਾਹੀ ਬੁਰਾ, ਊ ਰਾਏ ਕਹੋ ਕਿਨੈ ਕਛੁ ਕਰਾ, ਆਪ ਭਲਾ ਕਰਤੂਤ ਆਤਨੀ ਕੀ, ਆਪੇ ਜਾਣੇ ਆਪਣੇ ਜੀ ਕੀ, ਆਪ ਸਾਚ ਧਾਰੀ ਸਭ ਸਾਚ, ਓਤ ਪੋਤ ਆਪਨ ਸੰਗਰਾਚ, ਤਾ ਕੀ ਗਤ ਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਜੀ ਪਾਏ, ਤਿਸ ਕਾ ਕੀਆ ਸਭ ਪਰਵਾਨ, ਗੁਰਪ੍ਰਸਾਦ ਨਾਨਕ ਇਹੋ ਜਾਨ, ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖੋ ਸਾਸ ਸਾਸ ਸਿਮਰਹੁ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆਗਹੁ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਧਨ ਕੇ ਪਰ ਲਿਹੋ ਭੰਡਾਰੋ ਨਾਨਕ ਗੁਰਪੂਰੇ ਨਮਸਕਾਰੋ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਾਜ ਪਰਮਾਨੰਦ ਨਰਕ ਨਿਵਾਰ ਉਧਾਰ ਹੋ ਜੀਉ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤ ਵਹਾਉ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਇਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ ਸੁਨਤ ਕਮਾਵਤ ਹੋਤ ਉਦਾਰ ਆਪ ਤਰੈ ਲੋਕਹਿ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸਬਦ ਅਨਾਹਤ ਵਾਜੈ ਸੁਨ ਸੁਨ ਆਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਧਰੇ ਤਿਨ ਕੈ ਸਾਥੇ ਸਾਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਭ ਰੀਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਬੇਕਾਰ ਤੇ ਰਹਤੇ ਰਾਮ ਨਾਮ ਸੁਨ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਥਾਰੀ ਨਾਨਕ ਨਿਭਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰਹੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋ ਹੋਤ ਨਿਧਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਅਸਥਾਨ ਬਾਹੁਰ ਨਾ ਹੋਵੇ ਆਵਨ ਜਾਨ ਹਰ ਧਨ ਖਾਟ ਚਲੈ ਜਨ ਸੋਏ ਨਾਨਕ ਜਿਸ ਹੈ ਪ੍ਰਾਪਤ ਹੋਏ ਖੇਮ ਸਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤਾ ਹੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਬੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟਾਏ ਸੰਤ ਕਿਰਪਾ ਤੇ ਜਮ ਤੇ ਛੁਟਾਏ ਜਾ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸਰਣ ਨਾਨਕ ਤੇ ਆਏ ਜਿਸ ਮਨ ਬਸੈ ਸੁਣੈ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਨਮ ਮਰਨ ਤਾਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ ਨਿਰਮਲ ਸੋਭਾ ਅੰਮ੍ਰਿਤ ਤਾਕੀ ਬਾਣੀ ਏਕ ਨਾਮ ਮਨ ਮਾਹੇ ਸੁਮਾਨੀ ਦੁਖ ਰੋਗ ਬਿਨਸੇ ਭੈ ਭਰਮ ਸਾਧ ਨਾਮ ਨਿਰਮਲ ਤਾਕੀ ਕਰਮ ਸਭ ਤੇ ਊਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਊਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨ ਚੱਲੈ ਨਾਲ ਕਿਵ ਸੁਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨ ਕੋਏ

ਬੋਲਣ ਬੋਲੀਐ ਜਿਤ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ

ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਾਏ ਕਰੀ, ਜੀਤੀ ਸਿਰ ਠੂ ਪਾਈ ਵੇਖਾ, ਵਿਣ ਕਰਮਾਂ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਯਾਰ ਜਾ, ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ, ਨਾਲ ਚੱਲੈ ਸਭ ਕੋਏ, ਚੰਗਾ ਨਾ ਉਰ ਕਾਏ ਕਹਿ, ਜਸ ਕੀਰਤ ਜਗਲੇ। ਜੇ ਤਿਸ ਨਦਰ ਨਾ ਆਵਈ, ਤਾਂ ਵਾਤ ਨ ਪੁੱਛੈ ਕੇ, ਕੀਟਾ ਅੰਦਰ ਕੀਟ ਕਰ, ਦੋਸੀ ਦੋਸ ਧਰੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਤੇਹਾ ਕੋਏ ਨਾ ਸੁਜਈ, ਜੇ ਤਿਸ ਗੁਣ ਕੋਏ ਕਰੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨਾ ਸਕੈ ਕਾਲ, ਨਾਨਕ ਭਗਤਾ

ਇਦ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਸੁਣੇ ਸਤ ਸੰਤੋਖ ਗਿਆਨ ਸੁਣੇ ਸਟ ਕਾ ਇਸ਼ਨਾਨ ਸੁਣੇ ਪੜ ਪੜ ਪਾ ਵਹਿਮਾਨ ਸੁਣੇ ਲਾਗੇ ਸਹਿਜ ਧਿਆਨ ਨਾਨਕ ਭਗਤਾ

ਗਾਹੁ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ

ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨ ਹੋਏ ਸਵਸਥ ਆਤ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਣ ਸੁਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰੁਤੀ ਮਾਹੁ ਕਵਣ ਜਿਤ ਹੁਆ ਆਕਾਰ ਵੇਲ ਨਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ, ਛਪੈ ਛੰਤ ਪ੍ਰਸਾਦ, ਚੱਕਰ ਚਿਹਨੇ ਅਰ ਵਰਣ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ। ਅਚਲ ਮੂਰਤ ਤਨ ਭਉ ਪ੍ਰਕਾਸ਼ ਮਿਟੋਜ ਕਹੀ ਜੈ, ਕੋਟ ਇੰਦ੍ਰ ਇੰਦਰਾਨ ਸਾਈ ਸਾਨ ਗਨੀ ਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਣ ਤ੍ਰਿਣ ਕਹਿ, ਤਵੈ ਸਰਵਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ, ਭੁਜੰਗ ਪ੍ਰਿਆ ਚੰਦ ਨਮਸਤੁੰਗ ਅਕਾਲੇ, ਨਮਸਤੁੰਗ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਅਨੂਪੇ, ਨਮਸਤੰਗ ਪੇਖੇ, ਨਮਸਤੰਗ ਲੇਖੇ, ਨਮਸਤੰਗ ਕਾਏ, ਨਮਸਤੰਗ ਜਾਏ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਨਾਮੇ, ਨਮਸਤੰਗ ਠਾਮੇ, ਨਮਸਤੰਗ ਕਰਮੰਗ, ਨਮਸਤੰਗ ਧਰਮੰਗ, ਨਮਸਤੰਗ ਨਾਮੰਗ, ਨਮਸਤੰਗ ਧਾਮੰਗ, ਨਮਸਤੰਗ ਜੀਤੇ, ਨਮਸਤੰਗ ਪੀਤੇ, ਨਮਸਤੰਗ ਬਾਹੇ, ਨਮਸਤੰਗ ਢਾਹੇ, ਨਮਸਤੰਗ ਨੀਲੇ, ਨਮਸਤੰਗ ਨਾਦੇ, ਨਮਸਤੰਗ ਛੇਦੇ, ਨਮਸਤੰਗ ਗਾਦੇ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਉਦਾਰੇ, ਨਮਸਤੰਗ ਪਾਰੇ, ਨਮਸਤੰਗ ਸੁਵੇਕੈ, ਨਮਸਤੰਗ ਨੇਕੈ, ਨਮਸਤੰਗ ਬੂਤੇ, ਨਮਸਤੰਗ ਜੂਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸ਼ੇ, ਨਮਸਤੰਗ ਨਿਰਭੇਸ਼ੇ, ਨਮਸਤੰਗ ਨਿਰਨਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਦਾਤੇ, ਨਮਸਤੰਗ ਨਿਰਗਾਤੇ, ਨਮਸਤੰਗ ਨਿਰਦੂਤੇ, ਨਮਸਤੰਗ ਭੂਤੇ, ਨਮਸਤੰਗ ਲੋਕੇ, ਨਮਸਤੰਗ ਸੋਕੇ, ਨਮਸਤੰਗ ਨਿਰਤਾਪੇ, ਨਮਸਤੰਗ ਅਥਾਪੇ, ਨਮਸਤੰਗ ਤ੍ਰਿਮਾਨੇ, ਨਮਸਤੰਗ ਨਿਧਾਨੇ, ਨਮਸਤੰਗ ਗਾਹੇ, ਨਮਸਤੰਗ ਬਾਹੇ, ਨਮਸਤੰਗ ਤ੍ਰਿਵਰਗੇ, ਨਮਸਤੰਗ ਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸੁਜੋਗੇ, ਨਮਸਤੰਗ ਰੰਗੇ, ਨਮਸਤੰਗ ਭੰਗੇ, ਨਮਸਤੰਗ ਗੰਮੇ, ਨਮਸਤਸਤ ਰੰਮੇ, ਨਮਸਤੰਗ ਜਲਾਸਰੇ, ਨਮਸਤੰਗ ਨਿਰਾਸਰੇ, ਨਮਸਤੰਗ ਜਾਤੇ, ਨਮਸਤੰਗ ਪਾਤੇ, ਨਮਸਤੰਗ ਮਜਬੇ, ਨਮਸਤਸ ਅਜਬੇ, ਅਦੇਸੰਗ ਅਦੇਸੇ, ਨਮਸਤੰਗ ਭੇਸੇ, ਨਮਸਤੰਗ ਨਿਰਧਾਮੇ, ਨਮਸਤੰਗ ਨਿਰਵਾਮੇ, ਨਮੋ ਸਰਵ ਕਾਲੇ, ਨਮੋ ਸਰਵ ਦਿਆਲੇ, ਨਮੋ ਸਰਵ ਰੂਪੇ, ਨਮੋ ਸਰਵ ਭੂਪੇ, ਨਮੋ ਸਰਵ ਕਾਪੇ, ਨਮੋ ਸਰਵ ਥਾਪੇ, ਨਮੋ ਸਰਵ ਕਾਲੇ, ਨਮੋ ਸਰਵ ਪਾਲੇ, ਨਮਸਤਸਤ ਦੇਵੈ, ਨਮਸਤੰਗ ਭੇਵੈ, ਨਮਸਤੰਗ ਜਨਮੇ, ਨਮਸਤੰਗ ਸੁਬਨਮੇ, ਨਮੋ ਸਰਵ ਗਾਉਣੇ, ਨਮੋ ਸਰਵ ਭਾਉਣੇ, ਨਮੋ ਸਰਵ ਰੰਗੇ, ਨਮੋ ਸਰਵ ਭੰਗੇ, ਨਮੋ ਕਾਲ ਕਾਲੇ, ਨਮਸਤਸ ਦਿਆਲੇ, ਨਮਸਤੰਗ ਵਰਣੇ, ਨਮਸਤੰਗ ਮਰਣੇ, ਨਮਸਤੰਗ ਜਰਾਰੰਗ, ਨਮਸਤੰਗ ਕਿਰਤਾਰੰਗ, ਨਮੋ ਸਰਵ ਧੰਦੇ, ਨਮੋ ਸਤ ਬੰਦੇ, ਨਮਸਤੰਗ ਨਿਰਸਾਕੇ, ਨਮਸਤੰਗ ਨਿਰਵਾਕੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤੰਗ ਅਨੰਤੇ, ਨਮਸਤੰਗ ਮਹੰਤੇ, ਨਮਸਤਸਤ ਰਾਗੇ, ਨਮਸਤੰਗ ਸੁਹਾਗੇ, ਨਮੋ ਸਰਵ ਸੋਖੰ, ਨਮੋ ਸਰਵ ਪੋਖੰ, ਨਮੋ ਸਰਵ ਕਰਤਾ, ਨਮੋ ਸਰਵ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਵ ਦਿਆਲੇ, ਨਮੋ ਸਰਵ ਪਾਲੇ, ਚਾਚਰੀ ਛੰਤਵ ਪ੍ਰਸਾਦ, ਅਰੂਪ ਹੈ, ਅਨੂਪ ਹੈ, ਅਜੂ ਹੈ, ਅਭੂ ਹੈ, ਅਲੇਖ ਹੈ, ਅਭੇਖ ਹੈ, ਅਨਾਮ ਹੈ, ਅਕਾਮ ਹੈ, ਅਦੇਹ ਹੈ, ਅਭੇ ਹੈ, ਅਜੀਤ ਹੈ, ਅਭੀਤ ਹੈ, ਤ੍ਰਿਮਾਨ ਹੈ, ਨਿਧਾਨ ਹੈ, ਤ੍ਰਿਵਰਗ ਹੈ, ਅਸਰਗ ਹੈ, ਅਨੀਲ ਹੈ, ਅਨਾਦ ਹੈ, ਅਜੇ ਹੈ, ਅਜਾਦ ਹੈ, ਅਜਨਮ ਹੈ, ਅਵਰਨ ਹੈ, ਅਭੂਤ ਹੈ, ਅਭਰਨ ਹੈ, ਅਗੰਜ

ਪਾਉਣ ਨਮੋ ਸਰਬ ਪਾਉਣੇ ਅਨੰਗੀ ਅਨਾਥੇ ਨਰਸੰਗੀ ਪ੍ਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪਰਭੰਗੀ ਪਰਮਾਥੀ ਸਮਸਤੀ ਵਿਭੂਤੇ ਕਲੰਕੰ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਰੰ ਪਰਮ ਰੂਪੇ ਨਮੋ ਜੋਗ ਜੋਗੇਸ਼ਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਰੰ ਪਰਮ ਬ੍ਰਿਧੇ ਨਮੋ ਸ਼ਸਤ੍ਰਪਾਣੇ ਨਮੋ ਅਸਤ੍ਰਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਭੇਖੀ ਅਭਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇਸ਼ਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇ ਦੇਵੀ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੁਨੀ ਸੁਨਾਨੰ ਨਮੋ ਮੰਤਰ ਮੰਤ੍ਰੰ ਨਮੋ ਜੰਤ੍ਰ ਜੰਤ੍ਰੰ ਨਮੋ ਇਸ਼ਟ ਇਸ਼ਟੇ ਨਮੋ ਤੰਤ੍ਰ ਤੰਤ੍ਰੰ ਸਦਾ ਸਚਿਦਾਨੰਦ ਸਰਵੰ ਪਰਨਾਸੀ ਅਨੂਪੇ ਅਰੂਪੇ ਸਮਸਤੋ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦੋ ਉਰਧ ਅਰਧ ਅੰਗ ਗੰਗੂਗ ਹਰਤਾ ਪਰਮ ਪਰਮ ਪਰਮੇਸ਼ਵਰੰ ਪ੍ਰੋਚ ਪਾਲੰ ਸਦਾ ਸਰਵਦਾ ਸਿਧਾਤਾ ਦਯਾਲੰ ਅਚਿਦੀ ਅਭੇਦੀ ਅਨਾਮੰਗ ਕਾਮੰ ਸਮਸਤੋ ਪਰਾਜੀ ਸਮਸਤਸਤ ਧਾਮੰ ਤੀਰਾ ਜੋਰ ਚਾਚਰੀ ਚੰਦ ਜਲੇ ਹੈ ਤਲੇ ਹੈ ਅਭੀਤ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਆਦੇਸ਼ ਹੈ ਅਭੇਸ਼ ਹੈ ਭੁਜੰਗ ਪ੍ਰਿਆ ਚੰਦ ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਵ ਮਾਨੀ ਸਮਸਤੀ ਨਿਧਾਨੀ ਨਮਸਤੁੰਗ ਨਿਰਨਾਥੀ ਨਮਸਤੁੰਗ ਪਰਮਾਥੇ ਨਮਸਤੁੰਗਾ ਗੰਜੀ ਨਮਸਤੁੰਗਾ ਭੰਜੀ ਨਮਸਤੁੰਗਾ ਕਾਲੀ ਨਮਸਤੁੰਗਾ ਪਾਲੀ ਨਮੋ ਸਰਵ ਦੇਸੇ ਨਮੋ ਸਰਵ ਭੇਸੇ ਨਮੋ ਰਾਜ ਰਾਜੇ ਨਮੋ ਸਾਹ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਕੇ ਨਮੋ ਸੋਖ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਪੀਤੰ ਨਮੋ ਸਰਵ ਗਿਆਨੰ ਨਮੋ ਪਰਮ ਤਾਨੰ ਨਮੋ ਸਰਵ ਮੰਤ੍ਰੰ ਨਮੋ ਸਰਵ ਜੰਤ੍ਰੰ ਨਮੋ ਸਰਵ ਦ੍ਰਿਸ਼ੰ ਨਮੋ ਸਰਵ ਕ੍ਰਿਸ਼ੰ ਨਮੋ ਸਰਵਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸੀਜੇ ਕਿਰਪਾਲੰ ਸਰੂਪੇ ਕੁਕਰਮੰ ਪਰਨਾਸੀ ਸਦਾ ਸਰਵਦਾ ਰਿਧ ਸਿੱਧੰ ਨਿਵਾਸੀ ਚਰਪਟ ਛੰਦ ਤੁਐ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਵੰਗ ਦਾਤਾ ਸਰਵੰਗ ਗਿਆਤਾ ਸਰਵੰਗ ਭਾਨੇ ਸਰਵੰਗ ਮਾਨੇ ਸਰਵੰਗ ਪ੍ਰਾਣੰ ਸਰਵੰਗ ਤ੍ਰਾਣੰ ਸਰਵੰਗ ਭੁਗਤਾ ਸਰਵੰਗ ਜੁਗਤਾ ਸਰਵੰਗ ਦੇਵੰ ਸਰਵੰਗ ਭੇਵੰ ਸਰਵੰਗ ਕਾਲੇ ਸਰਵੰਗ ਪਾਲੇ ਰੂਵਾਲ ਚੰਤਵ ਪ੍ਰਸਾਦ ਆਦ ਰੂਪਨਾਦ ਮੂਰਤ ਜੌਨ ਪੁਰਖ ਅਪਾਰ ਸਰਵਾਨ ਤ੍ਰਿਮਾਨ ਦੇਵ ਭੇਵਾਦ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੋ ਪੁਨ ਕਾਲ ਜਤਰ ਤਤਰ ਵਿਰਾਜੇ।

ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ, ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ, ਦੇਖ ਫਿਰਿਓ ਘਰ ਜੋਗ ਜਤੀ ਕੇ, ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਦੇਸ਼ ਕੋ ਦੇਖ ਰਹੇ ਹੋ, ਮਤ ਕੋ ਨ ਦੇਖੇ ਤੋ ਪ੍ਰਾਣ ਪਤੀ ਕੇ, ਸ੍ਰੀ ਭਗਵਾਨ ਕੀ ਭਾਈ ਕਿਰਪਾ ਹੁੰਤੇ, ਏਕ ਰਤੀ ਬਿਨ ਏਕ ਰਤੀ ਕੇ, ਮਾਤਿਮ ਤੰਗ ਜਰੇ ਜਰ ਸੰਗ, ਨੂਪੋ ਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦ ਪੌਣ ਕੇ, ਗੌਣ ਕੋ ਜਾਤ ਨਿਵਾਰੇ, ਭਾਰੀ ਭਜਾਨ ਕੇ ਭੂਪ ਭਲੀ ਬਿਦ ਨਿਆਵਤ, ਸੀਸ ਨਾ ਜਾਤ ਵਿਚਾਰੇ, ਤੇ ਭਏ ਤੋ ਕਹਾਂ ਭੈ ਭੂਪ ਤੰਤ ਕੋ ਨਾਗੇ, ਪਾਏ ਪਧਾਰੇ, ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ, ਹਿੰਸਤ ਹੀ ਹੈ ਰਾਜ ਹਜਾਰੇ, ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਣੈ ਨਹੀਂ ਜਾਤ ਵਿਚਾਰੇ, ਸ਼੍ਰੀਪਾ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ, ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ, ਸੁਸੰਜਮ ਨੇਮ ਅਨੇਕ ਵਸੇਖੈ, ਵੇਦ ਪੁਰਾਨ ਕਤੇਬ ਕੁਰਾਨ, ਜ਼ਮੀਨ ਜ਼ਮਾਨ ਸੁਬਾਨ ਕੇ ਪੇਖੈ, ਪਾਉਣ ਹਾਰ ਜਤੀ ਜਧਾਰ, ਸਭੈ ਸੁਵਿਚਾਰ ਹਜ਼ਾਰ ਕੇ ਦੇਖੈ, ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨ ਲਿਖੈ, ਸੁਧ ਸਿਪਾਹ ਦੁਰੰਤ ਦੁਬਾਹ, ਸੋ ਸਾਸੁਨਾ ਦੁਰਜਾਨ ਦਲੈਂਗੇ, ਭਾਰੀ ਗੁਮਾਨ ਭਰੇ ਮਨ ਮੈਂ, ਕਰ ਪਰਬਤ ਪੰਖ ਹਲੇ ਨਾ ਹਲੈਂਗੇ, ਤੋਰ ਅਰੀਨ ਮਰੂਰ ਮਵਾਸਨ, ਮਾਤਿਮ ਤੰਗਨ ਮਾਨ ਮਲੈਂਗੇ, ਕਿਰਪਾ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ, ਨਿਦਾਨ ਚਲੈਂਗੇ ਬੀਰ ਅਪਾਰ ਬੜੇ ਬਰਿਆਰ, ਅਵਿਚਾਰ ਹੈ ਸਾਰ ਕੀ ਧਾਰ, ਪਛਈਆ ਤੋਰਤ ਦੇਸ਼ ਮਿਲਿੰਦ ਮੁਵਾਸਨ, ਮਾਤਿਗ ਜਾਨ ਕੇ ਮਾਨ ਮਲਈਆ, ਗਾੜੇ ਗੜਾਨ ਕੇ ਤੋੜ ਨਹਾਰ, ਸੋ ਬਾਤ ਨਹੀਂ ਚਕਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਰਨਾਇਕ, ਜਾਚਕ ਨੇਕ ਸੁਏਕ ਦਿਵਈਆ, ਦਾਨਵ ਦੇਵ ਫਨਿੰਦ ਨਿਸਾਚਰ, ਭੂਤ ਭਵਿੱਖ ਭਵਾਨ ਜਪੈਂਗੇ, ਜੀਵ ਜਿਤੇ ਜਲ ਮੈਂ ਤਲ ਮੈਂ, ਪਲ ਹੀ ਪਲ ਮੈਂ ਸਭ ਤਾਪ ਤਪੈਂਗੇ, ਪੁਨ ਪਰ ਤਾਪਨ ਬਾੜ ਜੈ ਤੁਨ ਪਾਪਨ ਕੇ, ਬੋ ਪੁੰਜ ਖਪੈਂਗੇ, ਸਾਸ ਮੋਹ ਪ੍ਰਸੰਨ ਫਿਰੈ, ਜਗ ਸਤੁਰ ਸਵੈ ਅਵਲੋਕ ਚਪੈਂਗੇ, ਮਾਨਵ ਇੰਦਰ ਜਿੰਦਨ ਰਾਧਵ, ਜਾਉਂ ਤਰਲੋਕ ਕੋ ਰਾਜ ਕਰੈਂਗੇ, ਕੋਟ ਸਨਾਨ ਗਜਾ ਦਿਕ ਦਾਨ, ਅਨੇਕ ਸਵੰਬਰ ਸਾਜ ਭਰੈਂਗੇ, ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤ, ਅੰਤ ਫਸੇ ਜਮਪਾਸ ਭਰੈਂਗੇ, ਜੇ ਨਰ ਸ੍ਰੀ ਪਤ ਕੇ ਪ੍ਰਸੈ ਪਗ, ਤੇ ਨਰ ਫੇਰ ਨਾ ਦੇਹ ਧਰੈਂਗੇ, ਕਹਾਂ ਭੈਉ ਜੋ ਦੋ ਲੋਚਨ, ਮੂੰਦ ਕੈ ਬੈਠ ਰਿਹੋ ਭਗਤਿਆਨ ਲਗਾਇਓ, ਨਾਥ ਫਿਰਿਓ ਨੀ ਸਾਸ ਸਮੁੰਦਰ, ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਵਖਿਆਨ ਸੁ ਬੈਠ ਕੈ, ਐਸੇ ਐਸੇ ਸੁਬੈਸ ਬਿਤਾਇਓ, ਸਾਚ ਕਹੂੰ ਸਿਨ ਲਹਿਓ ਸਭੈ ਜਿਨ ਪ੍ਰੇਮ ਕੀਓ, ਤਿਨ ਹੀ ਪ੍ਰਪਾਇਓ, ਕਾਹੂ ਲੈ ਪਾਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਅਰਵਾਚੀ ਦਿਸ਼ਾ ਮੈਂ, ਕਾਹੂ ਪਛਾਕੋ ਸੀਸ ਨਿਵਾਇਓ, ਕੋ ਬਤਾਨ ਕੋ ਪੂਜਤ ਹੈ ਪਸ, ਕੋ ਮਿਰਤਾਨ ਕੋ ਪੂਜਨ ਧਾਇਓ, ਪੂਰ ਕਿਰਿਆ ਅਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨ ਪਾਇਓ, ਕੋ ਬਤਾਨ ਕੋ ਪੂਜਤ ਹੈ ਪਸ, ਕੋ ਮਿਰਤਾਨ ਕੋ ਪੂਜਨ ਧਾਇਓ, ਪੂਰ ਕਿਰਿਆ ਅਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ, ਅਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਅਮਰੇ ਦੁਸ਼ਟ ਸਭੈ ਤੁਮ ਕਾਬੂ, ਆਪ ਹਾਥ ਦੈ ਮੋਹੇ ਬਚਾਵੋ, ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਅੱਛਾ ਨਿਜ ਕਰ ਦੈ ਕਰੀਐ, ਸਭੈ ਰਣ ਕੁਆ ਸੰਘਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮੈਂ ਚਾਟ ਕੋਈ ਅਵਰ ਨਾ ਧਿਆਉਂ, ਜੋ ਪਰਛਾਉ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਐ, ਚੁਣ ਚੁਣ ਸਤਰ ਹਮਾਰੇ ਮਾਰੀਐ, ਆਪ ਹਾਥ ਦੈ ਮੁਜੈ ਵਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ, ਪੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਜ ਜੂ ਕਰਿਓ ਰੱਛਾ, ਰਾਖ ਲਿਓ ਮੋਹਿ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ਼ਕੰਤਾ, ਕਾਲ ਪਾਇ ਬ੍ਰਹਮਾ ਬਾਪ ਧਰਾ, ਕਾਲ ਪਾਇ ਸ਼ਿਵ ਜੂ ਅਵਤਰਾ, ਕਾਲ ਪਾਇ ਕਰ ਵਿਸ਼ਨ ਪ੍ਰਕਾਸਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸ਼ਿਵ ਕੀਓ, ਵੇਦ ਰਾਜ ਬ੍ਰਹਮਾ ਜੂਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈ ਜਛਨ ਉਪਜਾਇਓ, ਆਦਿ ਅੰਤ ਕੈ ਅਵਤਾਰਾ, ਸੋਈ ਗੁਰੂ ਸਮਝਿਓ ਅਮਾਰਾ,
नमस्कार दिसी को हमारी सकल प्रजाजनी आप सुवारी शिवकन को सब गुण सुख दियो सत्रन को पल मुंह बद कियो कट कट के अंतर की जानत भले बुरे की पीर पहचानत जी टीते कुंचर स्थूला सब पर कृपा दृष्ट कर भूला संतन दुख पाए ते दुखी सुख पाए साधन के सुखी एक एक की पीर पहचान काट काट के पट पट की जाने जब उदकर्क करा कर तारा प्रजा तर तब देह अपारा जब आकर करत हो कब हूँ तुम मैं मिलत देह तर सब हूँ जेते बदन सिर सब तार है आप अपनी बूझ उचार है तुम सब ही ते रहत निरालम जानत भेद भेद अर आलम निरंकार निर्भकार निर्लंब वाद अनिल अनाद असंभ ताका मूढ़ उचारत भेदा जाको भेव न पावत भेदा ताको कृपान अनुमानत महा मूढ़ कछ भेद न जानत महादेव को कह सदा शिव निरंकार का चिन्हत न भेव आप अपनी बुद्ध है जेती वर्णत भिन्न भिन्न तुह तेती तुमरा लखा न जाय पसारा के बिसजा प्रथम संसारा एक रूप अनूप स्वरूपा रंक भयो राव के पुपांड जे रित जकीनी उत्पुज खान बहु रच दीनी कऊ भूल राजा हवे बैठा कऊ सिमट पर शंकर कैटा सिगरी सेठ दिखाए अचंपव आद जुगा स्वरूप स्वयं पव अवरक्षा मेरी तुम करो सिखो वार सिख संगर हो दुष्ट जिते उठवत उत्पाता सकल मलेश करो रणकाता जी हस्तु तब सरनी परे तिनके दुष्ट दुख तहवे मरे पुरख जवन पग परे तिहारे तिनके तुम संकट सवटारे जो कल को एक बार ते है ताके काल निकट नह है रक्षा होए ताहे सब काला दुष्ट अरिष्टर है तत्काला कृपा दृष्ट संजाय निहरि हो ताके ताव तनक में हरि हो रिद्ध सिद्ध कर्मो सब हुई दुष्ट छाछ व सकै न कोई एक बार जिन तुम्हें संभारा काल फास्ती ताहे उबार

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸਥਿਤੀ ਮਨ ਮਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ, ਹਰੀ ਕੇ ਰਾਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਈ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰੇ ਘਰ ਤਾਂ ਤੇਰੇ, ਸਭ ਕਿਛੈ ਜਿਸ ਦੇ ਸੋ ਪਾਵੇ, ਸਦਾ ਸ਼ਿਵ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਚੀ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ, ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਗੁਰਬਾਨ ਕੀਤਾ ਗੁਰੂ ਵਿਟਾਓ, ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪਨ ਸਭ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁ ਜਿਨ ਕਉ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖੋਆ, ਤਿਤ ਘਰਿਆ ਨਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਿਵਾਣੀ, ਦੇਹ ਨਿਵਾਣੀ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਤੁਦ ਵਾ ਸਮਰਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ, ਏਸ ਨੂੰ ਗੁਰ ਥਾਉ ਨਾਹੀ, ਸ਼ਬਦ ਲਾਗ ਸੁਵਾਰੀਆ, ਕਹਿ ਨਾਨਕ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੂੰਹ ਟੁੱਟਾ ਤਿਨਕਾ ਸ਼ਬਦ ਸੱਚਾ ਸੁਆਰਿਆ, ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋਜਨ ਦੇ ਜਿਸ ਨੂੰ, ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰਹਿ, ਦਾਹ ਦਿਸ ਇੱਕ ਨਾਮ ਲਾਗ ਸੁਆਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੇ, ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ, ਆਓ ਸੰਤ ਪਿਆਰੇ ਹੋ, ਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਕਥ ਕੇਰੀ, ਕਿਤ ਦੁਆਰੇ ਪਾਈਐ, ਤਨ ਮਨ ਧਨ ਸਭ ਸੋਪ ਗੁਰ ਕੋ, ਹੁਕਮ ਮੰਨਿਆ ਪਾਈਐ, ਹੁਕਮ ਮੰਨਿਓ ਗੁਰੂ ਕੇਰਾ, ਗਾਓ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ, ਹੇ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ ਹਿਮਾਇਆ ਮੋਹਣੀ, ਜਿਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ, ਤਿਨੈ ਕੀਤੀ ਜਿਨ ਠਗੋਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟੋ, ਜਿਨ ਮੋਹ ਮਿੱਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਹੇ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ, ਕੁਟੰਬ ਦੂਜੇ ਦੇਖਦਾ ਚੱਲੈ ਨਾਹੀ, ਤੇਰੇ ਨਾਲੇ ਸਾਥ ਤੇਰੇ ਚੱਲੈ ਨਾਹੀ, ਤਿਸ ਨਾਲ ਕਿਉਂ ਚਿਤ ਲਾਈ, ਐਸਾ ਕਮੂਲੇ ਨਾ ਕੀਚੈ ਜਿਤੰਤ ਪਛੋਤਾਈ ਹੈ, ਸਤਿਗੁਰੂ ਕਾ ਵਦੇ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ, ਗਮ ਗੋਚਰ ਤੁਰੰਤ ਨ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣੇ, ਜੀ ਜਨ ਸਭ ਖੇਲ ਤੇਰਾ, ਕਿਆ ਕੁਆ ਕੋ ਖਾਣੇ, ਆਖੈ ਤਾ ਵੇਖੈ ਸਭ ਤੂੰ ਹੈ, ਜਿਨ ਜਗ ਤੂੰ ਪਾਇਆ, ਕਹਿ ਨਾਨਕ ਤੂੰ ਸਦਾ ਗਮ ਹੈ ਤੁਰੰਤ ਨ ਪਾਇਆ, ਸੁਰ ਨਰ ਮੁੰਜਨ ਅੰਮ੍ਰਿਤ ਕੋਜ ਦੇ ਸੁ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ, ਜੀ ਜਨ ਸਭ ਤੂੰ ਪਾਇਕ ਵੇਖ ਪ੍ਰਸਨ ਆਇਆ, ਲਭ ਲੁਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸਨੂੰ ਆਪ ਟੁੱਟਾ ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਕੇਰੀ, ਬਿਕਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਕਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸੁਮਾਣੀ, ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ, ਜਿਉਂ ਤੂੰ ਚਲਾਹੇ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੇ ਤਿਵੈ ਚੱਲੈ, ਜਿਨ੍ਹਾਂ ਮਾਰਗ ਪਾਵਹੇ, ਕਰ ਕਿਰਪਾ ਜਿਨ੍ਹਾਂ ਮਿਲਾਹੇ, ਸੇ ਹਰ ਹਰ ਸਦਾ ਧਿਆਵਹੇ, ਜਿਸਨੋ ਕਥਾ ਸੁਣਾਹੇ ਆਪਣੀ, ਸੇ ਗੁਰਦੁਆਰਾ ਸੁਖ ਪਾਵਹੇ, ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵਹੇ, ਇਹੋ ਸੋਹਿਲਾ ਸਭ ਸੁਹਾਵਾ, ਸਭਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ, ਇਹੋ ਤਿਨ ਕਹਿ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ,
ਇੱਕ ਫਿਰੈ ਕਨੇਰੇ ਕਰੈ ਗੱਲਾਂ ਗੱਲੀ ਕਿਨੈ ਨ ਪਾਇਆ ਕਹਿ ਨਾਨਕ ਸ਼ਬਦ ਸੋਹੇਲਾ ਸਤਿਗੁਰੂ ਸੁਣਾਇਆ ਇੱਕ ਫਿਰੈ ਕਨੇਰੇ ਕਰੈ ਗੱਲਾਂ ਗੱਲੀ ਕਿਨੈ ਨ ਪਾਇਆ ਕਹਿ ਨਾਨਕ ਸ਼ਬਦ ਸੋਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਉ ਹੋਏ ਸੰਗ ਸੁਭਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ ਕਰਮੀ ਸਹਿਜ ਨਾ ਉਪਜੈ ਵਿੰਗ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸਹਿ ਜੀਉ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋ ਸ਼ਬਦ ਲਾਗੂ ਹਰਿ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਸਹਿਸਾ ਇਵ ਜਾਏ ਜੀਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਹੋ ਤਾਂ ਮੈਲੇ ਤਿੰਨ ਜਨਮ ਜੂਵੈ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਤੁਮ ਸੋ ਸੁਣੈ ਨਾਹੀ ਫਿਰਹਿ ਜੋ ਬੇਤਾਲਿਆ ਕਹਿ ਨਾਨਕ ਸਤ ਜਿਆ ਕੂੜੇ ਲਾਗੇ ਤਿੰਨ ਜਨਮ ਜੂਵੈ ਹਾਰਿਆ ਜੀਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਗੂੜ ਕੀ ਸੋਏ ਪਹੁੰਚੈ ਨਾਹੀ ਮਨ ਸਤ ਸਤ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇ ਬਣ ਜਾ ਰਹੇ ਕਹਿ ਨਾਨਕ ਜਿਨ ਮਨ ਨਿਰਮਲ ਸੁਧਾਰ ਰਹਿ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸਿੱਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਇ ਅੰਤਰਾਤਮੈ ਸੰਭਾਲੇ ਆਪ ਛੱਡ ਸੁਧਾਰ ਰਹਿ ਪਰਨੈ ਗੁਰ ਬਿਨਵਰ ਨ ਜਾਣੈ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵਿਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰਤੈ ਕੋਈ ਪੁੱਛੋ ਵਿਵੇਕਿਆ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਅਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿ ਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੈ ਰਸਨਾ ਕਹਿਆ ਕਛੂ ਨ ਜਾਣੀ ਚਿਨ ਕਹਿ ਲਿਆ ਮਾਇਆ ਬੋਲਣ ਪੈਰ ਵਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜਿੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੁਆ ਸਮਾਓ ਸਭ ਛੇਤੀ ਮਨ ਮਿਲਿਆ ਸੱਚੈ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜਿੜਾਓ ਸਿਵ ਸਕਤਾ ਪਾਏ ਕਹਿ ਕਰਤਾ ਆਪੇ ਹੁਕਮ ਰਤਾਏ ਹੁਕਮ ਰਤਾਇਆ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੈ ਮੁਖ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਕਸਿਉ ਲਿਵ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ ਤੇ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅੰਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੀ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਐ ਵਿੜਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਉਂ ਪਏ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵਾ ਫੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕੇ ਵਿੜਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਗੁਣ ਸਭ ਇੱਕੋ ਜੇ ਹੀ ਕਰਤੈ ਖੇਲ ਰਚਾਇਆ ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿੱਤਰ ਵਿਸਰੈ ਮੂਹ ਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ ਹਰੇ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿੱਟ ਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰੂ ਜੇ ਮਿਲੈ ਤਿਸਨੂੰ ਸਿਰ ਸੌਪੀਐ ਵਿੱਚੋਂ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹਿ ਹੈ ਹਰ ਵਸੈ ਮਨ ਆਏ ਹਰਿ ਆਪ ਮੁਲਕ ਹੈ ਭਾਗ ਜਿਨ੍ਹਾਂ ਕੇ ਨਾਨਕਾ ਜਿਨ ਹਰ ਪੱਲੈ ਪਾਏ ਹਰਾਸ ਮੇਰੀ ਮਨ ਬਣ ਜਾ ਰਾ ਹਰਾਸ ਮੇਰੀ ਮਨ ਬਣ ਜਾ ਰਾ ਸਤਿਗੁਰ ਤੇਰਾ ਸੁਜਾਣੀ ਹਰ ਹਰ ਨਿਤ ਜਪਿਓ ਜੀਹੋ ਲਾਹਾ ਖੱਟਿਓ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰਿ ਆਪੇ ਭਾਣਾ ਕਹਿ ਨਾਨਕ ਹਰਾਸ ਮੇਰੀ
मन हुआ वण जारा ए रसना तू अन रस राच रही तेरी प्यास न जाए प्यास न जाए होरत कितै जिचर हर रस पल्लै न पाए हर रस पाए पल्लै पिए हर रस बोढ़ न तृष्णा लागे आए इहो अरस करमी पाइए सतगुर मिलै जिसे आए कह नानक होर अन रस अविसरे जा हर वसै मन आए ए शरीरा मेरे आ हर तुम मह जोत रखी ता तू जग में आया हर जोत रखी तुद विच ता तू जग में आया हर आपे माता आपे पिता जिन जीव पाए जगत दिखाया गुर प्रसादी बुझिया ता चलत हुआ चलत नदरी आया कह नानक सृष्ट का मूल रचिया जोत रखी ता तू जग में आया मन चाओ भया प्रभ आगम सुनिया हर मंगल गाओ सखी गृह मंदिर बनया हर गाओ मंगल सखी सोख दुख न व्यापे गुर चरण लागे दिन सुभागे अपना फिर जापे अनहत बाणी गुर शब्द जानी हर नाम हर रस भोगू कह नानक प्रभाप मिलया करन कारण जुगो ए शरीरा मेरे आ किस जग में आए कह क्या तुझ कर्म कमाया कि कर्म कमाया तुझ शरीर आजा तू जग में आया जिन हर तेरा रचन रचया सो हर मन न वसाया गुर प्रसादी हर मन वसया पूर्व लिखिया पाया कह नानक एव शरीर परवान हुआ जिन सतगुर स्यों चित लाया ए नेत्र हो मेरे हो हर तुम मह जोत तरी हर बिनवर न देखो कोई हर बिनवर न देखो कोई नदरी हर निहालिया एहो वि संसार तुम देख देवर का रूप है हर रूप नदरी आया गुर प्रसादी बुझिया जावे का हर एक है हर बिनवर न कोई कह नानक नित रंद से सतगुर मिले दिव दृष्ट होई ए श्रवण हो मेरे हो साचै सुनने नो पठाए साचै सुनने नो पठाए शरीर लाए सुनो सतबाणी जित सुनी मंतन हरिया हुआ रसना रस समाणी सचलक विडाणी ताकि गत कही न जाए कह नानक अमृत नाम सुनो पवित्र होवो साचै सुनने नो पठाए हर जीव गुफा अंदर रख कै वाजा पवन बजाया बजाया वाजा पौन नौ द्वारे प्रगट किए दसवां गुप्त रखाया गुरुद्वारे लाए भावनीक न दसवां द्वार दिखाया तह अनेक रूप नव नव नव नव नित दृष्टांत न जाई पाया कह नानक हर प्यारे जियो गुफांदर रख वाजा पवन बजाया एहो साचा सोहिला साचे कर गावहु गावो ता सोहिला कर सचै जिथे सदा सच ते आवहे सचो ते आवहे जा तुद भावहे गुरमुख जिना बुझावहे एहो सा सबना का खसम है जिस बख्शे सो जन पावहे कह नानक सच सोहिला।

ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਿਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਉਹ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ, ਕਰ ਨਾਉ ਨਿਧ ਆਵੈ ਧਾਏ, ਸਭ ਥਾਈ ਹੋਇ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸਹਾਇ।

ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖਿਆ ਨਿਡਿੱਠ ਕੀਤਾ ਕਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੀ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੂ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾ ਨਿਉਟਿਆਂ ਦੀ ਓਟ ਗੁਰੂ ਗਰੀਬ ਨੂੰ ਆਦਿ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀਓ ਦਸੋਂ ਪਾਤਸ਼ਾਹ ਕੀ ਆਤਮਿਕ ਜੋਤ ਸ਼ਬਦ ਸਵਰੂਪ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਜੀ ਆਪ ਜੀ ਨੇ ਮਹਾਨ ਬਖਸ਼ਿਸ਼ ਰਹਿਮਤ ਕੀਤੀ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ੇ ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਸੁਭਾਇਮਾਨ ਹੋ ਕਰਕੇ ਸਮੂਹ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਨਦਰੋਂ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਧੰਨਵਾਦ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਪਾਵਨ ਹਜ਼ੂਰੀ ਵਿੱਚ ਦੀਵਾਨ ਸਜੇ ਸਜੇ ਦਰਬਾਰ ਅੰਦਰ ਆਪ ਜੀ ਕੀ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਨਿਤਨੇਮ ਬਾਣੀਆਂ ਦੇ ਪਾਠ ਹੋਏ ਗਰੀਬ ਨਵਾਜ ਸਮੁੱਚੀ ਬਾਣੀ ਪੜ੍ਹਦੇ ਆਪ ਜੀ ਕੇ ਦੱਸ ਰਿਹਾ ਪਾਸੋਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਅਣਜਾਣ ਬੱਚੇ ਸਮਝ ਕੇ ਖਿਮਾ ਕਰ ਦੇਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ ਰਹਿਮਤ ਕਰਨੀ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਬਾਣੀ ਸ਼ੁੱਧ ਸਪਸ਼ਟ ਪੜ੍ਹਨ ਸੁਣਨ ਅਤੇ ਵਿਚਾਰਨ ਦੀ ਦਾਤ ਪ੍ਰਦਾਨ ਕਰਨੀ ਗਰੀਬ ਨਵਾਜ ਬੇਅੰਤ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਕੇ ਚਰਨ ਕਮਲਾਂ ਦੀਆਂ ਹਾਜ਼ਰੀਆਂ ਭਰੀਆਂ ਭੇਟਾਵਾਂ ਮਾਇਆ ਚਰਨਾਂ ਵਿੱਚ ਅਰਪਣ ਕੀਤੀ ਕਿਰਪਾ ਕਰਨੀ ਸਤਿਗੁਰੂ ਜੀ ਉਸ ਨੂੰ ਸੰਗਤ ਦੀ ਹਾਜ਼ਰੀ ਭੇਟਾ ਦਰ ਪ੍ਰਵਾਨ ਕਰਦੇ ਹੋਏ ਸਭਨਾਂ ਨੂੰ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੇ ਕਾਲ ਕੰਟਕਾਂ ਦਾ ਨਾਸ਼ ਕਰਨਾ ਗਰੀਬ ਨਵਾਜ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗੁਰਸਿੱਖੀ ਦੀ ਦਾਤ ਵਿੱਦਿਆ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ ਬੇਅੰਤ ਸੰਗਤਾਂ ਵੱਲੋਂ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਗਈਆਂ ਸੇਵਾਵਾਂ ਭੇਜੀਆਂ ਗਈਆਂ ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ ਆਪਣੇ ਟੈਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ ਭਾਵਨਾ ਸਹਿਤ ਪ੍ਰੇਰਿਤ ਸਹਿਤ ਆਪਣੇ ਦਰ ਕਰਦੀ ਸੇਵਾ ਦੇ ਯੋਗ ਬਣਾ ਲੈਣਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਚਾਰ ਪੈ ਰਹਿਣ ਸੁੱਖ ਭਾਣੇ ਅੰਦਰ ਬਤੀਤ ਹੋਈ ਹੈ ਦਿਨ ਚੜਿਆ ਆਪਣੇ ਭਾਣੇ ਅੰਦਰ ਆਨੰਦਮਈ ਬਤੀਤ ਕਰਵਾਉਣਾ ਗਰੀਬ ਨਿਵਾਜ ਦੀਵਾਨਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦੇ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਕਿਰਪਾ ਕਰੋ ਸਮੂਹ ਸੰਗਤ ਦੀ ਗਰੀਬ ਨਿਵਾਜੀ ਕਰਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ

ਵਾਹਿਗੁਰੂ ਜੀ ਤੂੰ ਚੋ ਸੱਜਣ ਮੈਂਡਿਆ ਡੇਈ ਸਿਸ ਉਤਾਰ ਨੈਣ ਮਹਿੰਜੇ ਤਰਸਦੇ ਕਦ ਪੱਸੀ ਦੀਦਾਰ ਸੋ ਕਹੋ ਟਲ ਗੁਰ ਸੇਵੀਐ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ।

ਸ਼ਬਦ ਸੁਹਾਵਣੋ ਸਾਲਾਹੇ ਸਾਚੇ ਮਨ ਸਤਿਗੁਰ ਪੁੰਨ ਦਾਨ ਦਇਆ ਮਤੇ ਪਿਰ ਸੰਗ ਭਾਵੈ ਸਹਿਜ ਨਾਵੈ ਬੇਣੀ ਤਾਂ ਸੰਗਮ ਸਤ ਸਤੇ ਆਰਾਧ ਏਕੰਕਾਰ ਸਾਚਾ ਨਿਤ ਦੇ ਚੜੈ ਸਵਾਇਆ ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ ਕਹਿਣ ਕਹਿ

0: ਕੋਟ ਨਾ ਭਗਤ ਭੰਡਾਰੀ ਭਰਪੁਰ ਰਹਿਆ ਸੋਈ ਨਾਨਕ ਸਾਚ ਕਹਿ ਬੇਨੰਤੀ ਮਨ ਮਾਂਜੈ ਸੱਚ ਸੋਈ ਆਖਣ ਤੋਟ ਨਾ ਭਗਤ ਭੰਡਾਰੀ ਭਰਪੁਰ ਰਹਿਆ ਸੋਈ ਨਾਨਕ ਸਾਚ ਕਹਿ ਬੇਨੰਤੀ ਮਨ ਮਾਂਜੈ ਸੱਚ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀ ਹਾਜ਼ਰੀ ਭਰ ਰਹੇ ਹੋ। ਸਤਿਗੁਰਾਂ ਨੇ ਕਿਰਪਾ ਕੀਤੀ ਹੈ ਪਾਵਨ ਦੀਵਾਨਾਂ ਦੀ ਸੰਪੂਰਨਤਾ ਤੇ ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ ਜੋ ਤਨਾਸਰੀ ਰਾਗ ਅੰਦਰ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾਤਾਰ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਗਏ। ਛੰਤ ਰੂਪ ਵਿੱਚ ਇਹ ਪਾਵਨ ਸ਼ਬਦ ਸਤਿਗੁਰਾਂ ਨੇ ਅੱਜ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤੇ ਹਨ। ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਅੰਦਰ ਪਰਮੇਸ਼ਵਰ ਦੇ ਨਾਮ ਨੂੰ ਹੀ ਸੱਚਾ ਤੀਰਥ ਬਿਆਨ ਕੀਤਾ ਹੈ ਕਿ ਜਿਨ੍ਹਾਂ ਦੇ ਮਨ ਨੇ ਉਸ ਨਾਮ ਰੂਪੀ ਤੀਰਥ ਦੇ ਵਿੱਚ ਡੁੱਬੀ ਲਾਈ ਹੈ ਉਹ ਨਾਮ ਰੂਪੀ ਤੀਰਥ ਹੀ ਮਨ ਦੀ ਮੈਲ ਨੂੰ, ਮਨ ਦੇ ਵਿਕਾਰਾਂ ਨੂੰ ਧੋ ਸਕਦਾ ਹੈ। ਹੋਰ ਕੋਈ ਤੀਰਥ ਨਹੀਂ ਜਿਸ ਦੇ ਨਾਲ ਮਨ ਦੀ ਮੈਲ ਉੱਤਰ ਸਕੇ, ਮਨ ਦੇ ਵਿਕਾਰ ਉੱਤਰ ਸਕਣ। ਸੋ ਸੱਚਾ ਨਹਾਉਣਾ, ਸੱਚਾ ਤੀਰਥ ਗੁਰਦੇਵ ਪਿਤਾ ਮਹਾਰਾਜ ਨੇ ਪਰਮੇਸ਼ਵਰ ਦੇ ਨਾਮ ਨੂੰ ਹੀ ਬਿਆਨ ਕੀਤਾ ਹੈ। ਗੁਰੂ ਕਿਰਪਾ ਕਰੇ ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਆਪ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ 23 ਅਕਤੂਬਰ ਨੂੰ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ ਹੈ, 27 ਅਕਤੂਬਰ ਨੂੰ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਹਨ, 3 ਨਵੰਬਰ ਨੂੰ ਗੁਰਗੱਦੀ ਦਿਵਸ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਆ ਰਿਹਾ ਹੈ ਅਤੇ ਉਸੇ ਦਿਨ ਹੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਹੈ, 8 ਨਵੰਬਰ ਨੂੰ ਦੀਵਾਲੀ ਦਾ ਦਿਨ ਬੰਦੀ ਛੋੜ ਦਿਵਸ ਹੈ, 11 ਨਵੰਬਰ ਨੂੰ ਗੁਰਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇਹ ਪ੍ਰਕਾਸ਼ ਇਹ ਦਿਹਾੜਾ ਆ ਰਿਹਾ ਹੈ, 14 ਨਵੰਬਰ ਨੂੰ ਜੋਤੀ ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ 24 ਨਵੰਬਰ ਨੂੰ ਪ੍ਰਕਾਸ਼ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੇ ਇਹਨਾਂ ਦਿਹਾੜਿਆਂ ਨੂੰ ਆਪਣੇ ਧਿਆਨ ਵਿੱਚ ਰੱਖਣਾ ਹੈ, ਗੁਰੂ ਚਰਨਾਂ ਵਿੱਚ ਸਮੇਂ ਸਿਰ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ। ਸਮੂਹ ਸੰਗਤ ਦਾ ਧੰਨਵਾਦ। ਆਓ ਹੁਣ ਅੰਮ੍ਰਿਤ ਬਾਣੀ ਆਸਾ ਕੀ ਵਾਰ ਦੇ ਕੀਰਤਨ ਦਾ ਸਮਾਂ ਹੋਇਆ ਹੈ। ਸਤਿਕਾਰਯੋਗ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਰਸੀਲਾ ਅਤੇ ਉਹਨਾਂ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜੇਗਾ। ਪਿਆਰ ਸਿੱਤ ਹਾਜ਼ਰੀਆਂ ਭਰੀਏ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਂਗੇ ਫਿਰਹਿ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖਿਡਹਿ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗਹਿ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ ਰਹਾ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖਿਆ ਹਾਜਰਾ ਹਜੂਰ ਵੇਖ ਵਿਡਾਣ ਰਿਹਾ ਵਿਸਮਾਦ ਨਾਨਕ ਬੁੱਝਣ ਪੂਰਾ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਏ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਵ ਆਕਾਰ ਕੁਦਰਤ ਵੇਦ ਪ੍ਰਾਣ ਕਤੇਬਾ ਕੁਦਰਤ ਸਭ ਵਿਚਾਰ ਕੁਦਰਤ ਖਾਣਾ ਪੀਣਾ ਪੈਨਣ ਕੁਦਰਤ ਸਰਵ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬਹਿਸ ਅੰਤਰ ਕੁਦਰਤ ਧਰਤੀ

ਭੈ ਵਿੱਚ ਪਵਣ ਵਹਿ ਸਦਵਾਓ, ਭੈ ਵਿੱਚ ਲਹਿ ਲਖ ਦਰਿਆਓ, ਭੈ ਵਿੱਚ ਅਗਨ ਕੱਢੇ ਬੇਗਾਰ, ਭੈ ਵਿੱਚ ਧਰਤੀ ਦੱਬੀ ਪਹਾੜ, ਭੈ ਵਿੱਚ ਇੰਦ ਫਿਰਿਆ ਸਿਰ ਪਹਾੜ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ

0: ਹੋਰ ਹਿਕਮਤ ਹੁਕਮ ਕੁਆਰ ਪੌੜੀ
1: ਨਦਕਰੇ ਜੀ ਆਪਣੀ ਤਨਤਰੀ ਸਤਗੁਰ ਪਾਇਆ ਇਹ ਜੋ ਬਹੁਤ ਜਨਮ ਭਰ ਮੈਂ ਤਾਂ ਸਤਗੁਰ ਸ਼ਬਦ ਸੁਣਾਇਆ ਸਤਗੁਰ ਜੇ ਵਰਦਾਤਾ ਕੋ ਨੇ ਸਭ ਸੁਣਿਓ ਲੋਕ ਸੁਭਾਇਆ ਸਤਗੁਰ ਮਿਲੇ ਸਚ ਪਾਇਆ ਜਿਨੀ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ।

ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮਹਿ ਜੋ ਜੋਤ ਮਹਿ ਜਾਤਾ ਜਾਤ ਮਹਿ ਜੋ ਜੋਤ ਮਹਿ ਜਾਤਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਓ ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਹੁਣ ਸਮਾਂ ਆਇਆ ਹੈ ਮੁੱਖ ਵਾਕ ਅੰਮ੍ਰਿਤ ਵੇਲੇ ਦਾ। ਉਹਨਾਂ ਦੀ ਕਥਾ ਭਾਈ ਸਭਾਈ ਪਰਮਜੀਤ ਸਿੰਘ ਜੀ ਆਪ ਜੀ ਨੂੰ ਬੜੇ ਸਤਿਕਾਰ ਨਾਲ ਸਰਵਣ ਕਰਾਂਗੇ। ਸੰਗਤਾਂ ਨੇ ਬੜੇ ਪਿਆਰ ਸਤਿਕਾਰ ਨਾਲ ਬੈਠ ਕੇ ਸਰਵਣ ਦੀ ਕਿਰਪਾਲਤਾ ਕਰਨੀ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਾ ਸੇਵਕ ਜਨ ਮਨ ਪ੍ਰਤਖ ਗੁਰੂ ਨਿਸਤਾਰ ਨਾਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਅਮਾ ਦ੍ਰਿਸ਼ਟ ਸਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਬੇ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ ਸੁਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਪਹਿਲਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਹਰਾ ਹੋ ਨਾਮ ਹਰ ਕਾ ਸਦਾ ਜਾਚੋ ਦੇਹ ਪ੍ਰਭ ਧਰਣੀ ਧਰਾ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗਾ ਸਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮਜਨਾ ਸਾਚ ਨ ਲਾਗੈ ਮੈਲ ਕਿਆ ਮਲ ਧੋਈਐ ਗੁਣ ਹਾਰ ਪਰੋਏ ਕਿਸ ਕੌ ਰੋਈਐ ਵਿਚਾਰ ਮਾਰੈ ਤਰੈ ਤਾਰੈ ਉਲਟ ਜੂਨ ਨ ਆਵੈ ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਭਾਵੈ ਆਨੰਦ ਅਨੰਦਨ ਹਰਖ ਸਾਚਾ ਦੁਖ ਕਿਲ ਵਿਖ ਪਰ ਹਰੇ ਸਚ ਨਾਮ ਪਾਇਆ ਗੁਰ ਦਿਖਾਇਆ ਮੈਲ ਨਾਹੀ ਸਚ ਮਨੇ ਸੰਗਤ ਮੀਤ ਮਿਲਾਪ
ਪੂਰਾ ਨਾਵਣੋ ਗਾਵੈ ਗਾਵਣਹਾਰ ਸ਼ਬਦ ਸੁਹਾਵਣੋ ਸਾਲਾਹੇ ਸਾਚੇ ਮਨ ਸਤਿਗੁਰ ਪੁੰਨ ਦਾਨ ਦਇਆ ਮਤੇ ਫਿਰ ਸੰਗ ਭਾਵੈ ਸਹਿਜ ਨਾਵੈ ਬੇਣੀ ਤਾਂ ਸੰਗਮ ਸਤ ਸਤੇ ਆਰਾਧ ਏਕੰਕਾਰ ਸਚਾ ਨਿਤ ਦੇ ਚੜੈ ਸਵਾਇਆ ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ ਕਹਿਣ ਕਹਾ ਸਭ ਕੋਏ ਕੇਵਡ ਆਖੀਐ ਹਉ ਮੂਰਖ ਨੀਚ ਅਜਾਣ ਸਮਝਾ ਸਾਖੀਐ ਸਚ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤ ਮਨ ਮੰਨਿਆ ਮੇਰਾ ਕੂਚ ਕਰਹਿ ਆਵਹ ਬਿਖਲਾ ਦੇ ਸ਼ਬਦ ਸਚਾਏ ਗੁਰ ਮੇਰਾ ਆਖਣ ਤੋਟ ਨ ਭਗਤ ਭੰਡਾਰੀ ਭਰਪੁਰ ਰਹਿਆ ਸੋਈ ਨਾਨਕ ਸਾਚ ਕਹੈ ਬੇਨੰਤੀ ਮਨ ਮਾਂਜੈ ਸਚ ਸੋਈ ਆਖਣ ਤੋਟ ਨ ਭਗਤ ਭੰਡਾਰੀ ਭਰਪੁਰ ਰਹਿਆ ਸੋਈ ਨਾਨਕ ਸਾਚ ਕਹੈ ਬੇਨੰਤੀ ਮਨ ਮਾਂਜੈ ਸਚ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੀ ਹੋ ਰੋਜ਼ਾਨਾ ਅੰਮ੍ਰਿਤ ਵੇਲੇ ਆਪਣੇ ਰਜੇਵਿਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉੱਦਮ ਕਰਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸਵਾਗ ਸਮਾਂ ਸਤਿਗੁਰਾਂ ਦੀ ਮਿਹਰਾਮਤ ਸਦਕਾ ਸਾਨੂੰ ਸਾਰਿਆਂ ਨੂੰ ਸਤ ਸੰਗਤ ਵਿੱਚ ਜੁੜਨ ਦਾ ਨਸੀਬ ਹੈ। ਹੁਣੇ ਆਪ ਜੀ ਨੇ ਗੁਰੂ ਘਰ ਦੇ ਹਾਜ਼ੂਰੀ ਕੀਰਤਨੀ ਸਤਿਕਾਰਯੋਗ ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਰਸੀਲਾ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ ਵਾਲੇ ਉਹਨਾਂ ਦੀ ਰਸਨਾ ਤੋਂ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਉਸ ਮਹਾਨ ਅਸਥਾਨ ਦੇ ਕੀਰਤਨੀਏ ਨੇ ਜਿਸ ਅਸਥਾਨ ਤੇ ਅੱਠਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਦੇ ਵਾਰਸ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜਿਨ੍ਹਾਂ ਨੇ ਬਾਲ ਅਵਸਥਾ ਵਿੱਚ ਆਪਣੇ ਇਸ ਪਾਵਨ ਅਸਥਾਨ ਤੇ ਚਰਨ ਪਾ ਕੇ ਇਸ ਪਾਵਨ ਪਵਿੱਤਰ ਨੂੰ ਐਸਾ ਮਹਾਨ ਬਣਾ ਦਿੱਤਾ ਔਰ ਰਹਿੰਦੀ ਦੁਨੀਆਂ ਤੱਕ ਕੋਈ ਵੀ ਸ਼ਰਧਾ ਭਾਵਨਾ ਨਾਲ ਜਾ ਕੇ ਇਹ ਅਰਦਾਸ ਕਰਦਾ ਸ੍ਰੀ ਹਰਿ ਕ੍ਰਿਸ਼ਨ ਧਿਆਇਐ ਜਿਸ ਡਿੱਠੇ ਸਭ ਦੁੱਖ ਜਾਏ। ਅੱਜ ਵੀ ਉਸ ਅਸਥਾਨ ਤੇ ਗੁਰਮੁਖੋ ਮੇਰੇ ਸਤਿਗੁਰਾਂ ਦੀਆਂ ਰਹਿਮਤਾਂ ਦਾ ਮੀਂਹ ਪਿਆ ਪੈਂਦਾ ਜਿਹਨੂੰ ਕਿਤੇ ਸੁੱਖ ਦੀ ਪ੍ਰਾਪਤੀ ਨਹੀਂ ਦੁੱਖਾਂ ਤੋਂ ਪਰੇਸ਼ਾਨ ਹੋ ਗਿਆ ਦੁੱਖ ਖਹਿੜਾ ਹੀ ਨਹੀਂ ਛੱਡ ਰਹੇ ਬੰਦੇ ਦਾ ਕਿਤੇ ਉਸ ਅਸਥਾਨ ਤੇ ਬੰਗਲਾ ਸਾਹਿਬ ਜਾ ਕੇ ਝੁੱਕ ਕੇ ਅਰਦਾਸ ਕਰੋ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਅੱਜ ਵੀ ਮਿਹਰ ਦੀ ਨਜ਼ਰ ਕਰਕੇ ਦੁਖੀਆਂ ਦੇ ਦੁੱਖ ਪੈ ਕੱਟਦੇ ਨੇ। ਇਹ ਮਹਾਨ ਪਵਿੱਤਰ ਅਸਥਾਨ ਦਿੱਲੀ ਦੇ ਵਿੱਚ
ਜਦੋਂ ਵੀ ਤੁਸੀਂ ਇੰਡੀਆ ਜਾਂਦੇ ਜੀ ਸਮਾਂ ਮਿਲੇ ਜ਼ਰੂਰ ਉਸ ਅਸਥਾਨ ਤੇ ਨਤਮਸਤਕ ਹੋ ਕੇ ਆਇਆ ਕਰੋ, ਉਸ ਅਸਥਾਨ ਦੇ ਦਰਸ਼ਨ ਕਰਿਆ ਕਰੋ। ਆਓ ਗੁਰਮੁਖੋ, ਸਮਾਂ ਹੋਇਆ ਇਸ ਪਾਵਨ ਅਸਥਾਨ ਤੇ ਗੁਰ ਸ਼ਬਦ ਵਿਚਾਰ ਦਾ। ਅੱਜ ਅੰਮ੍ਰਿਤ ਵੇਲੇ ਮੇਰੇ ਸਤਿਗੁਰਾਂ ਨੇ ਇਸ ਪਾਵਨ ਅਸਥਾਨ ਤੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਹ ਪਾਵਨ ਹੁਕਮ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਵਡਿਆਈ ਵਿੱਚ ਸਤਿਗੁਰਾਂ ਨੇ ਬੋਲ ਕਹਿਣੇ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾ ਦੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਭਿਖਿਆ ਸੇ ਫਿਰ ਗਰਭਾਸ ਨਾ ਭਰਿਆ। ਐਸੇ ਦੀਨ ਦਿਆਲ ਸਤਿਗੁਰੂ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ ਰਾਗ ਤਨਾਸਰੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 687 ਅਤੇ 88 ਅੰਗ ਤੇ ਪਾਵਨ ਸ਼ਬਦ ਸਵਾਹੇ ਮਾਨ। ਆਓ ਗੁਰਮੁਖੋ, ਅੱਜ ਮਹਾਰਾਜ ਜੀ ਨੇ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ, ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ। ਗੁਰੂ ਕਰੋ ਕਿਰਪਾ, ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੋਲ ਇੱਥੋਂ ਆਰੰਭ ਕੀਤੇ ਨੇ ਤਨਾਸਰੀ ਮਹੱਲਾ ਪਹਿਲਾ। ਤਨਾਸਰੀ ਰਾਗ ਹੈ ਮਹੱਲਾ ਪਹਿਲਾ, ਦਰਸ ਨੇ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸ਼ਬਦ ਉਚਾਰਨ ਕਰਨ ਵਾਲੇ ਸੰਤਾਂ ਦੇ ਵਿੱਚ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ, ਛੋਟਾ ਮੂਲ ਮੰਤਰ ਦਰਜ ਕੀਤਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਸਰਬ ਵਿਆਪਕ ਹੈ, ਸਤਿਗੁਰਾਂ ਦੇ ਪ੍ਰਸਾਦ ਦੇ ਨਾਲ ਕਿਰਪਾ ਦੇ ਨਾਲ ਸਾਡੀ ਉਸ ਇੱਕ ਪਰਮਾਤਮਾ ਤੱਕ ਪਹੁੰਚ ਹੋ ਸਕਦੀ। ਪਹਿਲੀ ਪੰਕਤੀ ਹੈ ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਜਿਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਜਗਤ ਜਲੰਦੇ ਨੂੰ ਠਾਰਨ ਵਾਸਤੇ ਸੰਸਾਰ ਵਿੱਚ ਲੁਕਾਈ ਦਾ ਭਲਾ ਕਰਨ ਵਾਸਤੇ ਆਏ ਨੇ ਨਾ, ਉਸ ਵੇਲੇ ਦੋ ਲੋਕਾਂ ਦਾ ਬਹੁਤ ਬੋਲਬਾਲਾ ਸੀ, ਇੱਕ ਜੋਗੀਆਂ ਦਾ ਤੇ ਇੱਕ ਬ੍ਰਾਹਮਣਾਂ ਦਾ, ਸਨਾਤਨ ਧਰਮ ਵਾਲਿਆਂ। ਉਹ ਆਪੋ ਆਪਣੇ ਢੰਗ ਨਾਲ ਪ੍ਰਚਾਰ ਕਰ ਰਹੇ ਸਨ। ਜੋਗੀ ਕਹਿੰਦੇ ਸਨ, ਜੇ ਨਿਰੰਕਾਰ ਦੇ ਨਾਲ ਜੁੜਨਾ ਹੈ ਤੇ ਸੰਸਾਰ ਨੂੰ ਛੱਡ ਦਿਓ, ਪਰਿਵਾਰ ਛੱਡ ਦਿਓ, ਬਹਿ ਜਾਓ ਜਾ ਕੇ ਓ ਸੁਮੇਰ ਪਰਬਤ, ਤਾਂ ਤੁਹਾਨੂੰ ਨਿਰੰਕਾਰ ਦੀ ਪ੍ਰਾਪਤੀ ਹੋਏਗੀ। ਤੇ ਜਿਹੜਾ ਸੀ ਬ੍ਰਾਹਮਣ ਤਬਕਾ, ਉਹ ਕਹਿੰਦੇ ਸੀ ਜੇ ਇੱਕ ਰਾਮ ਦੀ ਕਿਰਪਾ ਲੈਣੀ ਆ ਤੇ ਤੁਸੀਂ ਫਿਰ ਓ ਜਿਹੜੇ 68 ਤੀਰਥ ਨੇ ਉਹਨਾਂ ਦਾ ਜਾ ਕੇ ਰਟਨ ਕਰੋ, ਉੱਥੇ ਜਾ ਕੇ ਇਸ਼ਨਾਨ ਕਰੋ। ਫਿਰ ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੀ ਵਿਚਾਰਧਾਰਾ ਜਿਹੜੀ ਸੀ ਇਹਨਾਂ ਲੋਕਾਂ ਦੇ ਸਾਹਮਣੇ ਰੱਖੀ। ਮਹਾਰਾਜ ਕਹਿਣ ਲੱਗੇ, ਨਹੀਂ ਭਾਈ, ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਮੈਂ ਵੀ ਤੀਰਥਾਂ ਤੇ ਇਸ਼ਨਾਨ ਕਰਦਾ, ਰੋਜ਼ ਤੀਰਥ ਤੇ ਇਸ਼ਨਾਨ ਕਰਦਾ। ਪੁੱਛਿਆ, ਜੀ ਕਿਹੜੇ ਤੀਰਥ ਤੇ ਇਸ਼ਨਾਨ ਕਰਦੇ? ਮਹਾਰਾਜ ਕਹਿਣ ਲੱਗੇ, ਨਾਮ ਦੇ ਤੀਰਥ ਦੇ ਨਾਮ। ਜਿਹੜਾ ਨਾਮ ਹੈ ਨਾ ਗੁਰਮੁਖੋ, ਵਾਹਿਗੁਰੂ ਦਾ ਨਾਮ, ਇਹ ਸਾਡੇ ਅੰਦਰ ਨੂੰ ਕਲੀਨ ਕਰਕੇ ਰੱਖ ਦਿੰਦਾ। ਬੰਦਾ ਨਹਾਉਂਦਾ ਕਾਹਦੇ ਵਾਸਤੇ? ਤਨ ਸਾਫ਼ ਹੋ ਜਾਏ, ਤਨ ਪਵਿੱਤਰ ਹੋ ਜਾਏ, ਮੈਲ ਲੱਥ ਜਾ, ਸੁਚਮਤ ਆ ਜਾਏ। ਮਹਾਰਾਜ ਕਹਿਣ ਲੱਗੇ, ਭਾਈ ਬਾਹਰ ਦੇ ਤੀਰਥਾਂ ਤੇ ਤਨ ਦਾ ਇਸ਼ਨਾਨ ਹੁੰਦਾ ਜੇ, ਪਰ ਮਨ ਦਾ ਇਸ਼ਨਾਨ ਨਾਮ ਦੇ ਤੀਰਥ ਵਿੱਚ, ਨਾਮ ਦੇ ਤੀਰਥ। ਇਸੇ ਕਰਕੇ ਮਹਾਰਾਜ ਨੇ ਬੋਲ ਕਹਿ ਸੀ, ਭਰੀਏ ਹੱਥ ਪੈਰ ਧੰਦੇ, ਪਾਣੀ ਧੋਤੇ ਉਤਰਸ ਕੇ, ਮੂਤ ਪਲੀਤੀ ਕੱਪੜ ਹੋਏ, ਤੇ ਸਾਬੂਣ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੇ ਸੰਗ ਧੋਪੈ, ਨਾਵੇਂ ਕੇ ਰੰਗ, ਨਾਮ ਦੇ ਰੰਗ, ਨਾਮ ਨਾਲ ਪ੍ਰੇਮ ਕਰਨ ਵਾਲਿਆਂ ਦਾ ਅੰਦਰ ਧੋਤਾ ਜਾਂਦਾ। ਫਿਰ ਥੋੜਾ ਜਿਹਾ ਮੈਂ ਇਸ ਡੂੰਘਾਈ ਵਾਲੇ ਪਾਸੇ ਆਪ ਸੰਗਤਾਂ ਦਾ ਧਿਆਨ ਲਿਜਾਣਾ ਚਾਹੁੰਦਾ। ਸਨਾਤਨ ਧਰਮ ਦੇ ਵਿੱਚ ਤੀਰਥ ਇਸ਼ਨਾਨਾਂ ਦਾ ਬਹੁਤ ਜ਼ਿਕਰ ਆਉਂਦਾ ਹੈ, ਬਹੁਤ ਜ਼ਿਕਰ ਆਉਂਦਾ ਹੈ। ਅੱਜ ਤੁਸੀਂ ਉਹਨਾਂ ਦਾ ਇੱਕ ਅਸਥਾਨ ਵੇਖਦੇ ਜਿਹਨੂੰ ਉਹ ਤ੍ਰਿਵੈਣੀ ਕਹਿੰਦੇ ਨੇ, ਅਲਾਹਾਬਾਦ। ਤ੍ਰਿਵੈਣੀ ਦਾ ਉਹਨਾਂ ਦੱਸਿਆ ਹੈ ਵੀ ਤਿੰਨ ਨਦੀਆਂ ਦਾ ਮੇਲ ਹੁੰਦਾ, ਇੱਥੇ ਤਿੰਨ ਨਦੀਆਂ ਇਕੱਠੀਆਂ ਹੁੰਦੀਆਂ,
ਗੰਗਾ ਜਮਨਾ ਉਹ ਸਾਹਮਣੇ ਨਜ਼ਰ ਆਉਂਦੀਆਂ। ਕਿਤੇ ਤੁਹਾਨੂੰ ਜਾਣ ਦਾ ਸਮਾਂ ਮਿਲੇ ਉਹ ਤੁਸੀਂ ਵੇਖ ਸਕਦੇ ਹੋ, ਉੱਥੇ ਗੰਗਾ ਵੀ ਆਣ ਕੇ ਮਿਲਦੀ ਅਤੇ ਜਮਨਾ ਵੀ ਆਣ ਕੇ ਮਿਲਦੀ। ਅਤੇ ਜਿਹੜੀ ਸਰਸਵਤੀ ਹੈ ਨਾ, ਉਹਦਾ ਮਨੌਤ ਹੈ ਹਿੰਦੂ ਧਰਮ ਵਾਲਿਆਂ ਦੀ, ਸਨਾਤਨ ਧਰਮ ਵਾਲੇ, ਵੀ ਉਹ ਗੁਪਤ ਇੱਥੇ ਆਣ ਕੇ ਮਿਲਦੀ। ਤਿੰਨ ਨਦੀਆਂ ਦਾ ਸੁਮੇਲ ਹੁੰਦਾ, ਉਹ ਇਸ ਕਰਕੇ ਉਹਦਾ ਨਾਮ ਤ੍ਰਿਵੈਣੀ ਰੱਖਿਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਵੀ ਤ੍ਰਿਵੈਣੀ ਸ਼ਬਦ ਵਰਤੇ ਹਨ, ਪਰ ਉੱਥੇ ਨਹੀਂ ਕਿਹਾ ਵੀ ਤੁਸੀਂ ਉੱਥੇ ਜਾ ਕੇ ਇਸ਼ਨਾਨ ਕਰਨਾ ਅਤੇ ਤੁਹਾਡੇ ਪਾਪ ਦਗਦ ਹੋ ਜਾਣ। ਮਹਾਰਾਜ ਜੀ ਦੇ ਬੋਲ ਨੇ, ਜਬ ਹੀ ਜਾਤ ਤ੍ਰਿਵੈਣੀ ਵਹੇ, ਪੁੰਨ ਦਾਨ ਦਿਨ ਕਰਤ ਬਿਤਾਏ, ਤਹੀ ਪ੍ਰਕਾਸ਼ ਹਮਾਰਾ ਬਹਿਓ ਪਟਨਾ ਸ਼ਹਿਰ ਵਿਖੇ ਪਵਲੇ। ਉਹਦਾ ਕੋਈ ਮਤਲਬ ਹੋਰ ਸੀ ਵੀ ਮਹਾਰਾਜ ਜੀ ਜਿਸ ਵੇਲੇ ਜਾ ਰਹੇ ਸਨ। ਖੈਰ, ਜਿਸ ਵੇਲੇ ਇਹ ਲੋਕ ਕਹਿੰਦੇ ਨੇ ਵੀ ਇੱਥੇ ਨਹਾਉਣ ਦੇ ਨਾਲ ਬੰਦੇ ਦੇ ਪਾਪ ਤਗਤ ਹੋ ਜਾਂਦੇ, ਖਤਮ ਹੋ ਜਾਂਦੇ, ਬੰਦਾ ਐਨ ਪਵਿੱਤਰ ਹੋ ਜਾਂਦਾ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰ ਕੁਝ ਹੋਰ ਹੈ। ਕਹਿਣ ਲੱਗੇ, ਨਹੀਂ ਭਾਈ, ਜੇ ਮਨ ਦੀ ਪਵਿੱਤਰਤਾ ਚਾਹੁੰਦੇ ਹੋ ਨਾ, ਉਹ ਬਾਹਰਲੇ ਤੀਰਥਾਂ ਦੇ ਨਹੀਂ, ਉਹ ਨਾਮ ਦੇ ਤੀਰਥ। ਜਪਜੀ ਸਾਹਿਬ ਦੀ ਆਰੰਭਤਾ ਦੇ ਵਿੱਚ ਮਹਾਰਾਜ ਜੀ ਨੇ ਬੋਲ ਪਤਾ ਕੀ ਕਹਿਣ, ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਸੋਚੇ ਦੇ ਅਰਥ ਇਹ ਨਹੀਂ ਵੀ ਸੋਚਣਾ, ਸ਼ੌਚਾਲਿਆ ਸ਼ਬਦ ਤੁਸੀਂ ਹਿੰਦੀ ਵਿੱਚ ਪੜ੍ਹਦੇ ਹੋ। ਅੱਜ ਵੀ ਤੁਸੀਂ ਟ੍ਰੇਨ ਵਿੱਚ ਸਫ਼ਰ ਕਰੋ, ਜਿਹੜੇ ਰਸਤੇ ਦੇ ਵਿੱਚ ਸਾਨੂੰ ਛੋਟੇ ਛੋਟੇ ਸਟੇਸ਼ਨ ਮਿਲਦੇ ਨੇ ਨਾ, ਚਲੋ ਪੰਜਾਬ ਦੇ ਵਿੱਚੋਂ ਬਾਹਰ ਤੁਸੀਂ ਜਾਓ, ਪੰਜਾਬ ਦੇ ਵਿੱਚ ਵੀ ਮਿਲ ਜਾਂਦੇ ਨੇ, ਪਰ ਪੰਜਾਬ ਦੇ ਬਾਹਰ ਜਿੱਥੇ ਜਾਓ ਅਤੇ ਉਹਨਾਂ ਛੋਟੇ ਛੋਟੇ ਸਟੇਸ਼ਨਾਂ ਦੇ ਉੱਤੇ ਜਿੱਥੇ ਰੈਸਟ ਰੂਮ ਹੁੰਦਾ ਨਾ, ਉੱਥੇ ਸ਼ੌਚਾਲਿਆ ਲਿਖਿਆ ਹੁੰਦਾ। ਸ਼ੌਚਾਲਿਆ ਸ਼ੌਚਾਲਿਆ ਦਾ ਅਰਥ ਨੇ ਸੁੱਚਮ ਹੋਣ ਵਾਲੀ ਜਗ੍ਹਾ, ਜਿੱਥੇ ਬੰਦੇ ਦੇ ਇਸ਼ਨਾਨ ਕਰਨ ਦਾ, ਹੱਥ ਮੂੰਹ ਧੋਣ ਦਾ, ਕੋਈ ਟੂਟੀਆਂ ਦਾ ਪ੍ਰਬੰਧ ਕੀਤਾ, ਉਹਨੂੰ ਕਹਿੰਦੇ ਸ਼ੌਚਾਲਿਆ। ਤੇ ਮਹਾਰਾਜ ਨੇ ਉਹਦੇ ਤੋਂ ਸ਼ਬਦ ਲਿਆ। ਮਹਾਰਾਜ ਕਹਿਣ ਲੱਗੇ, ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਜੇ ਤੁਸੀਂ ਕਹਿੰਦੇ ਜੇ ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਬੰਦੇ ਦੇ ਅੰਦਰ ਦੀ ਸੁਚੇਤਾ ਹੁੰਦੀ, ਤੇ ਮਹਾਰਾਜ ਕਹਿਣ ਲੱਗੇ ਬਿਲਕੁਲ। ਤੁਸੀਂ ਕਹਿੰਦੇ ਜੇ ਬੰਦੇ ਨੇ ਮੁਕਤ ਹੋਣਾ, 68 ਤੀਰਥਾਂ ਤੇ ਇਸ਼ਨਾਨ ਕਰੋ ਮੁਕਤ ਹੋ ਜਾਏਗਾ। ਮਹਾਰਾਜ ਕਹਿਣ ਲੱਗੇ, ਉੱਥੇ ਨੇ ਤੁਸੀਂ ਹੈਰਾਨ ਰਹਿ ਜਾਓਗੇ, ਕਬੀਰ ਸਾਹਿਬ ਦੇ ਮੈਂ ਬੋਲ ਦੋ ਸਾਂਝੇ ਕਰਦੇ, ਉਹਨਾਂ ਨੇ ਤੀਰਥ ਇਸ਼ਨਾਨਾਂ ਬਾਰੇ ਪਤਾ ਕੀ ਕਿਹਾ, ਕਿਉਂਕਿ ਬਨਾਰਸ ਵਿੱਚ ਰਹਿਣ ਵਾਲਾ ਮਹਾਂਪੁਰਖ, ਜਿੱਥੇ ਸਨਾਤਨ ਧਰਮ ਦਾ ਗੜ ਮੰਨੇ, ਕਾਂਸ਼ੀ ਮੰਨੇ ਜਾਂਦੇ, ਜਿਵੇਂ ਆਪਾਂ ਕਹਿੰਦੇ ਵੀ ਸਾਡਾ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਇਹ ਸਿੱਖੀ ਦਾ ਧੁਰ ਹੈ, ਗੋਇੰਦਵਾਲ ਸਾਹਿਬ ਸਿੱਖੀ ਦਾ ਧੁਰ ਹੈ, ਇੱਥੇ ਸਭ ਕੁਝ ਸਿੱਖ ਰਿਲੇਟਡ ਸਭ ਕੁਝ ਹੁੰਦਾ, ਗੁਰਮਰਿਆਦਾ ਅਨੁਸਾਰ ਸਭ ਕੁਝ ਭਾਣਾ ਉੱਥੇ ਵਾਪਰਨਾ, ਗੁਰਮਰਿਆਦਾ ਚੱਲਦੀ ਉੱਥੇ। ਇਸੇ ਤਰ੍ਹਾਂ ਹਿੰਦੂ ਧਰਮ ਦਾ ਜਿਹੜਾ ਗੜਾ ਹੈ ਕਾਂਸ਼ੀ, ਉਹਨੂੰ ਬਨਾਰਸ ਮੰਨਿਆ ਜਾਂਦਾ, ਤੇ ਬਨਾਰਸ ਵਿੱਚ ਰਹਿਣ ਵਾਲਾ ਮਹਾਂਪੁਰਖ ਭਗਤ ਕਬੀਰ ਸਾਹਿਬ, ਉੱਥੇ ਉਹਨਾਂ ਦਾ ਜਨਮ ਹੋਇਆ, ਉੱਥੇ ਵਿਚਰੇ ਨੇ, ਉਹਨਾਂ ਨੇ ਆਪਣੀ ਵਿਚਾਰਧਾਰਾ ਪਤਾ ਕੀ ਦਿੱਤੀ, ਕਿਉਂਕਿ ਉਹਨਾਂ ਲੋਕਾਂ ਤੇ ਵੀ ਉਸ ਵੇਲੇ ਪ੍ਰਚਾਰ ਕੀਤਾ ਜਾਂਦਾ ਸਨਾਤਨ ਧਰਮ ਵਾਲਿਆਂ ਦੇ ਵੀ ਇੱਥੇ ਗੰਗਾ ਤੇ ਇਸ਼ਨਾਨ ਕਰੋ, ਤੁਸੀਂ ਮੁਕਤ ਹੋ ਜਾਓਗੇ, 84 ਦੇ ਗੇੜ ਤੋਂ ਬਚ ਜਾਓਗੇ, ਤੁਹਾਡਾ ਸਾਰੇ ਪਾਪ ਖਤਮ ਹੋ ਜਾਣਗੇ। ਤੇ ਕਬੀਰ ਸਾਹਿਬ ਇੱਕ ਬ੍ਰਾਹਮਣ ਨੂੰ ਫੜ ਕੇ ਗੰਗਾ ਦੇ ਕਿਨਾਰੇ ਤੇ ਲੈ, ਕਹਿਣ ਲੱਗੇ ਮੈਂ ਨਹੀਂ ਜੇ ਮੰਨਦਾ ਤੁਹਾਡੀ ਇਸ ਮਰਿਆਦਾ। ਉਹ ਕਹਿਣ ਲੱਗੇ, ਬਨਾਰਸ ਵਿੱਚ ਰਹਿ ਕੇ ਤੂੰ ਗੰਗਾ ਦਾ ਵਿਰੋਧ ਕਰਦੇ? ਕਹਿਣ ਲੱਗੇ, ਮੈਂ ਗੰਗਾ ਦਾ ਵਿਰੋਧ ਨਹੀਂ ਕਰਦਾ, ਪਰ ਤੁਹਾਡੀਆਂ ਗੱਲਾਂ ਦਾ ਮੈਂ ਜ਼ਰੂਰ ਵਿਰੋਧ ਕਰਦਾ। ਪੁੱਛਿਆ ਉਹ ਕਿਹੜਾ? ਕਹਿਣ ਲੱਗੇ, ਜਿਹੜਾ ਤੁਸੀਂ ਕਹਿੰਦੇ ਜੇ ਨਾ ਵੀ ਤੀਰਥ ਤੇ ਇਸ਼ਨਾਨ ਕਰਨ ਦੇ ਨਾ, ਗੰਗਾ ਵਿੱਚ ਇਸ਼ਨਾਨ ਕਰਨ ਦੇ ਨਾ ਬੰਦਾ ਮੁਕਤ ਹੋ ਜਾਂਦਾ, ਉਸ ਬ੍ਰਾਹਮਣ ਨੂੰ ਫੜ ਕੇ ਤੇ ਗੰਗਾ ਦੇ ਘਾਟ ਤੇ ਲੈ ਗਏ, ਕਿਨਾਰੇ ਤੇ ਲੈ ਗਏ। ਕਹਿਣ ਲੱਗੇ, ਝਾਤੀ ਮਾਰ ਕੁਛ ਨਜ਼ਰ ਆਉਂਦਾ? ਕਹਿਣ ਲੱਗੇ, ਹਾਂ ਮੱਛੀਆਂ ਨੇ, ਡੱਡੂ ਨੇ, ਵਿੱਚ ਹੈ ਨੇ ਗੰਗਾ ਦੇ। ਕਹਿਣ ਲੱਗੇ, ਕਿੰਨਾ ਚਿਰ ਹੋ ਗਿਆ ਇਹਨਾਂ ਨਹਾਉਂਦਿਆਂ? ਕਹਿਣ ਲੱਗੇ, ਸਾਰੀ ਉਮਰ ਰਹਿੰਦੇ ਪਾਣੀ ਵਿੱਚ, ਰਹਿੰਦੇ ਗੰਗਾ ਵਿੱਚ। ਕਹਿਣ ਲੱਗੇ, ਅੱਜ ਤੱਕ ਮੁਕਤ ਨਹੀਂ ਜੇ ਹੋਏ, ਜੇ ਤੁਸੀਂ 6 ਮਹੀਨਿਆਂ ਬਾਅਦ ਇੱਕ ਵਾਰ ਇਸ਼ਨਾਨ ਕਰਕੇ ਮੁਕਤ ਹੋ ਜਾਓਗੇ? ਕਹਿਣ ਲੱਗੇ, ਬਿਲਕੁਲ ਨਹੀਂ ਹੋਣਾ। ਉਸ ਵੇਲੇ ਉਹਨਾਂ ਦੇ ਦਿਮਾਗ ਵਿੱਚ ਗੱਲ ਆਈ, ਪਰ ਮੰਨਣ ਵਾਸਤੇ ਤਿਆਰ ਨਹੀਂ ਸੀ, ਕਿਉਂਕਿ ਕਹਿੰਦੇ ਸੀ ਭਗਤ ਕਬੀਰ ਨੀਵੀਂ ਜਾਤ, ਇਹਨੂੰ ਕੀ ਪਤਾ ਭਗਤੀ ਕੀ ਹੁੰਦੀ, ਇਹਨੂੰ ਕੀ ਪਤਾ ਵੀ ਪਰਮਾਤਮਾ ਕੀ ਹੁੰਦਾ। ਇਹਨਾਂ ਲੋਕਾਂ ਨੂੰ ਤੇ ਨਾਮ ਜਪਣ ਦੀ ਇਜਾਜ਼ਤ ਹੀ ਨਹੀਂ, ਭਗਤੀ ਕਰ ਹੀ ਨਹੀਂ ਸਕਦੇ ਇਹ ਲੋਕ, ਸਾਨੂੰ ਸਮਝਾਉਣਗੇ? ਈਗੋ ਬੰਦੇ ਨੂੰ ਚੁੱਕਣ ਨਹੀਂ ਨਾ ਦਿੰਦੇ, ਜਿਹੜੀ ਸਹੀ ਗੱਲ ਹੈ ਉਹਨੂੰ ਕਈ ਵਾਰ ਬੰਦਾ ਕੱਟ ਕਰ ਦਿੰਦਾ ਵੀ ਇਹ ਕੌਣ ਹੁੰਦਾ ਮੈਨੂੰ ਸਮਝਾਉਣ ਵਾਲਾ। ਕਹਿਣ ਲੱਗੇ, ਅਸੀਂ ਨਹੀਂ ਮੰਨਦੇ ਭਾਵੇਂ ਦਲੀਲਾਂ ਜਿੰਨੇ ਅਮਰ ਜੀ। ਉੱਥੇ ਕਬੀਰ ਸਾਹਿਬ ਨੇ ਜੋ ਉਹਨਾਂ ਨੂੰ ਇੱਕ
ਪਰਮਾਤਮਾ ਦੇ ਘਰ ਦੇ ਵਿੱਚ ਅਗੰਮੀ ਬੋਲ ਆਏ ਸਨ ਉਹ ਸੁਣਾ ਕੇ ਦੱਸ, ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਦਰਜ ਨੇ, ਅੱਜ ਇਸੇ ਸ਼ਬਦ ਨਾਲ ਢੁਕਦੇ, ਤੀਰਥ ਨਹਾਵਣ ਜਾਓ ਤੀਰਥ ਨਾਮ ਹੈ। ਬਾਹਰਲੇ ਤੀਰਥਾਂ ਤੇ ਮੁਕਤੀ ਨਹੀਂ ਹੋਣੀ ਜੀ, ਜੇ ਮੁਕਤ ਹੋਣਾ ਜੇ ਤੇ ਨਾਮ ਦੇ ਤੀਰਥ ਤੇ ਇਸ਼ਨਾਨ ਕਰੋ। ਉੱਥੇ ਕਬੀਰ ਸਾਹਿਬ ਨੇ ਬਚਨ ਕਿਹਾ ਸੀ, ਅੰਤਰ ਮੈਲ ਜੇ ਤੀਰਥ ਨਹਾਵਾ ਹੈ ਤਿਸ ਬੈਕੁੰਠ ਨਾ ਜਾਣਾ। ਲੋਕ ਪਤੀਣੇ ਕਛੂ ਨਾ ਹੋਵੇ ਨਾ ਹੀ ਰਾਮ, ਇਹ ਆਣਾ ਪੂਜੋ ਰਾਮ ਇੱਕ ਹੀ ਦੇਵਾ, ਸੱਚਾ ਨਹਾਵਣ ਗੁਰ ਕੀ ਸੇਵਾ। ਜਲ ਕੇ ਮੱਜਣ ਜੇ ਗੱਤ ਹੋਵੇ, ਪਾਂਡਿਆਂ ਨੂੰ ਕਹਿ ਰਹੇ ਤੁਸੀਂ ਕਹਿੰਦੇ ਰਹੇ ਵੀ ਜਲ ਦੇ ਵਿੱਚ ਠਾਠ ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਮੁਕਤ ਹੋ ਜਾਈਦਾ ਹੈ। ਕਹਿਣ ਲੱਗੇ ਜਲ ਕੇ ਮੱਜਣ ਜੇ ਗੱਤ ਹੋਵੇ ਨਿਤ ਨਿਤ ਮੇਂਢਕ ਨਹਾਵਾ ਹੈ। ਮੇਂਢਕ ਕਹਿੰਦੇ ਨੇ ਡੱਡੂ ਨੂੰ। ਕਹਿਣ ਲੱਗੇ ਤੁਸੀਂ ਤੇ ਸਾਲ ਬਾਅਦ ਇਸ਼ਨਾਨ ਕਰਾਉਂਦੇ, ਡੱਡੂ ਤੇ ਹਰ ਵੇਲੇ ਇਹਦੇ ਵਿੱਚ ਪਾਣੀ ਵਿੱਚ ਰਹਿੰਦਾ, ਗੰਗਾ ਵਿੱਚ ਰਹਿੰਦਾ। ਜਲ ਕੇ ਮੱਜਣ ਜੇ ਗੱਤ ਹੋਵੇ ਨਿਤ ਨਿਤ ਮੇਂਢਕ ਨਹਾਵਾ ਹੈ, ਜੈਸੇ ਮੈਂਟਕ ਤੈਸੇ ਓਏ ਨਰ ਫਿਰ ਫਿਰ ਜੁਨੀਆ। ਇਹ ਅੱਜ ਤੱਕ ਮੁਕਤ ਨਹੀਂ ਹੋਇਆ ਬੰਦਿਆ, ਤੂੰ ਭਾਵੇਂ ਰੋਜ਼ ਨਹਾਉਂਦਾ ਪਿਆ, ਤੂੰ ਕਿੱਥੇ ਮੁਕਤ ਹੋ ਜਾਏ। ਇੱਕ ਉਹਨਾਂ ਨੇ ਹੋਰ ਪ੍ਰਮਾਣ ਬੜਾ ਸੋਹਣਾ ਬਾਣੀ ਵਿੱਚ ਦਿੱਤਾ। ਉਹ ਕਹਿੰਦੇ ਨੇ ਛੱਡੋ ਬ੍ਰਾਹਮਣ ਜੀ ਪੰਡਿਤ ਜੀ, ਇਹ ਲੋਕਾਂ ਨੂੰ ਭਰਮ ਭੁਲੇਖੇ ਵਿੱਚ ਪਾਈ ਫਿਰਦੇ ਜੇ ਲੋਕਾਂ ਨੂੰ ਲੁੱਟਣ ਵਾਸਤੇ। ਕਹਿਣ ਲੱਗੇ ਵੀ ਮੈਂ ਕਹਿੰਦਾ ਕੋਈ ਬੰਦਾ ਗੰਗਾ ਦੇ ਘਾਟ ਦੇ ਉੱਤੇ ਘਰ ਬਣਾ ਕੇ ਬਹਿ ਜਾਏ ਔਰ ਰੋਜ਼ ਪਾਣੀ ਵੀ ਗੰਗਾ ਦਾ ਪੀਵੇ, ਰੋਜ਼ ਇਹਦੇ ਵਿੱਚ ਨਹਾਵੇ ਵੀ। ਪਰ ਕਹਿਣ ਲੱਗੇ ਇਕੱਲਾ ਪਾਣੀ ਪੀਣ ਨਾਲ, ਇਕੱਲਾ ਨਹਾਉਣ ਨਾਲ ਮੁਕਤ ਨਹੀਂ ਹੋਣਾ, ਜਿੰਨੀ ਦੇਰ ਤੱਕ ਬੰਦਾ ਭਗਤੀ ਦੇ ਰੰਗ ਵਿੱਚ ਨਹੀਂ ਰੰਗਿਆ ਜਾਂਦਾ। ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸੇ ਚੀਜ਼ ਤੇ ਜ਼ੋਰ ਦਿੱਤਾ। ਭਗਤ ਕਬੀਰ ਸਾਹਿਬ ਉਹ ਲੋਕਾਂ ਨੂੰ ਕਹਿੰਦੇ ਪਏ ਨੇ ਗੰਗਾ ਦੇ ਘਾਟ ਉੱਤੇ ਆਣ ਕੇ ਬਹਿ ਜਾ। ਗੰਗਾ ਤੀਰ ਜੋ ਘਰ ਕਰਾਏ, ਤੀਰ ਕਹਿੰਦੇ ਨੇ ਕਿਨਾਰੇ ਨੂੰ, ਗੰਗਾ ਤੀਰ ਜੋ ਘਰ ਕਰਾਏ ਪੀਵਹਿ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ। ਇਉਂ ਕਹਿ ਰਮੈ ਕਬੀਰ। ਕਹਿ ਲੱਗੇ ਅਸੀਂ ਤੇ ਜ਼ੋਰ ਦੇ ਕੇ ਬਚਨ ਕਹਿੰਦੇ ਪਏ ਹਾਂ, ਭਲਿਓ ਭਗਤੀ ਨੇ ਮੁਕਤ ਕਰਨਾ ਹੈ, ਨਾਮ ਨੇ ਮੁਕਤ ਕਰਨਾ ਹੈ, ਅਠਾਠ ਤੀਰਥਾਂ ਨੇ ਤੁਹਾਨੂੰ ਮੁਕਤ ਨੇ ਜੇ ਕਰਨਾ। ਇਹਨਾਂ ਦੀ ਜੇ ਗੱਲ ਸੁਣਨੀ ਹੋਵੇ ਤੁਸੀਂ ਸੁਣੋ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬੋਲ। ਉਹ ਕਹਿੰਦੇ ਬੰਦਿਆ ਤੇਰੀ ਅੰਦਰਲੀ ਹਾਲਤ ਵੇਖ, ਚੱਲ ਜੇ ਤੇਰੇ ਮਨ ਅੰਦਰ ਭਾਵਨਾ ਸ਼ਰਧਾ ਤੇ ਤੇਰਾ ਭਲਾ ਹੋ ਸਕਦਾ, ਪਰ ਅੰਦਰ ਦੀ ਭਾਵਨਾ ਵੇਖ, ਚੱਲਿਆ ਤੂੰ ਤੀਰਥਾਂ ਤੇ ਨਹਾਉਣ ਵਾਸਤੇ ਆ ਤੇ ਉੱਥੇ ਜਾ ਕੇ ਤੂੰ ਲੋਕਾਂ ਦੀਆਂ ਜੁੱਤੀਆਂ ਚੁੱਕ ਕੇ ਨਵੀਆਂ ਤੇ ਘਰ ਲਿਆਉਂਦਾ ਪਿਆ, ਉੱਥੇ ਲੋਕਾਂ ਦੀ ਅਜੇਬਾ ਕਰਦਾ ਪਿਆ, ਕਿੱਥੇ ਤੇਰਾ ਭਲਾ ਜੇ। ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪੌ ਲੱਥੀ ਨਹਾਤਿਆਂ ਦੋਏ ਭਾ ਚੜੀਐਸ, ਹੋਰ ਬਾਹਰ ਧੋਤੀ ਤੂੰ ਬੜੀ ਅੰਦਰ ਵਿਸਨ ਕੋਲ, ਸਾਧ ਭਲੇ ਅਣਨਾਤਿਆਂ ਚੋਰ ਸੇ ਚੋਰਾ ਚੋਰ। ਮੈਨੂੰ ਖਿਮਾ ਕਰਿਆ ਜੇ ਅੱਜ ਵੀ ਲੋਕ ਦੂਰ ਦੂਰ ਯਾਤਰਾ ਤੇ ਜਾਂਦੇ ਨੇ ਤੇ ਇਕੱਲਾ ਉਹਨਾਂ ਦੀ ਗੱਲ ਨਹੀਂ, ਜੇ ਆਪਾਂ ਆਪਣੇ ਅੰਦਰ ਵੀ ਝਾਤੀ ਮਾਰੀਏ ਨਾ, ਆਹੀ ਹਾਲ ਸਾਡਾ ਹੈ। ਤੀਰਥ ਦਾ ਬਹਾਨਾ ਲਾ ਕੇ ਬੰਦੇ ਬਿਜ਼ਨਸ ਕਰਨ ਵਾਸਤੇ ਜਾ ਰਹੇ ਨੇ। ਮਸਕੀਨ ਸਾਹਿਬ ਦੇ ਤੁਸੀਂ ਲੇਖ ਪੜ੍ਹ ਕੇ ਵੇਖੋ, ਕਦਾ ਸੁਣ ਕੇ ਵੇਖੋ, ਆਉਂਦੇ ਨੇ ਚੰਗੀ ਗੱਲ ਹੈ। ਤੁਸੀਂ ਨਨਕਾਣਾ ਸਾਹਿਬ ਦੀ ਯਾਤਰਾ ਪਾਕਿਸਤਾਨ ਜਾਂਦੇ ਜੇ, ਪਰ ਕਹਿਣ ਲੱਗੇ ਇਹੋ ਜਿਹੇ ਲੋਕ ਵੀ ਉੱਥੇ ਮੈਂ ਵੇਖੇ ਨੇ, ਕੇਵਲ ਬਹਾਨਾ ਹੈ ਉਹਨਾਂ ਦੇ ਜਥੇ ਨਾਲ ਜਾਣ ਦਾ, ਉਹਨਾਂ ਦਾ ਕੋਈ ਗੁਰੂ ਘਰ ਨਾਲ ਕੋਈ ਮਕਸਦ ਨਹੀਂ, ਕੋਈ ਉਹਨਾਂ ਦਾ ਲਗਾਓ ਨਹੀਂ, ਬਸ ਇਧਰ ਜਿਹੜੀ ਚੀਜ਼ ਸਸਤੀ ਮਿਲਦੀ ਉਹ ਨਾਲ ਲੈ ਲੈਂਦੇ ਨੇ, ਉਧਰ ਮਹਿੰਗੀ ਵੇਚ ਦਿੰਦੇ ਨੇ, ਉਧਰ ਸਸਤੀ ਚੀਜ਼ ਲਿਆ ਕੇ ਇਧਰ ਮਹਿੰਗੀ ਵੇਚਦੇ ਨੇ, ਵਪਾਰ ਕਰਨ ਵਾਸਤੇ ਜਾਂਦੇ ਜੀ, ਯਾਤਰਾ ਦਾ ਨਾਮ ਹੀ ਇਕੱਲਾ। ਉਹਨਾਂ ਬਾਰੇ ਮਹਾਰਾਜ ਨੇ ਬਚਨ ਕਹਿੰਦੇ, ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਨਹੀਂ ਜਿਸ ਤਰ੍ਹਾਂ ਸਾਡਾ ਫੈਲਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ ਉਹਨਾਂ ਲੋਕਾਂ ਨੂੰ ਬਚਨ, ਹੁਣ ਸੱਚਾ ਤੀਰਥ ਕਿਹੜਾ ਸਾਡੇ ਵਾਸਤੇ, ਕਿੱਥੇ ਅਸੀਂ ਇਸ਼ਨਾਨ ਕਰਨਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬੋਲ, ਜਿਸ ਵੇਲੇ ਬਾਰਾਂ ਮਾਹ ਪੜ੍ਹਦੇ ਨਾ, ਗਿਆਰਵਾਂ ਮਹੀਨਾ ਹੁੰਦਾ ਮਾਘ ਦਾ ਮਹੀਨਾ, ਸਾਡਾ ਨਵਾਂ ਸਾਲ ਚੇਤ ਦੇ ਮਹੀਨੇ ਤੋਂ ਆਰੰਭ ਤੱਕ, ਚੇਤ ਦਾ ਪਹਿਲਾ ਮਹੀਨਾ ਮੰਨਿਆ ਜਾਂਦਾ ਗੁਰਬਾਣੀ ਅਨੁਸਾਰ ਚੇਤ ਤੋਂ, ਤੇ ਗਿਆਰਵਾਂ ਮਹੀਨਾ ਹੁੰਦਾ ਮਾਘ ਦਾ, ਬਾਰਵਾਂ ਮਹੀਨਾ ਹੁੰਦਾ ਫੱਗਣ ਦਾ। ਜਦੋਂ ਕਿਤੇ ਤੁਹਾਨੂੰ ਮਾਘ ਦੇ ਮਹੀਨਿਆਂ ਦਾ ਪੜ੍ਹਨ ਦਾ ਸਮਾਂ ਮਿਲੇ, ਵੇਖੋ ਗੁਰੂ ਅਰਜਨ ਸਾਹਿਬ ਮਹਾਰਾਜ ਕਿਹੜਾ ਇਸ਼ਨਾਨ ਕਰਨ ਦਾ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ। ਮਾਘ ਮਜਨ ਸੰਗ ਸਾਧੂਆਂ ਧੂਰੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾਨ।
ਬੰਦਿਆ ਆਹ ਹੈ ਤੇਰਾ ਸੁਨੇਹਾ, ਐਵੇਂ ਉਹ 68 ਤੀਰਥਾਂ ਤੇ ਧੱਕੇ ਨਾ ਖਾਂਦਾ, ਉਹ ਦਰ ਦਰ ਤੇ ਧੱਕੇ ਨਾ ਖਾਂਦਾ। ਪਰੀ ਜੇ ਇਸ਼ਨਾਨ ਹੀ ਕਰਨਾ ਹੈ ਤੇ ਫਿਰ ਸਾਧੂਆਂ ਦੀ ਸੰਗਤ ਕਰਿਆ ਹੈਗਾ, ਗੁਰਮੁਖਾਂ ਦੀ ਸੰਗਤ ਕਰਿਆ ਹੈਗਾ, ਗੁਰੂ ਦੀ ਸੰਗਤ ਕਰਿਆ ਹੈਗਾ। ਗੁਰਮੁਖੋ, ਆਹ ਜਿਹੜਾ ਤੁਸੀਂ ਗੁਰੂ ਦੀ ਸੰਗਤ ਵਿੱਚ ਬੈਠਦੇ ਹੋ ਨਾ, ਇਸ ਤੋਂ ਵੱਡਾ ਹੋਰ ਕੋਈ ਤੀਰਥ ਨਹੀਂ ਜੇ ਸਾਡੇ ਵਾ। ਇੱਥੇ ਨਾਮ ਦੇ ਜਲ ਦਾ ਮੀਂਹ ਪੈਂਦਾ ਪਿਆ। ਹੁਣ ਤੁਸੀਂ ਕੀਰਤਨ ਸਰਵਣ ਕੀਤਾ ਹੈ ਨਾ, ਇਸ ਕੀਰਤਨ ਦੀਆਂ ਧੁਨਾਂ ਨੇ ਸਾਡੇ ਅੰਦਰ ਦਾ ਇਸ਼ਨਾਨ ਕਰਕਾ ਕੇ ਰੱਖ ਦਿੱਤਾ ਜੀ। ਇਸ ਕੀਰਤਨ ਦੀਆਂ ਧੁਨਾਂ ਨੇ, ਗੁਰਬਾਣੀ ਦੀਆਂ ਧੁਨਾਂ ਨੇ ਬੰਦੇ ਦੇ ਅੰਦਰ ਦੇ ਵਿਕਾਰਾਂ ਨੂੰ ਧੋ ਕੇ ਰੱਖ ਦਿੱਤਾ। ਬਸ ਆਹ ਹੈ ਸਾਡਾ ਤੀਰਥ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅੱਜ ਸਾਨੂੰ ਬਚਨ ਕਹਿੰਦੇ ਪਏ ਨੇ। ਆਓ ਸ਼ਬਦ ਲੰਬੇਰਾ ਅਖਰੀ ਅਰਥ ਕਰ ਲਈਏ। ਮਹਾਰਾਜ ਜੀ ਕਹਿੰਦੇ ਨੇ, ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਮੈਂ ਵੀ ਤੀਰਥਾਂ ਤੇ ਇਸ਼ਨਾਨ ਕਰਨ ਵਾਸਤੇ ਜਾਂਦਾ, ਪਰ ਕਿਹੜੇ ਉਹ 68 ਤੀਰਥਾਂ ਤੇ ਨਹੀਂ, ਉੱਥੇ ਤੇ ਵਿਕਾਰੀ ਲੋਕ ਚੁਰੇ ਫਿਰਦੇ ਨੇ, ਉੱਥੇ ਤੇ ਪਖੰਡੀ ਲੋਕ ਤੁਰੇ ਫਿਰਦੇ ਨੇ, ਉੱਥੇ ਤੇ ਚੋਰ ਮੀਆਂ ਚੋਰੀ ਕਰਨ ਵਾਲੇ ਤੁਰੇ ਫਿਰਦੇ ਨੇ। ਕਹਿਣ ਲੱਗੇ, ਮੈਂ ਇਸ ਅਸਥਾਨ ਤੇ ਜਾਣਾ ਹੈ, ਮੈਂ ਵੀ ਤੀਰਥਾਂ ਤੇ ਇਸ਼ਨਾਨ ਕਰਨਾ, ਪਰ ਮੇਰੇ ਵਾਸਤੇ ਤੀਰਥ ਕਿਹੜਾ ਹੈ? ਤੀਰਥ ਨਾਮ ਹੈ। ਬਸ ਗੁਰੂ ਦੀ ਗੋਦ ਵਿੱਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪਣਾ, ਬਸ ਆ ਜੇ ਸਾਡੇ ਅੰਦਰ ਦਾ ਇਸ਼ਨਾਨ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸਿੱਖਾ, ਤੇਰੇ ਵਾਸਤੇ ਤੀਰਥ ਕਿਹੜਾ? ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ ਤੇ ਸੁਣਨੀ, ਇਹਦੇ ਨਾਲ ਸਾਨੂੰ ਗਿਆਨ ਮਿਲਣਾ ਹੈ, ਇਹਦੇ ਨਾਲ ਸਾਨੂੰ ਸੋਝੀ ਮਿਲਣੀ। ਹੁਣ ਵੇਖੋ, ਤੁਸੀਂ ਗੁਰੂ ਦੇ ਸ਼ਬਦ ਦੀ ਵਿਚਾਰ ਸਰਵਣ ਕਰ ਰਹੇ, ਗੁਰੂ ਦੇ ਸ਼ਬਦ ਦੀ ਵਿਚਾਰ ਕੀ ਹੈ? ਅਸੀਂ ਮੁਕਤ ਕਿਵੇਂ ਹੋਣਾ ਹੈ? ਸਾਡਾ ਭਲਾ ਕਿਵੇਂ ਹੋਣਾ ਹੈ? ਸਾਡਾ ਜੀਵਨ ਸਫਲਾ ਕਿਵੇਂ ਹੋਣਾ ਹੈ? ਗੁਰੂ ਦੀ ਵਿਚਾਰ ਕਹਿੰਦੀ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਅਰਾਧਿਆ ਦਰਗਾਹ ਸੱਚ ਕਰੇ। ਆ ਜੇ ਬੰਦਾ ਮੁਕਤ ਜਿਹਨੇ ਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਸੁਣ ਕੇ ਤੇ ਅੰਦਰ ਧਾਰਨ ਕਰ ਲਿਆ, ਪਰਮਾਤਮਾ ਦੇ ਨਾਮ ਨੂੰ ਜਪਣਾ ਸ਼ੁਰੂ ਕਰ ਦਿੱਤਾ, ਆ ਹੈ ਗੁਰੂ ਦਾ ਦਿੱਤਾ ਹੋਇਆ ਗਿਆਨ। ਮਹਾਰਾਜ ਜੀ ਕਹਿੰਦੇ, ਗੁਰ ਗਿਆਨ ਸੱਚਾ, ਗੁਰੂ ਦਾ ਦਿੱਤਾ ਹੋਇਆ ਗਿਆਨ ਸੱਚਾ ਹੈ। ਥਾਨ ਤੀਰਥ, ਆ ਹੈ ਸਾਡਾ ਤੀਰਥ। ਦਸ ਪੁਰਬ ਸਦਾ ਦਸਹਿਰਾ, ਜਿਹੜੇ ਸਨਾਤਨ ਧਰਮ ਵਾਲੇ ਨੇ ਨਾ, ਉਹ ਦਸ ਦਿਹਾੜਿਆਂ ਨੂੰ ਬੜਾ ਪਵਿੱਤਰ ਮੰਨਦੇ ਨੇ, ਦਸ ਦਿਹਾੜਾ। ਤੇ ਕਹਿੰਦੇ ਨੇ, ਇਹਨਾਂ ਦਿਹਾੜਿਆਂ ਤੇ ਜੇ ਤੁਸੀਂ ਤੀਰਥਾਂ ਤੇ ਇਸ਼ਨਾਨ ਕਰੋ ਤੇ ਤੁਹਾਡੀਆਂ ਕੁਲਾਂ ਦਾ ਵੀ ਪਾਰ ਉਤਾਰਾ ਜਾਏਗਾ। ਉਹ ਦਸ ਦਿਹਾੜੇ ਪਤਾ ਕਿਹੜੇ ਨੇ? ਮੈਂ ਥੋੜਾ ਜਿਹਾ ਉਹਨਾਂ ਦਾ ਜ਼ਿਕਰ ਕਰਦਿਆਂ, ਦਸ ਪਵਿੱਤਰ ਦਿਹਾੜੇ ਨੇ, ਇੱਕ ਤੇ ਮੱਸਿਆ ਦਾ ਦਿਨ, ਇੱਕ ਸੰਗਰਾਂਦ ਦਾ ਦਿਨ, ਇੱਕ ਪੂਰਨਮਾਸ਼ੀ ਦਾ ਦਿਨ, ਇੱਕ ਜਿਹੜਾ ਐਤਵਾਰ ਚਾਨਣਾ ਪੂਰਾ ਜਿਹੜਾ ਚੰਦਰਮਾ ਆਪਣੇ ਖੜਾਓ ਵਿੱਚ ਹੋਵੇ, ਜਦੋਂ ਇੱਕ ਸੂਰਜ ਗ੍ਰਹਿਣ ਲੱਗਦਾ ਹੈ ਉਹਨੂੰ ਪਵਿੱਤਰ ਦਿਹਾੜਾ ਮੰਨਦੇ ਨੇ। ਅੱਜ ਵੀ ਤੁਸੀਂ ਕੁਰੂਕਸ਼ੇਤਰ ਦੀ ਧਰਤੀ ਤੇ ਜਾਓ, ਜਦੋਂ ਸੂਰਜ ਗ੍ਰਹਿਣ ਲੱਗਦਾ ਹੈ ਨਾ, ਹਜ਼ਾਰਾਂ ਦੀ ਗਿਣਤੀ ਵਿੱਚ ਸਨਾਤਨ ਧਰਮ ਵਾਲੇ ਹਿੰਦੂ ਲੋਕ ਉੱਥੇ ਇਸ਼ਨਾਨ ਕਰਦੇ ਨੇ। ਉਹਨਾਂ ਦਾ ਮੰਨਣਾ ਵੀ ਸੂਰਜ ਗ੍ਰਹਿਣ ਲੱਗਾ ਹੋਵੇ ਉਸ ਵੇਲੇ ਕੁਰੂਕਸ਼ੇਤਰ ਦੇ ਅਸਥਾਨ ਤੇ ਤੁਸੀਂ ਜਾ ਕੇ ਇਸ਼ਨਾਨ ਕਰੋ ਤੇ ਤੁਸੀਂ ਮੁਕਤ ਆ ਜਾਓਗੇ। ਮਹਾਰਾਜ ਕਹਿਣ ਲੱਗੇ, ਭਾਈ ਨਾ, ਨਾਮ ਨਾਲ ਮੁਕਤ ਹੋਣਾ, ਪਰ ਉਹਨਾਂ ਦੇ ਦਿਹਾੜੇ ਜਿਹੜੇ ਉਹ ਲੋਕ ਮੰਨਦੇ ਨੇ, ਸੂਰਜ ਗ੍ਰਹਿਣ, ਚੰਦਰ ਗ੍ਰਹਿਣ, ਦੋ ਅਸ਼ਟਪਦੀਆਂ ਜਿਹੜੀਆਂ ਨੇ ਉਹਨਾਂ ਦੀਆਂ ਅਸ਼ਟਮੀਆਂ ਆਉਂਦੀਆਂ ਨੇ, ਉਸ ਤੋਂ ਬਾਅਦ ਦੁਸਹਿਰਾ ਜਿਹੜਾ ਦੁਸਹਿਰੇ ਦਾ ਦਿਨ ਆਉਂਦਾ ਹੈ, ਉਹ ਕਹਿੰਦੇ ਨੇ ਇਸ ਦਿਨ ਵੀ ਇਸ਼ਨਾਨ ਕਰੋ 68 ਤੀਰਥਾਂ ਦੇ, ਤੁਹਾਡੇ 10 ਪਾਪ ਜਿਹੜੇ ਨੇ ਖਤਮ ਹੋ ਜਾਣਗੇ। ਜਿਹੜਾ ਗੰਗਾ ਦਾ ਜਨਮ ਦਿਹਾੜਾ ਆਉਂਦਾ ਉਹ, ਇਹ 10 ਪਵਿੱਤਰ ਦਿਹਾੜੇ। ਪਰ ਗੁਰਮਤ ਪਤਾ ਕੀ ਕਹਿੰਦੇ? ਮਹਾਰਾਜ ਕਹਿਣ ਲੱਗੇ, ਭਲਿਆ 10 ਦਿਹਾੜੇ ਪਵਿੱਤਰ ਨੇ ਤੇ ਬਾਕੀ ਅਪਵਿੱਤਰ ਨੇ, ਬਾਕੀ ਚੰਗੇ ਨਹੀਂ। ਅੱਜ ਸਾਡੇ ਵਿੱਚ ਵੀ ਇਹ ਧਾਰਨਾ, ਲਓ ਜੀ ਵੀਰਵਾਰ ਅਸੀਂ ਸਿਰ ਨਹੀਂ ਨਹਾਉਣਾ, ਕੱਪੜੇ ਨਹੀਂ ਧੋਣੇ, ਸ਼ਨੀਵਾਰ ਲੋਹਾ ਨਹੀਂ ਖਰੀਦਣਾ, ਮੰਗਲਵਾਰ ਆ ਕੰਮ ਨਹੀਂ ਕਰਨਾ, ਇਹ ਸਾਰੇ ਸਨਾਤਨ ਧਰਮ ਦੇ ਨੇ। ਮਹਾਰਾਜ ਕਹਿਣ ਲੱਗੇ, ਭਲਿਆ ਤੇਰੇ ਵਾਸਤੇ ਸਭ ਤੋਂ ਪਵਿੱਤਰ ਦਿਹਾੜਾ ਹੋਈ ਜਿਸ ਦਿਨ ਤੂੰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰ ਲੈ, ਤੇਰੇ ਵਾਸਤੇ ਪਵਿੱਤਰ ਦਿਹਾੜਾ। ਜਿਸ ਦਿਨ ਤੂੰ ਗੁਰੂ ਦੀ ਬਾਣੀ ਨਾ ਸੁਣ ਸਕੇ, ਪਾਠ ਨਾ ਕਰ ਸਕੇ, ਸੱਚ ਜਾਣੀ ਪਾਵਾ। ਅਸੀਂ ਬੁੱਧਵਾਰ ਨੂੰ ਬੜਾ ਪਵਿੱਤਰ ਮੰਨਦੇ ਨਾ ਸਨਾਤਨ ਧਰਮ ਵਾਲੇ, ਆਪਾਂ ਕਹਿੰਦੇ ਵੀ ਬੁੱਧਵਾਰ ਅੱਜ ਕੰਮ ਸਾਰੇ ਕਰ ਲੈਣੇ ਚਾਹੀਦੇ। ਮਹਾਰਾਜ ਕਹਿਣ ਲੱਗੇ, ਜੇ ਬੁੱਧਵਾਰ ਵੀ ਜਪਜੀ ਸਾਹਿਬ ਦਾ ਪਾਠ ਤੈਨੂੰ ਚੇਤੇ ਹੀ ਨਾ ਆਇਆ, ਜੇ ਤੈਨੂੰ ਗੁਰਦੁਆਰੇ ਚੇਤੇ ਨਾ ਆਇਆ, ਸੱਚ ਜਾਣੀ ਬੁੱਧਵਾਰ ਵੀ ਤੇਰੇ ਵਰਗਾ ਮਾੜਾ ਦਿਨ ਤੇਰੇ ਵਾਸਤੇ ਹੈ ਹੀ ਨਹੀਂ। ਸਾਡੇ ਵਾਸਤੇ ਉਹ ਪਵਿੱਤਰ ਦਿਹਾੜੇ ਨੇ ਜਦੋਂ ਅਸੀਂ ਗੁਰੂ ਦੀ ਗੋਦ ਵਿੱਚ ਬੈਠ ਕੇ ਬਾਣੀ ਸਰਵਣ ਕਰਦੇ।
ਆ ਮਹਾਨ ਪਵਿੱਤਰ ਦਿਨ। ਮਹਾਰਾਜ ਜੀ ਨੇ ਉਹਨਾਂ ਲੋਕਾਂ ਨੂੰ ਦੱਸਿਆ ਗੁਰੂ ਗਿਆਨ ਸਾਚਾ ਤਾਂ ਥਾਨ ਤੀਰਥ ਦਸ ਪੁਰਬ ਸਦਾ ਦਸਹਰਾ, ਸਿੱਖਾ ਤੇਰੇ ਵਾਸਤੇ ਸਾਰੇ ਦਿਹਾੜੇ ਪਵਿੱਤਰ ਨੇ, ਕੱਲੇ ਦਸ ਦਿਹਾੜੇ ਨੇ। ਹੋ ਨਾਮ ਹਰ ਕਾ ਸਦਾ ਜਾਚੂ ਦਿਓ ਪ੍ਰਭ ਧਰਨੀ ਧਰਾ, ਧਰਨੀ ਧਰਾ ਦੇ ਸਨੇਹ ਧਰਤੀ ਨੂੰ ਟਕਾ ਕੇ ਰੱਖਣ ਵਾਲੇ ਪ੍ਰਮਾਤਮਾ, ਮੈਨੂੰ 68 ਤੀਰਥਾਂ ਤੇ ਜਾਣ ਦੀ ਲੋੜ ਨਹੀਂ, ਮੈਨੂੰ ਆਪਣੇ ਨਾਮ ਦੀ ਦਾਤ ਬਖਸ਼, ਮੈਂ ਰੋਜ ਤੇਰਾ ਨਾਮ ਜਪਾਂ ਤੇ ਮੇਰਾ ਰੋਜ ਅੰਦਰ ਦਾ ਇਸ਼ਨਾਨ ਹੋ ਜਾਏ। ਸੰਸਾਰ ਰੋਗੀ, ਨਾਮ ਦਾਰੂ, ਮੈਲ ਲਾ ਕੇ ਸੱਚ ਬਿਨਾ। ਇੱਕ ਬੰਦਾ ਰੋਗੀ ਥੋੜਾ, ਇੱਕ ਬੰਦਾ ਦੁਖੀ ਥੋੜਾ ਹੈ। ਇੱਥੇ ਤੇ ਮਹਾਰਾਜ ਜੀ ਕਹਿੰਦੇ ਨੇ ਨਾਨਕ ਦੁਖੀਆ ਸਭ ਸੰਸਾਰ। ਇੱਥੇ ਬਾਬਾ ਫਰੀਦ ਸਾਹਿਬ ਸਿੰਘ ਜੀ ਤੇ ਕਹਿੰਦੇ ਨੇ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸੁਭਾਇਆ ਜੱਗ, ਉੱਚੇ ਚੜ ਕੇ ਵੇਖਿਆ ਤਾਂ ਘਰ ਘਰ ਰਿਹਾ। ਇੱਥੇ ਤੇ ਸਾਰੇ ਦੁਖੀ ਨੇ, ਸਾਰੇ ਰੋਗੀ ਨੇ, ਪਰ ਸਾਰਿਆਂ ਰੋਗਾਂ ਦੀ ਦਵਾਈ ਮਹਾਰਾਜ ਨੇ ਦੱਸੀ, ਸਾਰੇ ਦੁੱਖਾਂ ਦੀ ਦਵਾਈ ਅੱਜ ਦੱਸ ਦਿੱਤੀ ਸੀ। ਸੰਸਾਰ ਰੋਗੀ, ਮਹਾਰਾਜ ਜੀ ਸਮਝ ਆ ਗਈ ਰੋਗੀ, ਤੇ ਫਿਰ ਦਵਾ ਕਿਹੜੀ ਹੈ? ਨਾਮ ਦਾਰੂ, ਬਸ ਨਾਮ ਹੀ ਸਾਰਿਆਂ ਦੁੱਖਾਂ ਦਾ ਦਾਰੂ। ਇੱਕ ਪੰਕਤੀ ਪੜ੍ਹਦੇ ਨਾ, ਸਰਬ ਰੋਗ ਕਾ ਔਖਦ ਨਾਮ। ਔਖਦ ਕਹਿੰਦੇ ਨੇ ਦਵਾਈ, ਸਾਰੇ ਰੋਗਾਂ ਦੀ ਦਵਾਈ ਜੇ ਬੰਦੇ ਲੈਣੀ ਹਨ ਤੇ ਫਿਰ ਨਾਮ, ਨਾਮ ਦੇ ਨਾਲ ਸਾਰੇ ਰੋਗ ਕੱਟੇ ਜਾਣ, ਤਨ ਦੇ ਰੋਗ ਵੀ, ਮਨ ਦੇ ਰੋਗ ਵੀ। ਸੰਸਾਰ ਰੋਗੀ, ਨਾਮ ਦਾਰੂ, ਮੈਲ ਲੱਗੇ ਸੱਚ ਬਣਾ। ਜਿਹੜਾ ਸੱਚ ਨਾਲ ਨਹੀਂ ਜੁੜਿਆ, ਵਾਹਿਗੁਰੂ ਨਾਲ ਨਹੀਂ ਜੁੜਿਆ, ਉਹਦੇ ਅੰਦਰ ਵਿਕਾਰਾਂ ਦੀ ਮੈਲ ਲੱਗਦੀ। ਗੁਰਵਾਕ ਨਿਰਮਲ ਸਦਾ ਚਾਨਣ, ਗੁਰੂ ਦਾ ਵਾਕ ਜਿਹਨੂੰ ਆਪਾਂ ਮੁੱਖ ਵਾਕ ਕਹਿੰਦੇ, ਗੁਰੂ ਦਾ ਸ਼ਬਦ, ਜਿਹੜਾ ਗੁਰੂ ਦਾ ਸ਼ਬਦ ਹੈ ਨਾ ਉਹ ਨਿਰਮਲ ਹੈ, ਮੈਲ ਤੋਂ ਰਹਿਤ ਹੈ, ਸਦਾ ਸਾਨੂੰ ਚਾਨਣ ਦੇਣ ਵਾਲਾ। ਨਿਤ ਸਾਚ ਤੀਰਥ ਮਜਨਾ, ਇਹਨਾਂ ਗੁਰੂ ਦਾ ਸ਼ਬਦ ਪਵਿੱਤਰ ਹੈ, ਇਹਨਾਂ ਪਵਿੱਤਰ ਹੈ। ਜਿਸ ਮਨੁੱਖ ਦੇ ਹਿਰਦੇ ਵਿੱਚ ਸ਼ਬਦ ਵਸ ਜਾਂਦਾ ਹੈ ਨਾ, ਉਹ ਮਨੁੱਖ ਦਾ ਹਿਰਦਾ ਵੀ ਪਵਿੱਤਰ ਹੋ ਜਾਂਦਾ। ਇਸੇ ਕਰਕੇ ਮਹਾਰਾਜ ਜੀ ਕਹਿੰਦੇ ਸੀ ਬਾਣੀ ਨੂੰ ਪਿਆਰ ਕਰਿਆ, ਬਾਣੀ ਨਾਲ ਜੁੜਿਆ ਕਰ, ਇਹ ਬਾਣੀ ਤੈਨੂੰ ਗੁਰੂ ਤੱਕ ਪਹੁੰਚਾਉਣ ਵਾਲੀ, ਇਹ ਗੁਰੂ ਦਾ ਸ਼ਬਦ ਤੈਨੂੰ ਵਾਹਿਗੁਰੂ ਤੱਕ ਪਹੁੰਚਾਉਣ ਵਾਲਾ। ਇਹ ਬਾਣੀ ਸਾਨੂੰ ਤੁਰਦਰਗਾਹ ਵਿੱਚੋਂ ਪਰਮਾਤਮਾ ਨੇ ਦਿੱਤੀ, ਜਿਹਦੇ ਨਾਲ ਰੋਗ ਕੱਟੇ ਜਾਣੇ ਨੇ। ਇਸੇ ਕਰਕੇ ਮਹਾਰਾਜ ਨੇ ਬਚਨ ਕਿਹਾ ਸੀ, ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ। ਇਹਨੇ ਸਾਰੀਆਂ ਚਿੰਤਾਵਾਂ ਖਤਮ ਕਰ ਦੇਣੀਆਂ, ਦੁੱਖ ਖਤਮ ਕਰ ਦੇਣੇ। ਇਹ ਅੱਜ ਮਹਾਰਾਜ ਜੀ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ। ਸਿੱਖਾ, ਤਨ ਦਾ ਇਸ਼ਨਾਨ ਘਰ ਕਰਕੇ ਆਉਣਾ, ਮਨ ਦਾ ਇਸ਼ਨਾਨ ਗੁਰੂ ਦੀ ਸੰਗਤ ਵਿੱਚ ਬੈਠ ਕੇ ਕਰਿਆ ਕਰ। ਬਸ ਜਦੋਂ ਮਨ ਦਾ ਇਸ਼ਨਾਨ ਵੀ ਹੋ ਜਾਏਗਾ, ਤਨ ਦਾ ਇਸ਼ਨਾਨ ਵੀ ਹੋ ਜਾਏਗਾ, ਸੱਚ ਜਾਣੀ ਤੇਰੇ ਇਕੱਲੇ ਦਾ ਭਲਾ ਨਹੀਂ ਹੋਣਾ, ਤੇਰੀਆਂ ਕੁਲਾਂ ਦਾ ਪਾਰ ਉਤਾਰਾ ਜਾਏ। ਤੁਸੀਂ ਵੱਡੀਆਂ ਭਾਗਾਂ ਵਾਲੇ ਰੋਜ਼ ਗੁਰੂ ਦੀ ਗੋਦ ਵਿੱਚ ਬੈਠ ਕੇ ਆਪਣੇ ਮਨ ਦਾ ਇਸ਼ਨਾਨ ਕਰਦੇ, ਇਸੇ ਤਰ੍ਹਾਂ ਜੁੜੇ ਰਹੀਏ ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲ ਹੋ ਸਕੇ। ਕਿੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਉਹ ਵਿਚਾਰਾਂ ਕਰਦੇ ਹੋਈਆਂ ਬੇਅੰਤ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜਿਆ ਵਧਾਈਆ, ਰਾਗ ਰਤਨ ਪਰਵਾਰ ਪਰਿਆ, ਸ਼ਬਦ ਗਾਵਣ ਆਈਆ, ਸ਼ਬਦੋ ਤਾਂ ਗਾਵ ਹਰੀ ਕੇਰਾ, ਮਨ ਜਿੰਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ, ਕਾਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੈ ਸਦਾ ਸੁਭ ਸਲਾਹਾ ਤੇਰੀ, ਨਾ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ, ਬਾਜੇ ਸ਼ਬਦ ਘਨੇਰੇ ਕਾਹੇ ਨਾਨਕ, ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨਿਆ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦਿਆ ਵਡਿਆਈ ਆ, ਕਾਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸਭ ਤਿਤ ਕਰ ਸੁਭਾਗਾ, ਕਰ ਸੁਭਾਗਾ ਸਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੋਤ ਦਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕੇ ਲਾਗੇ, ਕਾਹੇ ਨਾਨਕ ਤੈਸਕ ਹੋਆ, ਤਿਤ ਕਰਿਆਨ ਹਦ ਵਾਜੇ, ਅਨ ਦਸਨ ਹਵਟ ਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪੁਰ ਪਾਇਆ, ਉਤਰੇ ਸਗਲ ਵਸੂਰੇ, ਦੁਖ ਰੋ ਸੰਤਾਪ ਉਤਰੇ, ਸੁਣੇ ਸੱਚੀ ਬਾਣੀ ਸੰਤ ਸਾਜਨ ਪੈ ਸਿਰਸੇ, ਪੂਰੇ ਗੁਰ ਤੇ ਦਾਣੀ ਸੁਣਤੇ ਪਨੀਰ ਕਹਤੇ ਪਵਿੱਤਰ,
ਸਤ ਗੁਰ ਰਹਿਆ ਭਰਪੂਰੇ ਬਿਨਵੰਤ ਨਾਨ ਗੁਰ ਚਰਨ ਲਾਗੇ ਵਾਜੀ ਅਨਹ ਤੂਰ ਸਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦਾਈ ਦਾਇਆ ਖਿਲ ਸਗਲ ਜਗਤ ਚੰਗਿਆਈਆ ਬੁਰਿਆਈਆ ਬਚੇ ਧਰਮ ਹਦੂਰ ਕਰਮੇ ਆਪ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾ ਨਾਨਕ ਤੇ ਮੁਖੀ ਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂ

ਸ੍ਰਿਸ਼ਟੀ ਜੀ ਸਹਾਏ, ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੇਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੂੰ ਸਹਾਏ। ਅਰਜੁਨ ਹਰ ਗੋਬਿੰਦ ਨੂੰ ਸਿਮਰਾਉ, ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ ਕਰਨੋ ਨਦਿਆਵੇ ਧਾਏ, ਸਭ ਤਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਸਭ ਥਾਈ ਹੋਏ ਸਹਾਏ। ਦਸਮ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ, ਹੱਟੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਦੇਗ ਵਾਹੀ, ਦੇਗ ਕੇ ਅਣ ਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚੁਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾ ਸਵਸ ਸਿੰਘ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤੇ ਆਵੇ ਚਿਤਾਵਨ ਕਾ ਸਦਕਾ, ਸਰਬ ਸਕੋਏ ਜਾਂ ਜਾਂ ਖਾਲਸਾ ਜੀ। ਸਾਹਿਬ ਤਹਾਂ ਤਹਾਂ ਰਸ਼ਿਆ ਰਿਆ, ਡੇਗ ਤੇ ਫਤਿਹ, ਬਿਰਤ ਕੀ ਪਾਏ, ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ।

ਸਾਧਾਰਨ ਦਾਨਾ ਸਰਦਾ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਰ ਆਖਾਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਓ ਕੇ ਮਾਂ ਨਿਤਾਣਿਓ ਕੇ ਤਾਂ ਨਿਉਟਿਆਂ ਦੀ ਓਰ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਓ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦੀਦਾਰੇ ਬਖਸ਼ੇ ਨਿਹਾਲ ਕੀਤਾ ਹੈ। ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ ਉਪਰੰਤ ਆਏ ਦੇ ਹੁਕਮਨਾਮੇ ਦੀਆਂ ਵਿਚਾਰਾਂ ਹੋਈਆਂ ਛੇ ਪੌੜੀਆਂ ਆਨੰਦ ਸਾਹਿਬ ਦੇ ਜਾਪ ਹੋਏ। ਮਹਾਰਾਜ ਜੀਓ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਪੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾ ਦੀਆਂ ਤਿਲ ਫੁਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾ ਨੂੰ ਧਰਮ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿਨ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ। ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਉਹਨਾਂ ਨੇ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਤਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰੇ ਤਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਛਕਿਆ ਉਸਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਿਰਪਾ ਕਰੋ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਤ ਕਰੋ ਅਤੇ ਚੱਲ ਰਹੇ ਲੜੀਵਾਰ ਸਹਿਜ ਪਾਠ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ ਸਹੀ ਗੁਰਮੁਖ ਪਿਆਰੇ ਮੇਰਨਾ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤਿਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਭਈ ਅਕਾਲ ਕੀ ਤਵੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾ ਕੀ।

ਕੁਝ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਪਾਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸ ਉਤਰੇ ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪਹਿਲਾ, ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਤਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਅੰਮ੍ਰਿਤ ਵੇਲੇ ਆਪ ਸੰਗਤਾਂ ਨੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਸਰਵਣ ਕੀਤੀਆਂ, ਅਰਦਾਸ ਵਿੱਚ ਸ਼ਾਮਲ ਹੋਏ, ਉਹ ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ। ਸਤਿਗੁਰ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਦਰ ਤੇ ਪ੍ਰਵਾਨ ਕਰਨ। ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ ਜੀ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਐਂਡ ਸਾਊਥ ਹਾਲ ਬਣ ਰਹੀਆਂ ਨੇ। ਆਪ ਸੰਗਤਾਂ ਵੱਧ ਚੜ ਕੇ ਸੇਵਾ ਕਰ ਰਹੇ ਹੋ। ਹੋਰ ਵੀ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ, ਜਿੰਨਾ ਵੀ ਹੋ ਸਕੇ ਦਸਵੰਧੀ ਕਾਰਪੇਟਾ ਕੱਢ ਕੇ ਗੁਰੂ ਘਰ ਵਿੱਚ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਜੀ। ਉਹ 17 ਅਕਤੂਬਰ ਨੂੰ ਸੰਗਰਾਂਦ ਦਾ ਦਿਹਾੜਾ ਆ ਰਿਹਾ, ਇਸ ਸ਼ਨੀਵਾਰ ਵਾਲੇ ਦਿਨ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ। 12 ਅਕਤੂਬਰ ਤੋਂ ਲੈ ਕੇ 18 ਅਕਤੂਬਰ ਤੱਕ ਇਸ ਗੁਰੂ ਘਰ ਦੀ ਲਾਇਬ੍ਰੇਰੀ ਵਿੱਚ ਕੈਂਪ ਚੱਲ ਰਿਹਾ, ਜਿਹਦਾ ਸਮਾਂ ਹੈ ਸ਼ਾਮੀ 6 ਵਜੇ ਤੋਂ ਲੈ ਕੇ 8 ਵਜੇ ਤੱਕ। ਉਹਦੇ ਵਿੱਚ ਨਾਮ ਸਿਮਰਨ ਅਭਿਆਸ ਕਰਾਏ ਜਾਂਦੇ ਨੇ। ਜਿਨ੍ਹਾਂ ਕੋਲ ਸਮਾਂ ਹੈ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਉਹ 18 ਅਕਤੂਬਰ ਨੂੰ ਗੁਰਬਾਣੀ ਕੰਠ ਮੁਕਾਬਲੇ ਜੋ ਸਟੋਕਟਨ ਗੁਰੂ ਘਰ ਦੇ ਵਿੱਚ ਹੋ ਰਹੇ ਨੇ, ਜਿਨ੍ਹਾਂ ਦਾ ਸਮਾਂ ਹੈ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ, ਫ੍ਰੀ ਇਹਦੇ ਵਿੱਚ ਤੁਸੀਂ ਜਾ ਕੇ ਹਿੱਸਾ ਲੈ ਸਕਦੇ ਹੋ ਜੀ। 23 ਅਕਤੂਬਰ ਨੂੰ ਜਨਮ ਦਿਨ ਬਾਬਾ ਬੁੱਢਾ ਸਾਹਿਬ ਜੀ ਦਾ ਆ ਰਿਹਾ, ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ। 27 ਅਕਤੂਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ। 3 ਨਵੰਬਰ ਨੂੰ ਗੁਰਤਾ ਗੱਦੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ, ਅਤੇ 3 ਨਵੰਬਰ ਨੂੰ ਜੋਤੀ ਜੋਤ ਦਿਹਾੜਾ ਧੰਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦਾ ਆ ਰਿਹਾ। 8 ਨਵੰਬਰ ਨੂੰ ਬੰਦੀ ਛੋੜ ਦਿਵਸ ਆ ਰਿਹਾ, ਦੀਵਾਲੀ ਦਾ ਦਿਨ ਆ ਰਿਹਾ। ਇਹ ਸਾਰੇ ਦਿਹਾੜੇ ਆਪ ਸੰਗਤਾਂ ਦੇ ਸਹਿਯੋਗ ਨਾਲ ਇਸ ਗੁਰੂ ਘਰ ਦੇ ਵਿੱਚ ਬੜੀ ਵੱਡੀ ਪੱਧਰ ਤੇ ਮਨਾਏ ਜਾਂਦੇ ਨੇ। ਆਪ ਸੰਗਤਾਂ ਦੇ ਚਰਨਾਂ ਬੇਨਤੀ, ਜ਼ਰੂਰ ਸਹਿਯੋਗ ਬਖਸ਼ਿਸ਼ ਕਰਨਾ ਪਵਿੱਤਰ ਦਿਹਾੜਿਆਂ ਨੂੰ, ਜੋ ਅਸੀਂ ਵੱਡੀ ਪੱਧਰ ਤੇ ਮਨਾ ਸਕੀਏ ਜੀ। ਉਹ ਬਹੁਤ ਬਹੁਤ ਆਪ ਸੰਗਤਾਂ ਦਾ ਧੰਨਵਾਦ। ਆਓ ਗੁਰੂ ਘਰ ਦੀ ਹੋਰ ਜਾਣਕਾਰੀ ਲੈਣ ਵਾਸਤੇ ਤੁਸੀਂ ਗੁਰੂ ਘਰ ਦੇ ਸਕੱਤਰ ਸਾਹਿਬ ਸਰਦਾਰ ਰਜਿੰਦਰ ਸਿੰਘ ਜੀ ਮੰਗਰ ਸਾਹਿਬ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ ਹੈ 408-7124145 'ਤੇ ਜਾ ਕੇ ਉਹਨਾਂ ਨਾਲ ਹੋਰ ਜਾਣਕਾਰੀ ਲੈ ਸਕਦੇ ਹੋ। ਆਓ ਜੋ ਸਰਬੱਤ ਦੇ ਭਲੇ ਵਾਏ ਸਹਿਜ ਪਾਠ ਚੱਲ ਰਹੇ ਨੇ, ਸਤਿਕਾਰਯੋਗ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨਾਂ ਦੇ ਰਸਨਾ ਤੋਂ ਸਹਿਜ ਪਾਠ ਸਰਵਣ ਕਰੀਏ ਜੀ। ਗੁਰੂ ਕੇ ਲੰਗਰ ਤਿਆਰ ਨੇ, ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਜੀ, ਆਪ ਜੀ ਵਡਭਾਗੀ ਹੋ ਜੋ ਸਤਿਗੁਰਾਂ ਦੀ ਹਜ਼ੂਰੀ ਦੇ ਲਾਹੇ ਪ੍ਰਾਪਤ ਕਰ ਰਹੇ ਹੋ। ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 1375 ਤੋਂ ਸ੍ਰੀ ਸਹਿਜ ਪਾਠ ਅੱਗੇ ਪ੍ਰਾਰੰਭ ਹੋ ਰਹੇ ਹਨ। ਪਿਆਰ ਸਹਿਤ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਹਨ ਜੀ। 1375 ਅੰਗ ਤੋਂ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ।

ਵੇਲ ਢੂੰਡਤ ਡੋਲਹਿ ਅੰਧ ਗਤ ਅਰਚੀਨਤ ਨਾਹੀ ਸੰਤ ਕਹਿ ਨਾਮਾ ਕਿਉ ਪਾਈਐ ਬਿਨ ਭਗਤੋ ਭਗਵੰਤ ਹਰ ਸੂ ਹੀਰਾ ਛਾਟ ਕੈ ਕਰਹਿ ਆਨ ਕੀ ਆਸ ਤੇ ਨਰ ਦੋਜਕ ਜਾਹਿਗੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜਿਨ੍ਹਾਂ ਜੋ ਨਿਤਾਂ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਸਭਨਾਂ ਨੂੰ ਦਰੋਂ ਕਰੋ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਸ਼ਿਸ਼ਠ ਰਹੋ ਲਿਵ ਲਾਗੀ ਸਭ ਪ੍ਰੀ ਪ੍ਰੀ ਭਵਨ ਬ੍ਰਹਮ ਸਵਾਇਆ ਅੰਮ੍ਰਿਤ ਰਸਪਾਏ ਤਿਸ ਨਾ ਭਉ ਜਾਏ ਅਨਭਉ ਪਦ ਪਾਵੇ ਆਪ ਗੁਆਏ ਉੱਚੀ ਪਦਵੀ ਉੱਚੋ ਉੱਚਾ ਨਿਰਮਲ ਸ਼ਬਦ ਕਮਾਇਆ ਦ੍ਰਿਸ਼ਟ ਗੋਚਰ ਨਾਮ ਅਪਾਰਾ ਯਤ ਰਸ ਮਿੱਠਾ ਨਾਮ ਪਿਆਰਾ ਨਾਨਕ ਕੋ ਜੁਗ ਜੁਗ ਹਰ ਜਸ ਦੀ ਜੈ ਹਰ ਜਪਿਐ ਅੰਤ ਨ ਪਾਇਆ ਅੰਤਰ ਨਾਮ ਪ੍ਰਾਪਤ ਹੀਰਾ ਹਰ ਜਪਤੇ ਮਨ ਮਨ ਤੇ ਧੀਰਾ ਦੁ ਘਟ ਘਟ ਪੋ ਭੰਜਨ ਪਾਈ ਭੰਜਨ ਪਾਈਐ ਬਹੁੜ ਜਨਮ ਨ ਪਾਇਆ ਭਗਤ ਹੇਤ ਗੁਰਸਭ ਤਰੰਗਾ ਹਰ ਜਸ ਨਾਮ ਪਦਾਰਥ ਮੰਗਾ ਹਰ ਭਾਵੈ ਗੁਰਮੇਲ ਮਿਲਾਏ ਹਰ ਤਾਰੇ ਜਪਤ ਜਗਤ ਸਵਾਇਆ ਜਿਨ ਜਪ ਜਪਿਓ ਸਤਿਗੁਰ ਮਤ ਵਾਕ ਵਾਕੇ ਜਮ ਕੰਕਰ ਕਾਲ ਸੇਵਕ ਭਗਤਾ ਕੇ ਉੱਤਮ ਸਿੰਘ ਗਤ ਮਿਤ ਉੱਤਮ ਜਗ ਭਉ ਜਲ ਪਾਰਥ ਰਾਇਆ ਇਹ ਭਉ ਜਲ ਜਗਤ ਸਤਿਗੁਰ ਧਰੀਐ ਅੰਤਰ ਕੀ ਦੁਬਧਾ ਅੰਤਰ ਜਰੀਐ ਪੰਚਮਾਨ ਲੈ ਜਮ ਕੋ ਮਾਰੈ ਗੰਗਨੰਤਰ ਧਣਕ ਚੜਾਇਆ ਸਾਕਤ ਨਾਰ ਸ਼ਬਦ ਸੁਰਤ ਕਿਉ ਪਾਈਐ ਸ਼ਬਦ ਸੁਰਤ ਬਿਨਾਈਐ ਜਾਈਐ ਨਾਨਕ ਗੁਰਮੁਖ ਮੁਕਤ ਪਰਾਇਣ ਹਰ ਪੂਰੈ ਪੂਰੈ ਭਾਗ ਮਿਲਾਇਆ ਨਿਰਭਉ ਸਤਿਗੁਰ ਹੈ ਰਖਵਾਲਾ ਭਗਤ ਪ੍ਰਾਪਤ ਗੁਰ ਗੋਪਾਲਾ ਧੁਨ ਆਨੰਦ ਅਨਾਦ ਵਾਜੈ ਗੁਰ ਸ਼ਬਦ ਨਿਰੰਜਨ ਪਾਇਆ ਨਿਰਭਉ ਸੋ ਸਿਰ ਨਾਹੀ ਲੇਖਾ ਆਪ ਲੇ ਕੁਦਰਤ ਹੈ ਦੇਖਾ ਆਪ ਅਤੀਤ ਅਜੂਨੀ ਸੰਭਉ ਨਾਨਕ ਗੁਰਮਤਿ ਸੋ ਪਾਇਆ ਅੰਤਰ ਕੀ ਗਤ ਸਤਿਗੁਰ ਜਾਣੈ ਸੋ ਨਿਰਭਉ ਗੁਰ ਸਭ ਪਛਾਣੈ ਅੰਤਰ ਲੇਖ ਨਿਰੰਤਰ ਬੂਝੈ ਨਤਨ ਮੰਡਲਾਇਆ ਨਿਰਭਉ ਸੋ ਅਬ ਅੰਤਰ

ਰਸਿਆ ਐਨ ਸਨਾਮ ਨਿਰੰਜਨ ਰਸਿਆ ਨਾਨਕ ਰਾ ਹਰ ਜਸ ਸੰਗਤ ਪਾਇਆ ਹਰ ਸਹਿਜੇ ਸਹਿਜ ਮਿਲਾਇਆ ਅੰਤਰ ਬਾਹਰ ਸੋ ਪ੍ਰਭ ਜਾਣੈ ਰਹਿ ਲਿਖ ਚਲਤੇ ਕਰਿਆਣਾ ਉਪਰ ਆਦਿ ਸਰਬ ਤਿਉ ਲੋਈ ਸਚ ਨਾਨਕ ਅੰਮ੍ਰਿਤ ਰਸ ਪਾਇਆ ਮਾਰੂ ਮਹਲਾ ਪਹਿਲਾ ਕੁਦਰਤ ਕਰਨਾ ਹਾਰੇ ਅਪਾਰਾ ਕੀਤੇ ਕਾ ਨਾਹੀ ਕਿਉ ਚਾਰਾ ਜੀਉ ਪਾਏ ਰਿਸ਼ਕ ਦੇ ਆਪੇ ਸਿਰ ਸਿਰ ਹੁਕਮ ਚਲਾਇਆ ਹੁਕਮ ਚਲਾਇ ਰਿਹਾ ਭਰਪੂਰੇ ਕਿਸ ਨੇੜਾ ਕਿਸੇ ਅੱਖਾਂ ਦੂਰੇ ਗੁਪਤ ਪ੍ਰਗਟ ਹਰ ਘਟ ਘਟ ਦੇਖੋ ਵਰਤੈ ਤਾਕ ਸਵਾਇਆ ਜਿਸ ਕੋ ਮੇਲੇ ਸੁਰ ਸਮਾਏ ਗੁਰਸਬਦੀ ਹਰ ਨਾਮ ਧਿਆਏ ਆਨੰਦ ਰੂਪ ਅਨੂਪ ਗੋਚਰ ਗੁਰ ਮਿਲਿਆ ਭਰਮ ਜਾਇਆ ਮਨ ਤਨ ਧਨ ਤੇ ਨਾਮ ਪਿਆਰਾ ਸੰਤ ਸਿਖਾਈ ਚੱਲਣ ਵਾਰਾ ਮੋਹ ਪਸਾਰ ਨਿਸੰਗੀ ਬੇਲੀ ਬਿਨ ਹਰ ਗੁਰ ਕਿਨ ਸੁਖ ਪਾਇਆ ਜਿਸ ਕੁਨ ਕਰੇ ਗੁਰਪੂਰਾ ਸਭ ਮਿਲਾਏ ਗੁਰਮਸੂਰਾ ਨਾਨਕ ਗੁਰ ਕੇ ਚਰਨ ਸਰੇਵੋ ਜਿਨ ਭੂਲਾ ਮਾਰਗ ਪਾਇਆ ਸੰਤ ਜਨਾ ਹਰ ਧਨ ਜਸ ਪਿਆਰਾ ਗੁਰਮਤ ਪਾਇਆ ਨਾਮ ਤੁਮਾਰਾ ਜਾਚਕ ਸੇਵ ਕਰੇ ਦਰ ਹਰ ਕਹਿ ਹਰ ਦਰ ਗਹਿ ਜਸ ਗਾਇਆ ਸਤਿਗੁਰ ਮਿਲੇ ਤਾਂ ਮੈਲ ਬੁਲਾਏ ਸਾਚੀ ਦਰਗਹਿ ਗਤ ਪਤ ਪਾਏ ਸਾਖਤ ਠੋਰ ਨਾਹੀ ਹਰ ਮੰਦਰ ਜਨਮ ਮਰੈ ਦੁਖ ਪਾਇਆ ਸੇਵੋ ਸਤਿਗੁਰ ਸਮੁੰਦੋ ਥਾਹਾ ਪਾਵੋ ਨਾਮ ਰਤਨ ਧਨ ਲਾਹਾ ਬਿਖਿਆ ਮਰ ਜਾਏ ਅੰਮ੍ਰਿਤ ਸਰਨਾਵੋ ਗੁਰ ਸਰ ਸੰਤੋਖ ਪਾਇਆ ਸਤਿਗੁਰ ਸੇਵੋ ਸੰਕਨ ਕੀ ਜੈ ਆਸਾ ਮਹਿ ਨਿਰਾਸਰ ਹੀ ਜੈ ਸੰਸਾ ਦੁਖ ਮਿਨਾਸਨ ਸੇਵੋ ਫਿਰ ਬਹੁ ਰੋਗ ਨਾ ਲਾਇਆ ਸਾਚੇ ਭਾਵੇ ਤਿਸ ਵਡਿਆ ਵਡਿਆਏ ਕੁਣ ਸ ਦੂਜਾ ਤੇ ਸਮਝਾਏ ਹਰ ਗੁਰਮੂਰਤ ਏਕਾ ਵਰਤੈ ਨਾਨਕ ਹਰ ਗੁਰ ਪਾਇਆ ਵਾਚੇ ਪੁਸਤਕ ਵੇਦ ਪੁਰਾਣਾ ਏਕ ਬੈ ਸੁਨੇ ਸੁਣਾਵੇ ਕਾਨਾ ਅਜਗਰ ਕਪਟ ਕਹੋ ਕਿਉ ਖੁੱਲੇ ਬਿਨ ਸਤਿਗੁਰ ਤਤ ਨ ਪਾਇਆ ਕਰੈ ਬਿਭੂਤ ਲਗਾਵੈ ਪਸਮੈ ਅੰਤਰ ਕ੍ਰੋਧ ਚੰਡਾਲ ਸੁਹੋਮੈ ਪਾਖੰਡ ਕੀਮੇ ਯੋਗ ਨਾ ਪਾਈਐ ਬਿਨ ਸਤਿਗੁਰ ਰੱਖ ਨ ਪਾਇਆ ਤੀਰਥ ਵਰਤ ਨੇਮ ਕਰੇ ਉਦਿਆਨਾ ਜਸ ਸੰਜਮ ਕਥਾ ਗਿਆਨਾ ਰਾਮ ਨਾਮ ਬਿਨ ਕਿਉ ਸੁਖ ਪਾਈਐ ਬਿਨ ਸਤਿਗੁਰ ਭਰਮ ਨ ਜਾਇਆ ਨਿਓਲੀ ਕਰਮ ਭਯੰਗ ਭਾਟੀ ਰੇ ਚਕ ਕੁੰਭਕ ਪੂਰਕ ਮਨ ਹਾਟੀ ਪਾਖੰਡ ਧਰਮ ਪ੍ਰੀਤ ਨਹੀਂ ਹਰ ਸੋ ਗੁਰ ਸ਼ਬਦ ਮਹਾਰਸ ਪਾਇਆ ਕੁਦਰ ਦੇਖ ਰਹੇ ਮਨ ਮਾਨਿਆ ਗੁਰਸਬਦੀ ਸਭ ਰਾਮ ਪਛਾਨਿਆ ਨਾਨਕ ਆਤਮ ਰਾਮ ਸਭਾਇਆ ਗੁਰ ਸਤਿਗੁਰ ਲੱਖ ਲਿਖਾਇਆ ਮਾਰੂ ਸੋਲੇ ਮਹਿਲਾ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹੁਕਮੀ ਸਜੇ ਸਿਸਟੋ ਪਾਈ ਕਰ ਕਰ ਵੇਖੇ ਆਪਣੀ ਵਡਿਆਈ ਆਪੇ ਕਰੇ ਕਰਾਏ ਆਪੇ ਹੁਕਮੇ ਰਹਿ ਸਮਾਈ ਹੈ ਮਾਇਆ ਮੋਹ ਜਗ ਗੁਬਾਰਾ ਗੁਰਮੁ ਬੂਝੈ ਕੋ ਵਿਚਾਰਾ ਆਪੇ ਨਦਰ ਕਰੇ ਸੋ ਪਾਏ ਆਪੇ ਮੇਲ ਮਿਲਾਈ ਹੈ ਆਪੇ ਮੇਲੇ ਦੇ ਵਡਿਆਈ ਗੁਰਪ੍ਰਸਾਦੀ ਕਿਵੇਂ ਪਾਈ ਮਨ ਬਹੁਤ ਫਿਰੇ ਬੇਲਾ ਦੀ ਦੂਜੇ ਭਾਏ ਖੁਆਈ ਹੈ ਹੋਮੈ ਮਾਇਆ ਵਿਚੇ ਪਾਈ ਮਨ ਮੈਂ ਭੂਲੇ ਪਤ ਗਵਾਈ ਗੁਰਮੁਖ ਹੋਵੈ ਸੋ ਨਾਇ ਰਾਚੈ ਸਾਚੇ ਰਹਿ ਸਮਾਈ ਹੈ ਗੁਰ ਤੇ ਗਿਆਨ ਰਤਨ ਗੁਰ ਤੇ ਗਿਆਨ ਨਾਮ ਰਤਨ ਪਾਇਆ ਮਨ ਸਮਾਰ ਮਨ ਮੈਂ ਸਮਾਇਆ ਆਪੇ ਖੇਲ ਕਰੇ ਸਭ ਕਰਤਾ ਆਪੇ ਦੇ ਬੁਝਾਈ ਹੈ ਸਤਿਗੁਰ ਸੇਵੇ ਆਪ ਗਵਾਏ ਮਿਲ ਪ੍ਰੀਤਮ ਸਭ ਸੁਖ ਪਾਏ ਅੰਤਰ ਪਿਆਰ ਭਗਤੀ ਰਾਤਾ ਸਹਿਜ ਮਤੇ ਬਣੇ ਆਈ ਹੈ ਦੁਖ ਨਿਵਾਰਨ ਗੁਰ ਤੇ ਜਾਤਾ ਆਪ ਮਿਲਿਆ ਜਗ ਜੀਵਨ ਦਾਤਾ ਜਿਸ ਨੂੰ ਲਾਏ ਸੋਈ ਬੂਝੈ ਭਉ ਪਰਮ ਸਰੀ ਰੋਜਾਈ ਹੈ ਆਪੇ ਗੁਰਮੁਖ ਆਪੇ ਦੇਵੈ ਸੱਚੇ ਸਤਿਗੁਰ ਸੇ ਸੱਚੇ ਸ਼ਬਦ ਸਤਿਗੁਰ ਸੇਵੈ ਜਰਾ ਜਮ ਤਿਸ ਜੋਏ ਨਾ ਸਾਕੇ ਸਾਚੇ ਸਿਉ ਸਾਕੈ ਸਾਚੇ ਸਿਉ ਬਣਿਆਈ ਹੈ ਤ੍ਰਿਸਾਗਣ ਜਲਾਏ ਸੰਸਾਰਾ ਜਲ ਥਲ ਜਲ ਜਲ ਖਪੈ ਬਹੁਤ ਵਿਕਾਰਾ ਮਾਨ ਮੁਕਤ ਔਰ ਨਾ ਪਾਏ ਕਬੋ ਸਤਿਗੁਰ ਬੂਝ ਬੁਝਾਈ ਹੈ ਸਤਿਗੁਰ ਸੇਵਨ ਸੇਵਟ ਭਾਗੀ ਸਾਚਾ ਨਾਮ ਸਦਾ ਲਿਵ ਲਾਗੀ ਅੰਤਰ ਨਾਮ ਰਵਿਆ ਨੇ ਕੇਵਲ ਤ੍ਰਿਸ਼ਨਾ ਸ਼ਬਦ ਬੁਝਾਈ ਹੈ ਸੱਚਾ ਸਭ ਸੱਚੀ ਹੈ ਬਾਣੀ ਗੁਰਮੁਖ ਵਿਰਲਾ ਕਿਨੈ ਪਛਾਣੀ ਸੱਚਾ ਸਬਰ ਤੇ ਬੈਰਾਗੀ ਆਵਣ ਜਾਣ ਰਹਾਈ ਹੈ ਸਭ ਜੈ ਸੋ ਮੈ ਚੁਕਾਏ ਨਿਰਮਲ ਨਾਮ ਸਹਿ ਮਨਾਏ ਸਤਿਗੁਰ ਆਪਣਾ ਸਦ ਹੀ ਸੇਵ ਹੈ ਹੋਮ ਮੈਂ ਵਿੱਚੋਂ ਜਾਈ ਹੈ ਗੁਰ ਤੇ ਬੂਜੈ ਤਾਂ ਦਰ ਸੁਜੈ ਨਾਮ ਵਿਹੋਣਾ ਕਦ ਕਰ ਲੋ ਜੈ ਸਤਿਗੁਰ ਸੇਵੇ ਕੀ ਵਡਿਆਈ ਤ੍ਰਿਸ਼ਨਾ ਭੋਗ ਗੁਆਈ ਹੈ ਆਪੇ ਆਪ ਮਿਲੇ ਤਾਂ ਬੂਝੈ ਗਿਆਨ ਵਿਹੋਣਾ ਕਿਛੋ ਨਾ ਸੋਜੈ ਗੁਰ ਕੀ ਦਾਤ ਸਦਾ ਮਨ ਅੰਤਰ ਬਾਣੀ ਸ਼ਬਦ ਵਜਾਈ ਹੈ ਜੋ ਤੁਰ ਲਿਖਿਆ ਸੁਕਰਮ ਕਮਾਇਆ ਕੋਈ ਨਾ ਮਿਟੈ ਧੁਰ ਫੁਰਮਾਇਆ ਸਤਸੰਗਤ ਮੈਂ ਤਿੰਨ ਹੀ ਵਾਸਾ ਜਿਨ ਕਹੋ ਧੁਰ ਲਿਖ ਪਾਈ ਹੈ ਆਪਣੀ ਨਦਰ ਕਰੇ ਸੁਪਾਏ ਸੱਚੇ ਸਭ ਧਾੜੀ ਚਿਤ ਲਾਏ ਨਾਨਕ ਦਾਸ ਕਹੇ ਬੇਨੰਤੀ ਭੀਖੇ ਨਾਮ ਦਰ ਪਾਈ ਹੈ ਮਾਰੂ ਮਹੱਲਾ ਤੇ ਜਾਏ ਕੋ ਏਕ ਵਰਤੈ ਸਭ ਸੋਈ ਗੁਰਮੁਖ ਵਿਰਲਾ ਬੂਝੈ ਕੋਈ ਏਕੋ ਰਵ ਰਿਹਾ ਸਭ ਅੰਤਰ ਤਿਸ ਮੈਂ ਵਰਨ ਕੋਈ ਹੈ ਲੱਖ ਚੁਰਾਸੀ ਜੀ ਉਪਾਏ ਗਿਆਨੀ ਧਿਆਨੀ ਆਖ ਸੁਣਾਏ ਸਭਨਾ ਰਿਖ ਸਮਾਏ ਆਪੇ ਕੀਮਤ ਹੋਰ ਨ ਹੋਈ ਹੈ ਮਾਇਆ ਮੋਹ ਅੰਧਾਰਾ ਹੂੰ ਮੈਂ ਮੇਰਾ ਪਸਰਿਆ ਪਾਸਾ ਰਾਇਣ ਦਿਨ ਜਲਤ ਰਹੇ ਦਿਨ ਰਾਤੀ ਗੁਰਬਿਨ ਸਾਂਤ ਨਾ ਹੋਈ ਹੈ
ਆਪੇ ਜੋੜ ਵਿਛੋੜੇ ਆਪੇ ਆਪੇ ਥਾਪੋ ਥਾਪੇ ਆਪੇ ਸੱਚਾ ਹੁਕਮ ਸੱਚਾ ਪਾ ਸਾਰਾ ਹੋਰਨ ਹੁਕਮ ਨਾ ਹੋਈਏ ਆਪੇ ਲਏ ਲਏ ਸੁਣ ਲਾਗੇ ਗੁਰਪ੍ਰਸਾਦੀ ਜਮਕਾ ਭਉ ਭਾਗੈ ਅੰਤਰ ਸ਼ਬਦ ਸਦਾ ਸੁਖਦਾਤਾ ਗੁਰਮੁਖ ਬੂਝੈ ਕੋਈ ਹੈ ਆਪੇ ਮੇਲੇ ਮੇਲ ਮਿਲਾਏ ਪੂਰਵ ਲਿਖਿਆ ਸਮਿਟਣਾ ਨਾ ਜਾਏ ਅਨਦਨ ਭਗਤ ਕਰੇ ਦਿਨ ਰਾਤੀ ਗੁਰਮੁਖ ਸੇਵਾ ਹੋਈ ਹੈ ਸਾਤ ਗੁਰ ਸੇਵ ਸਦਾ ਸੁਖ ਜਾਤਾ ਆਪੇ ਆਏ ਮਿਲਿਆ ਸਭਨਾ ਕਾ ਦਾਤਾ ਹੋ ਮੈਂ ਮਾਰ ਤ੍ਰਿਸ਼ਨਾਗਨ ਨਿਵਾਰੀ ਸਬਦ ਚੀਨ ਸੁਖ ਹੋਈ ਹੈ ਕਾਇਆ ਕੁਟੰਬ ਮੋਹ ਨਾ ਬੋਝੈ ਗੁਰਮੁਖ ਹੋਵੈ ਤੈ ਆਖੀ ਸੋਜੈ ਅਨਦਿਨ ਨਾਮ ਰਵੈ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਈ ਸੁਖ ਹੋਈ ਹੈ ਮਨ ਮੁਖਤਾ ਦੂਜਾ ਹੈ ਲਾਗਾ ਜਨਮ ਕੀ ਨਾ ਮੋਹਾ ਭਾਗਾ ਆਵਤ ਬਿਰਥਾ ਜਨਮ ਗਵਾਇਆ ਬਿਨ ਗੁਰਮੁਖਤ ਨਾ ਹੋਈ ਕਾਇਆ ਕੁਸੁਧ ਹੋ ਮੈਂ ਮਰ ਲਾਈ ਜੇ ਸੋ ਧੋਵੈ ਤਾਂ ਮੈਲ ਨਾ ਜਾਈ ਸਭ ਧੋਪੈ ਤਾਂ ਹੱਛੀ ਹੋਵੈ ਫਿਰ ਮੈਲੀ ਮੂਲ ਨਾ ਹੋਈ ਪੰਚ ਦੂਤ ਕਾਇਆ ਸੰਘਾਰੈ ਮਰਮਣ ਜਮੈ ਸ਼ਬਦ ਨਾ ਵਿਚਾਰੈ ਅੰਤਰ ਮਾਇਆ ਮੋਹ ਗੁਬਾਰਾ ਜੋ ਸੁਪਨ ਸੁਧ ਨਾ ਹੋਈ ਹੈ ਇਕ ਪੰਚਾ ਮਾਰ ਸ਼ਬਦ ਹੈ ਲਾਗੇ ਸਤਿਗੁਰ ਆਏ ਮਿਲਿਆ ਵਡ ਭਾਗੇ ਅੰਤਰ ਸਾਚ ਰਵੈ ਰੰਗ ਰਾਤੇ ਸਹਿ ਸਮਾਵੈ ਸੋਈ ਹੈ ਗੁਰ ਕੀ ਚਾਲ ਗੁਰੂ ਤੇ ਜਾਪੈ ਪੂਰਾ ਸੇਵ ਸ਼ਬਦ ਸੰਜਾਪੈ ਸਦਾ ਸਬਦ ਰਵੈ ਘੱਟ ਅੰਤਰ ਰਸਨਾ ਰਸ ਚਾਖੈ ਸਚ ਸੋਈ ਹੈ ਹਉ ਮੈਂ ਮਾਰੇ ਸਦ ਨਿਵਾਰੇ ਹਰ ਕਾ ਨਾਮ ਰੱਖੈ ਉਰ ਧਾਰੇ ਇਕ ਬਿਨ ਹੋਰ ਨ ਜਾਣਾ ਸਹਿਜੇ ਹੋਏ ਸੋ ਹੋਈ ਹੈ ਬਿਨ ਸਤਿਗੁਰ ਸਹਿਜ ਕਿਨੇ ਨੀ ਪਾਇਆ ਗੁਰਮੁਖ ਬੂਝੈ ਸਚ ਸਮਾਇਆ ਸੱਚਾ ਸੇਵ ਸ਼ਬਦ ਸੱਚ ਰਾਤੇ ਹੋ ਮੈਂ ਸਬਦੇ ਖੋਈ ਹੈ ਆਪੇ ਗੁਣਦਾਤਾ ਬੇਚਾਰੀ ਗੁਰਮੁਖ ਦੇਵੈ ਪੱਕੀ ਸਾਰੀ ਨਾਨਕ ਨਾਮ ਸਮਾਵੈ ਸਾਚੇ ਸਾਚੇ ਤੇ ਪਤ ਹੋਈ ਹੈ ਮਾਰੂ ਮਹਲਾ ਤੀਜਾ ਜਾਗ ਜੀਵਨ ਸਾਚਾ ਏਕੋ ਦਾਤਾ ਗੁਰ ਸੇਵਾ ਤੇ ਸਬਦ ਪਛਾਤਾ ਏਕੋ ਅਮਰ ਏਕਾ ਪਾਤਸ਼ਾਹੀ ਜੁਗ ਜੁਗ ਜੁਗ ਜੁਗ ਸਰਕਾਰ ਬਣਾਈ ਹੈ ਸੋ ਜਨ ਨਿਰਮਲ ਜਨਿਆ ਪਛਾਤਾ ਆਪੇ ਆਏ ਮਿਲਿਆ ਸੁਖਦਾਤਾ ਰਸਨਾ ਸਬਦ ਰਤੀ ਗੁਣ ਗਾਵੈ ਦਰ ਸਾਚੈ ਪਤ ਪਾਈ ਹੈ ਗੁਰਮੁਖ ਨਾਮ ਮਿਲੈ ਵਡਿਆਈ ਮਨਮੁਖ ਨਿੰਦਕ ਪਤ ਗਵਾਈ ਨਾਮ ਰਤੇ ਪਰਮਹੰਸ ਬੈਰਾਗੀ ਨਚ ਕਰਤਾੜੀ ਲਾਈ ਹੈ ਸਬਦ ਮਰੇ ਸੋਈ ਜਨ ਪੂਰਾ ਸਤਗੁਰ ਆਖ ਸੁਣਾਏ ਸੋਰਾ ਕਾਇਆ ਅੰਦਰ ਅੰਮ੍ਰਿਤ ਸਰਸਾ ਚਾ ਮਨ ਪੀਵੈ ਭਾਏ ਸੁਭਾਈ ਹੈ ਪੜ ਪੰਡਤ ਅਵਰਾ ਸਮਝਾਏ ਘਰ ਜਲ ਤੇ ਕੀ ਖਬਰ ਨਾ ਪਾਏ ਬਿਨ ਸਤਗੁਰ ਸੇਵੇ ਨਾਮ ਨਾ ਪਾਈਏ ਪੜ ਥਾਕੇ ਸਾਥ ਨਾ ਆਈ ਹੈ ਇਕ ਭਸਮ ਲਗਾਏ ਫਿਰੈ ਭੇਖ ਸਾਰੀ ਬਿਨ ਸਬਦੇ ਹੋ ਮੈਂ ਕਿਨ ਮਾਰੀ ਅਨਦਿਨ ਜਲ ਤਰਹ ਦਿਨ ਰਾਤੀ ਭਰਮ ਭੇਦ ਭਰਮਾਈ ਹੈ ਇਕ ਗ੍ਰਹਿ ਕੁਟੰਬ ਮਹਾਉਦਾਸੀ ਸਬਦ ਮੋਇਆ ਹਰ ਨਾਮ ਨਿਵਾਸੀ ਅੰਦਨ ਸਦਾ ਰਹਿ ਰੰਗ ਰਾਤੇ ਪੈ ਭਾਏ ਭਗਤ ਚਿਤ ਲਾਈ ਹੈ ਮਨ ਮੁਖ ਨਿੰਦਾ ਕਰ ਕਰ ਵਿਗੁਤਾ ਅੰਤਰ ਲੋਭ ਭਉ ਕੈ ਜਿਸ ਕੁੱਤਾ ਜਮ ਕਾਲ ਤਿਸ ਕਦੇ ਨਾ ਛੋਡਾ ਅੰਤ ਗਇਆ ਪੁਛਤਾਈ ਹੈ ਸੱਚਾ ਸਭ ਸੱਚੀ ਪਤ ਹੋਈ ਬਿਨ ਨਾ ਵੈ ਮੁਕਤ ਨਾ ਪਾਵੈ ਕੋਈ ਬਿਨ ਸਤਿਗੁਰ ਕੋ ਨਾਉ ਨਾ ਪਾਵੈ ਪ੍ਰਵੈਸੀ ਬਣਤ ਬਣਾਈ ਹੈ ਇਕ ਸਿੱਧ ਸਾਧਕ ਬਹੁਤ ਵਿਚਾਰੀ ਇਕ ਨਹਿਸ ਨਾਮ ਅਹਿਨਸ ਨਾਮ ਰਤੇ ਨਿਰੰਕਾਰੀ ਜਿਸ ਨੂੰ ਆਪ ਮਿਲਾਏ ਸੋ ਬੂਝੈ ਭਗਤ ਭਾਏ ਭਉ ਜਾਈ ਹੈ ਇਸਨਾਨ ਦਾਨ ਕਰੈ ਨੀ ਬੂਝੈ ਇਕ ਮਰੂਆ ਮਾਰ ਮਨ ਹੈ ਸਿਓ ਲੂਜੈ ਸਾਚੈ ਸਬਦ ਰਤੇ ਇਕ ਰੰਗੀ ਸਾਚੈ ਸਬਦ ਮਿਲਾਈ ਹੈ ਆਪੇ ਆਪੇ ਸੱਚੇ ਦੇ ਵਡਿਆਈ ਆਪੇ ਭਾਣੇ ਦੇ ਮਿਲਾਈ ਆਪੇ ਨੰਦ ਕਰੇ ਮਨ ਵਸਿਆ ਮੇਰੇ ਪ੍ਰਭਿਓ ਫੁਰਮਾਈ ਹੈ ਸਤਿਗੁਰ ਸੇਵਾ ਸੇਜਨ ਸਾਚੇ ਮਨ ਨੂੰ ਸੇਵ ਨ ਜਾਣ ਕਾਚੇ ਆਪੇ ਕਰਤਾ ਕਰ ਕਰ ਵੇਖੇ ਜੋ ਭਾਵ ਹੈ ਤੇ ਲਾਈ ਹੈ ਜੁਗ ਜੁਗ ਸਾਚਾ ਏਕੋ ਦਾਤਾ ਪੂਰੈ ਭਾਗ ਗੁਰ ਸਬਦ ਪਛਾਤਾ ਸਬਦ ਮਿਲੈ ਸੋ ਵਿਛੜੈ ਨਾਹੀ ਨਦਰੀ ਸਹਿਜ ਮਿਲਾਈ ਹੈ ਹਉ ਮੈਂ ਮਾਇਆ ਮੈਲ ਕਮਾਇਆ ਮਰ ਮਰ ਜਮੈ ਦੂਜਾ ਪਾਇਆ ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ ਮਨ ਦੇ ਕੋ ਲਿਵ ਲਾਈ ਹੈ ਜੋ ਤਿਸ ਭਾਵੈ ਸੋਈ ਕਰਸੀ ਆਪੋ ਨਾ ਕਿਛ ਹੋਸੀ ਨਾਨਕ ਨਾ ਮਿਲੈ ਵਡਿਆਈ ਦਰ ਸਾਚੈ ਪਤ ਪਾਈ ਹੈ ਮਾਰੂ ਮਹੱਲਾ ਤੀਜਾ ਜੋ ਆਇਆ ਸੋ ਸਭ ਕੋ ਜਾਸੀ ਦੂਜੇ ਭਾਏ ਬਾਧਾ ਜਮ ਫਾਸੀ ਸਤਿਗੁਰ ਰਾਖੇ ਸੇ ਜਨ ਉਭਰੇ ਸਾਚੇ ਸਾਚ ਸਮਾਈ ਹੈ ਆਪੇ ਕਰਤਾ ਕਰ ਕਰ ਵੇਖੇ ਜਿਸ ਨੂੰ ਨਰ ਕਰੇ ਸੋਈ ਜਨ ਲੇਖੇ ਗੁਰਮੁਖ ਗਿਆਨ ਤੇ ਸਭ ਕਿਛ ਸੂਝੈ ਗਿਆਨੀ ਅੰਦ ਕਮਾਈ ਹੈ ਮਨ ਮੁਖ ਸਹਿਸਾ ਬੂਝ ਨਾ ਪਾਈ ਮਰ ਮਰ ਜਮੈ ਜਨਮ ਗੁਆਏ ਗੁਰਮੁਖ ਨਾਮ ਰਤੇ ਸੁਖ ਪਾਇਆ ਸਹਿਜੇ ਸਾਚ ਸਮਾਈ ਹੈ ਤੁੰਦੈ ਧਾਵਤ ਮਨ ਪਾਇਆ ਮਨੂਰਾ ਫਿਰ ਹੋਵੈ ਕੰਚਨ ਭੇਟੈ ਗੁਰਪੂਰਾ ਆਪੇ ਬਖਸ ਲਏ ਸੁਖ ਪਾਏ ਪੂਰੇ ਸ਼ਬਦ ਮਿਲਾਈ ਹੈ ਦੁਰਮਤ ਝੂਠ ਬੁਰੀ ਬੁਰਿਆਰ ਔਗਣਿਆਰੀ ਔਗਣਿਆਰ ਕੱਚੀ ਮਤ ਪੀਕਾ ਮੁਖ ਬੋਲੈ ਦੁਰਮਤ ਨਾਮ ਨਾ ਪਾਈ ਹੈ ਔਗਣਿਆਰੀ ਕੰਤ ਨਾ ਭਾਵੈ ਮਨ ਕੀ ਝੂਠੀ ਝੂਠ ਕਮਾਵੈ ਫਿਰ ਕਾਸਾ ਨਾ ਜਾਣੈ ਮੂਰਖ ਬਿਨ ਗੁਰ ਬੂਝ ਨਾ ਪਾਈ ਹੈ ਦੁਰਮਤ ਖੋਟੀ ਖੋਟ ਕਮਾਵੈ ਸੀਗਾਰ ਕਰੇ ਫਿਰ ਖਸਮ ਨਾ ਭਾਵੈ ਗੁਣਵੰਤੀ ਸਦਾ ਫਿਰ ਰਾਵੈ ਸਤਿਗੁਰ ਮੇਲ ਮਿਲਾਈ ਹੈ ਆਪੇ ਹੁਕਮ ਕਰੇ ਸਭ ਵੇਖੈ ਇਕ ਨਾ ਬਖਸ਼ ਲਏ ਤੁਰ ਲੇਖੈ ਅਣਦਨ ਨਾਮ ਰਤੇ ਸਚ ਪਾਇਆ ਆਪੇ ਮੇਲ ਮਿਲਾਈ ਹੈ
ਹੋ ਮੈਂ ਧਾਤ ਮੋਹੇ ਰਸ ਲਾਏ ਗੁਰਮੁਖ ਲਾਭ ਗੁਰਮੁਖ ਲਿਵ ਸਾਚੀ ਸਾਈ ਸਮਾਈ ਆਪੇ ਮੇ ਲੈ ਆਪੇ ਕਰ ਵੇਖੈ ਬਿਨ ਸਤਿਗੁਰ ਬੂਝ ਨਾ ਪਾਈ ਹੈ ਇੱਕ ਸ਼ਬਦ ਵਿਚਾਰ ਸਦਾ ਜਨ ਜਾਗੇ ਇੱਕ ਮਾਇਆ ਮੋਹ ਸੋਏ ਰਹੇ ਭਾਗੇ ਆਪੇ ਕਰੇ ਕਰਾਏ ਆਪੇ ਹੋਰ ਕਰਨਾ ਕਿਛੂ ਨਾ ਜਾਈ ਹੈ ਕਾਲ ਮਾਰ ਗੁਰਸਬ ਨਿਵਾਰੇ ਹਰ ਕਾ ਨਾਮ ਰੱਖੇ ਉਰ ਧਾਰੇ ਸਤਿਗੁਰ ਸੇਵਾ ਤੇ ਸੁਖ ਪਾਇਆ ਹਰ ਕਾ ਨਾਮ ਸਮਾਈ ਹੈ ਦੂਜੇ ਭਾਈ ਫਿਰੈ ਦੇਵਾਨੀ ਮਾਇਆ ਮੋਹ ਦੁਖ ਮਾਏ ਸਮਾਨੀ ਬਹੁਤੇ ਭੇਖ ਕਰੈ ਨਾ ਪਾਏ ਬਿਨ ਸਤਿਗੁਰ ਸੁਖ ਨਾ ਪਾਈ ਹੈ ਕਿਸ ਨੂੰ ਕਹੀਐ ਜੈ ਆਪ ਕਰਾਏ ਜਿਤ ਭਾਵੇ ਤਿਤ ਰਾਹ ਚਲਾਏ ਆਪੇ ਮਿਹਰਬਾਨ ਸੁਖਦਾਤਾ ਜੋ ਭਾਵੇ ਤੇ ਵਿੱਚ ਲਾਈ ਹੈ ਆਪੇ ਕਥਾ ਆਪੇ ਭੁਗਤਾ ਆਪੇ ਸੰਜਮ ਆਪੇ ਜੁਗਤਾ ਆਪੇ ਨਿਰਮਲ ਮਿਹਰਬਾਨ ਮਦ ਸੂਦਨ ਜਿਸ ਦਾ ਹੁਕਮ ਨਾ ਮੇਟਿਆ ਜਾਈ ਹੈ ਸੇਵਟ ਭਾਗੀ ਜਿਨੀ ਏਕੋ ਜਾਤਾ ਘਟ ਘਟ ਵਸ ਰਿਹਾ ਜਗ ਜੀਵਨ ਦਾਤਾ ਇੱਕ ਥੈ ਗੁਪਤ ਪ੍ਰਗਟ ਹੈ ਆਪੇ ਗੁਰਮੁਖ ਭਰਮ ਪੋ ਜਾਈ ਹੈ ਗੁਰਮੁਖ ਹਰਜੋ ਏਕੋ ਜਾਤਾ ਅੰਤਰ ਨਾਮ ਸਦ ਪਛਾਤਾ ਜਿਸ ਉਦੇਸ ਹੋਈ ਜਨ ਪਾਏ ਨਾਨਕ ਨਾਮ ਵਡਾਈ ਹੈ ਮਾਰੂ ਮਹੱਲਾ ਤੀਜਾ ਸੱਚ ਸਲਾਹੀ ਗਰ ਗੰਭੀਰ ਸਭ ਜਗ ਹੈ ਤੇ ਸਹੀ ਕਚੀ ਹੈ ਸਭ ਘਟ ਭੋਗ ਵੈ ਸਦਾ ਦਿਨ ਰਾਤੀ ਆਪੇ ਸੁਖ ਨਿਵਾਸੀ ਹੈ ਸੱਚਾ ਸਾਹਿਬ ਸੱਚੀ ਨਾਈ ਗੁਰ ਪ੍ਰਸਾਦੀ ਮਨ ਵਸਾਈ ਆਪੇ ਆਏ ਵਸਿਆ ਘਟ ਅੰਤਰ ਤੂਟੀ ਜਮ ਕੀ ਫਾਸੀ ਹੈ ਕਿਸ ਸੇਵੀ ਸਹਿ ਕੇ ਸਲਾਹੀ ਸਤਿਗੁਰ ਸੇਵੀ ਸਭ ਸਲਾਹੀ ਸੱਚੇ ਸਦ ਸਦਾ ਮਨ ਉਤਮ ਅੰਤਰ ਕਮਲ ਪ੍ਰਗਾਸੀ ਹੈ ਦੇਹੀ ਕਾਚੀ ਕਾਗਦ ਮਿਕਦਾਰਾ ਬੂੰਦ ਪਵੈ ਬਿਨ ਸਭ ਕਹਿਤ ਨਾ ਲਾਗੈ ਬਾਰਾ ਕੰਚਨ ਕਾਇਆ ਗੁਰਮੁਖ ਬੂਝੈ ਜਿਸ ਅੰਤਰ ਨਾਮ ਨਿਵਾਸੀ ਹੈ ਸੱਚਾ ਚੌਕਾ ਸੁਰਤ ਕੀ ਕਾਰਾ ਹਰ ਨਾਮ ਭੋਜਨ ਸੱਚ ਅਧਾਰਾ ਸਦਾ ਤ੍ਰਿਪਤ ਪਵਿੱਤਰ ਹੈ ਪਾਵਨ ਜਿਤ ਕਟ ਹਰ ਨਾਮ ਨਿਵਾਸੀ ਏ ਹੋ ਤਿਨ ਬਲਿਹਾਰੀ ਜੋ ਸੱਚਾ ਲਾਗੇ ਹਰ ਗੁਣ ਗਾਵੇ ਅੰਦਨ ਜਾਗੇ ਸੱਚਾ ਸੁਖ ਸਦਾ ਦਿਨ ਸਦਾ ਤਿਨ ਅੰਤਰ ਰਸਨਾ ਹਰ ਰਸ ਰਾਸੀ ਹੈ ਹਰ ਨਾਮ ਚੇਤਾ ਅਵਰਨਾ ਪੂਜਾ ਏਕੋ ਸੇਵੀ ਅਵਰਨਾ ਦੂਜਾ ਪੂਰੇ ਭਾਗ ਸਭ ਸੱਚ ਦਿਖਾਇਆ ਸੱਚਾ ਨਾਮ ਨਿਵਾਸੀ ਹੈ ਭਰਮ ਭਰਮ ਜੋਨੀ ਫਿਰ ਫਿਰ ਆਇਆ ਭੁਲਾ ਜਾਂ ਸਖ ਸੰਭੁਲਾਇਆ ਹਰ ਜੀਉ ਮਿਲੈ ਤਾਂ ਗੁਰਮੁਖ ਬੂਜੈ ਚੀਨ ਸਬਦ ਮਨਾਸੀ ਹੈ ਕਾਮ ਕ੍ਰੋਧ ਭਰੇ ਹਮੇ ਅਪਰਾਧੀ ਕਿਆ ਮੋਹ ਲੈ ਬੋਲੈ ਨਾ ਹਮ ਗੁਣ ਨਾ ਸੇਵਾ ਸਾਦੀ ਕਾਮ ਕ੍ਰੋਧ ਭਰੇ ਹਮੇ ਅਪਰਾਧੀ ਕਿਆ ਮੋਹ ਲੈ ਬੋਲੈ ਨਾ ਹਮ ਗੁਣ ਨਾ ਸੇਵਾ ਸਾਦੀ ਡੁੱਬਦੇ ਪਾਤਰ ਮੈ ਲੈ ਤੁਮੇ ਆਪੇ ਸਾਚ ਨਾਮ ਅਵਿਨਾਸੀ ਹੈ ਨਾ ਕੋਈ ਕਰੇ ਨਾ ਕਰਨਾ ਜੋਗਾ ਆਪੇ ਕਰੇ ਕਰਾਵੈ ਸੁ ਹੋਏਗਾ ਆਪੇ ਬਖਸ ਲੈ ਸੁਖ ਪਾਏ ਸਦ ਜੀ ਨਾਮ ਨਿਵਾਸੀ ਏ ਤਨ ਧਰਤੀ ਸਬਦ ਬੀਜ ਅਪਾਰਾ ਹਰ ਸੱਚ ਸੇ ਤੀਵਨ ਜਵਾ ਪਾਰਾ ਸੱਚ ਧਨ ਜੰਮਿਆ ਥੋਟ ਨਾ ਆਵੈ ਅੰਤਰ ਨਾਮ ਨਿਵਾਸੀ ਏ ਹਰ ਜੀਓ ਅਵਗਣਿਆਰੇ ਨੋ ਗੁਣ ਕੀ ਜੈ ਆਪੇ ਬਖਸ ਲੈ ਨਾਮ ਦੀ ਜੈ ਗੁਰਮੁਖ ਹੋਵੈ ਸੋ ਪਤ ਪਾਏ ਇਕਤ ਨਾਮ ਨਿਵਾਸੀ ਏ ਅੰਤਰ ਹਾਰ ਧਨ ਸਮਝਣਾ ਹੋਈ ਗੁਰਮੁਖ ਪ੍ਰਸਾਦੀ ਬੂਜੈ ਕੋਈ ਗੁਰਮੁਖ ਹੋਵੇ ਸੋ ਧਨ ਪਾਏ ਸਦ ਹੀ ਨਾਮ ਨਿਵਾਸੀ ਅਨਲ ਵਾਓ ਭਰਮ ਭੁਲਾਈ ਮਾਇਆ ਮੋਹ ਸੁਧ ਨਕਾਈ ਮਾਨੰਦ ਕਿਛੂ ਨਾ ਸੋਜੈ ਗੁਰਮੁਖ ਨਾਮ ਪ੍ਰਗਾਸੀ ਮਨ ਮੁਖ ਮੈਂ ਮਾਇਆ ਸੁਤੇ ਆਪਣਾ ਕਰਨ ਸੰਭਾਲੇ ਅੰਤ ਵਿਗੋਤੇ ਪਰ ਨਿੰਦਾ ਕਰੈ ਬੋ ਚਿੰਤਾ ਜਲ ਹੈ ਦੁਖੇ ਦੁਖ ਨਿਵਾਸੀ ਹੈ ਆਪੇ ਕਰਤਾ ਕਾਰ ਕਰਾਈ ਆਪੇ ਗੁਰਮੁਖ ਦੇ ਬੁਝਾਈ ਨਾਨਕ ਨਾਮ ਰਤੇ ਮਨ ਨਿਰਮਲ ਨਾਮੈ ਨਾਮ ਨਿਵਾਸੀ ਹੈ ਮਾਰੂ ਮਹੱਲਾ ਤੀਜਾ ਏਕੋ ਸੇਵੀ ਸਦਾ ਥਿਰ ਸਾਚਾ ਦੂਜੈ ਲਾਗਾ ਸਭ ਜਗ ਕਾਚਾ ਗੁਰਮਤੀ ਸਦਾ ਸੱਚ ਸਲਾਹੀ ਸੱਚ ਹੀ ਸੱਚ ਭਤੀਜੈ ਹੈ ਤੇਰੇ ਗੁਣ ਬਹਤੇ ਬਹੁਤੇ ਮੈਂ ਇੱਕ ਨਾ ਜਾਤਾ ਆਪੇ ਲਾਏ ਲਏ ਜਗ ਜੀਵਨ ਦਾਤਾ ਆਪੇ ਬਖਸੇ ਦੇ ਵਡਿਆਈ ਗੁਰਮਤੇ ਮਨ ਭੀਜੈ ਹੈ ਮਾਇਆ ਲਹਿਰ ਸਭ ਨਿਵਾਰੀ ਹੈ ਮਨ ਨਿਰਮਾ ਹੋ ਮੈਂ ਮਾਰੀ ਸਹਿਜੇ ਗੁਣ ਗਾਵੈ ਰੰਗ ਰਾਤਾ ਰਸਨਾ ਰਾਮ ਰਵੀਜੈ ਹੈ ਮੇਰੀ ਕਥਵਿਹਾਣੀ ਮਨ ਮੁਖ ਨਾ ਬੋਝੈ ਫਿਰੈ ਆਣੀ ਜਮ ਕਾਲ ਘੜੀ ਮੋਤ ਨਿਹਾਲ ਅੰਦਨ ਆਰ ਜਾ ਛੀਜੈ ਹੈ ਅੰਤਰ ਲੋਭ ਕਰੈ ਨੀ ਬੋਝੈ ਸਿਰ ਉਪਰ ਜਮ ਕਾਲ ਨ ਸੋਜੈ ਐਥੈ ਕਮਾਣਾ ਸੁ ਅਗਿਆ ਅੰਤ ਕਾਲ ਕਿਆ ਕੀਜੈ ਹੈ ਜੋ ਸੱਚ ਲਾਗੇ ਤਿਨ ਸਾਚੀ ਸੋਏ ਦੂਜੇ ਲਾਗੇ ਮਨ ਮਕਰੋਏ ਦੋਹਾਂ ਸਿਰਿਆਂ ਕਾ ਖਸਮ ਹੈ ਆਪੇ ਆਪੇ ਗੁਣ ਮੈਂ ਭੀਜੈ ਹੈ ਗੁਰ ਕੈ ਸ਼ਬਦ ਸਦਾ ਜਨ ਸੋ ਹੈ ਨਾਮ ਰਸਾਇਣ ਏ ਮਨ ਮੋਹ ਹੈ ਮਾਇਆ ਮੋਹ ਮੈਲ ਪਤੰਗ ਨਾ ਲਾਗੇ ਗੁਰਮਤੀ ਹਰ ਨਾਮ ਭੀਜੈ ਹੈ ਸਭਨਾ ਵਿੱਚ ਵਰਤਾਏ ਕਸੋਈ ਗੁਰਪ੍ਰਸਾਦੀ ਪ੍ਰਗਟ ਹੋਈ ਹੋ ਮੈਂ ਮਾਰ ਸਦਾ ਸੁਖ ਪਾਇਆ ਨਾ ਸੱਚੇ ਅੰਮ੍ਰਿਤ ਭੀਜੈ ਹੈ ਕੇਲ ਬਿਖ ਦੁਖ ਨਿਵਾਰਨ ਹਾਰਾ ਗੁਰਮੁਖ ਸੇਵਿਆ ਸ਼ਬਦ ਵਿਚਾਰਾ ਸਭ ਕੇ ਛਾਪਿਆ ਵਰਤੈ ਗੁਰਮੁਖ ਮਨ ਤਨ ਭੀਜੈ ਹੈ ਮਾਇਆ ਅਗੰਜਲ ਹੈ ਸੰਸਾਰੇ ਗੁਰਮੁਖ ਨਿਵਾਰੈ ਸ਼ਬਦ ਵਿਚਾਰੈ ਅੰਤਰ ਸਾਸ ਅੰਤਰ ਸਾਂਸ ਦਾ ਸੁਖ ਪਾਇਆ ਗੁਰਮਤੀ ਨਾਮ ਲੀਜੈ ਹੈ ਇੰਦਰ ਇੰਦਰਾਸਨ ਬੈਠੇ ਜਮ ਕਾ ਭਉ ਪਾਵੈ ਜਮ ਨਾ ਛੋਟੈ ਬਹੁ ਕਰਮ ਕਮਾਵੈ ਸਤਿਗੁਰ ਭੇਟੇ ਤਾਂ ਮੁਕਤ ਪਾਈਐ ਹਰ ਹਰ ਰਸਨਾ ਪੀਜੈ ਹੈ
मन मुख अंतर भगत ना हो गुरमुख भगत सांत सुखोई पवित्र पावन सदा है बाणी गुरमत अंतर पी जय हे ब्रह्मा विष्णु महेश विचारी त्रै गुण बद्धक मुक्त निरारी गुरमुख ज्ञान एको है जाता आनंद नाम रवि जय हे वेद पढ़े हर नाम न बूझे माया कारण पढ़ पढ़ लो जय अंतर मैला ज्ञानी अंधा क्यों कर दो तत्परी जय हे वेद बात सब आंख बखाना है ना अंतर पीजे ना शब्द पिछाना है पुन पाप सब वेद रड़ाया गुरमुख अमृत पीजे हे आपे सचा एको सोई तस्में तू जाए वरना कोई नानक नाम रते मन सचा सचो सच रवि जय हे मारो महला तेजा सचै सचा तख्त रचाया निज कर वस्या तिथै मोह न माया सद ही सचा वास वस्या काट अंतर गुरमुख करनी सारी हे सचा सौदा सच वापारा न तिथै परम न दूजा पास पसारा सच धन खटिया कदे तोट न आवै बूझै को विचारी हे सचा लाए से जन लागे अंतर शब्द मस्तक वड भागे सचै शब्द सदा गुण गावै सदर ते विचारी हे सचो सच सच सलाही एको वेखा दूजा नाही गुरमत उचो ऊची पौड़ी ज्ञान रतन हो मैं मारी हे माया मोह सब जलाया सच मन वस्या जात तो पाया सच्चे की सब सच्ची करनी हो मैं दिखाने वारी हे माया मोह सब आपे की ना गुरमुख विरले के नहीं चीना गुरमुख हो ऐसो सच कमावे सच्ची करनी सारी हे कार कमाए जो मेरे प्रभाई हो मैं तृष्णा शब्द बुझाई गुरमत साद ही अंतर शीतल हो मैं मारने वारी हे सच लगे तिन सब किस पावा सचा शब्द सच सुहावा ऐता साचे सिरदार साचे नदरी नदर सुवारी हे बिन साचे जो तू जलाया माया मोह दुख सबाया बिन गुर दुख सुख सम बिन गुर दुख सुख जापे नाही माया मोह दुख भारी हे साचा सब जिना मन पाया पूर्व लिखिया तिनी कमाया सचो सेवा सच लियावै सच रते विचारी हे गुर की सेवा मीठी लागी अंदन सुख सहज समाधि हर हर करत्या मन निर्मल होवा गुर की सेव प्यारी हे से जन सुखी है सतगुर सचा लाए आपे भाणै आप मिलाए सतगुर राखे से जन उभरे होर माया मोह खुआरी हे गुरमुख साचा सब पछाता ना तिस कुटम ना तिस माता एको एक रव्या सब अंतर सबना जिया का आधारी हे हो मैं मेरा दूजा पाया किछ न चलै तुर खसम लिख पाया गुर साचे ते साच कमावै साचा दुख निवारी हे जा तुंदे सदा सुख पाए साचे सबदे साच कमाए अंदर साचा मंतन साचा तख्त परे भंडारी हे आपे वेखै हुक्म चलाए अपना भाणा आप कराए नानक नाम रते बैरागी मंतन रसना नाम सवारी हे मारू महला तीजा आपे आप उपाय उपन्ना सब मैं वरतै एक प्रसन्ना सबना सार करे जग जीवन जिन अपना आप पछाता है जिन ब्रह्मा विष्णु महेश उपाय सिर से तंदा आप लाए जिस पावे तो सापे मेले जिन गुरमुख को जाता है आवागौन है संसारा माया मोह चिता बिकारा फिर साचा सलाही सद ही जिन गुर का शब्द पिछाता है एक मूल लगे उन्हीं सुख पाया डाली लागे तिनी जन मंगवाया अमृत फल तिन जन को लागे जो बोला है अमृत बाता है हम गुण नाही क्या बोले बोल तू सबना देखै तोले तोल ज्यो पावै त्यों राखे रहना गुरमुख को जाता है जा तुद भाणा ता सच्ची कारै लाए अवगुण छोड़ गुण माहे समाए गुणमय एको निर्मल साचा गुर कै शब्द पिछाता है जय देखा ता एको सोई दूजी दुर्मत शब्द कोई एक समय प्रभ एक समाणा अपने रंग सदराता है काया कमल है कुमलाना मन मुख शब्द न बुझे याना गुर प्रसादी काया खोजे पाए जग जीवन दाता है कोट कही के पाप निवारे सदा जियो राखे और तारे जो इच्छे सोई फल पाए हर ज्यो रंग मजी ठहराता है मन मुख ज्ञान कथे न होई फिर भरया बैठ और न कोई गुरमुख ज्ञान सदा सला है जुग जुग एको जाता है मान मुख कार करे शब्द सब दुख सवाए अंतर शब्द नाही क्यों दर जाए गुरमुख शब्द वसै मन साचा सद से वे सुखदाता है जय देखा तू सब निसाई पूरे गुर सब सो जी पाई नामो नाम ते आई सदा सद ए मन नामे राता है नामे राता पवित श्रीरा बिन नावे डू मुए बिन पीरा आवे जावे नाम नि बूझा एक ना गुरमुख शब्द पिछाता है पूरे सतगुर बूझ बुझाई बिन नावे मुक्त किन न पाई नामे नाम मिले वड्याई सहज रह रंग राता है काया नगर टह टह टेरी बिन सरदा चुके नी फेरी सच सलाहे सच समावे जिन गुरमुख को जाता है
ਜਿਸ ਨੂੰ ਨਦਰ ਕਰੇ ਸੋ ਪਾਏ ਸਾਚਾ ਸ਼ਬਦ ਵਸੈ ਮਨ ਆਏ ਨਾਨਕ ਨਾਮ ਰਤੇ ਨਿਰੰਕਾਰੀ ਦਰ ਸੱਚ ਸਾਚ ਪਛਾਤਾ ਹੈ ਮਾਰੂ ਸੋਲੇ ਤੀਜਾ ਆਪੇ ਕਰਤਾ ਸਭ ਜਿਸ ਕਰਨਾ ਜੀ ਜੰਤ ਸਭ ਤੇਰੀ ਸਰਨਾ ਆਪੇ ਗੁਪਤ ਵਰਤਾ ਸਭ ਅੰਤਰ ਗੁਪਤ ਕਹਿ ਸਭ ਪਿਛਾਤਾ ਹੈ ਹਰ ਕੇ ਭਗਤ ਭਰੇ ਭੰਡਾਰਾ ਆਪੇ ਬਖਸੇ ਸ਼ਬਦ ਵਿਚਾਰਾ ਜੋ ਤੁਤ ਪਾਵੇ ਸੋਈ ਕਰਸੇ ਸੱਚੇ ਸਿਉ ਮਨ ਰਾਤਾ ਹੈ ਆਪੇ ਹੀਰਾ ਰਤਨ ਮੋਲੋ ਆਪੇ ਨਦਰੀ ਤੋਲੇ ਤੋਲੋ ਜੀ ਜੰਤ ਸਭ ਸਰਨ ਤੁਮਾਰੀ ਕਰ ਕਿਰਪਾ ਆਪ ਪਿਛਾਤਾ ਹੈ ਜਿਸ ਨੂੰ ਨਦਰ ਹੋਵੇ ਤੁਰ ਤੇਰੀ ਮਰਾ ਨਾ ਜੰਮਾ ਚੁੱਕੇ ਫੇਰੀ ਸੱਚੇ ਗੁਣ ਗਾਵੇ ਦਿਨ ਰਾਤੀ ਜੁਗ ਜੁਗ ਏਕੋ ਜਾਤਾ ਹੈ ਮਾਇਆ ਮੋਹ ਸਭ ਜਗ ਤੋਂ ਪਾਇਆ ਬ੍ਰਹਮਾ ਵਿਸ਼ਨ ਦੇਵ ਸਭਾਇਆ ਜੋ ਤੁਤ ਭਾਣੇ ਸੇ ਨਾਮ ਲਾਗੇ ਗਿਆਨ ਮਤੀ ਪਛਾਤਾ ਹੈ ਪਾਪ ਪੁੰਨ ਵਰਤੈ ਸੰਸਾਰਾ ਹਰ ਸੋ ਸਭ ਦੁੱਖ ਹੈ ਭਾਰਾ ਗੁਰਮੁਖ ਹੋਵੇ ਸੋ ਸੁਖ ਪਾਏ ਜਿਨ ਗੁਰਮੁਖ ਨਾਮ ਪਛਾਤਾ ਹੈ ਕੀਰਤਨ ਕੋਈ ਮਿਟਣਹਾਰਾ ਗੁਰ ਕੈ ਸਭ ਦੇ ਮੁਖ ਦੁਆਰਾ ਪੁਰਬ ਲਿਖਿਆ ਸੋ ਫਲ ਪਾਇਆ ਜਿਨ ਆਪ ਮਾਰ ਪਛਾਤਾ ਹੈ ਮਾਇਆ ਮੋਹ ਹਰ ਸਿਉ ਚੇਤਨ ਲਾਗੈ ਦੂਜੈ ਭਾਈ ਖਣਾ ਦੁਖਿਆ ਗਏ ਮਨ ਪਰਮ ਭੁੱਲੇ ਭਿਗਧਾਰੀ ਅੰਤਕਾਲ ਪਛਤਾਤਾ ਹੈ ਹਰ ਕੈ ਪਾਣੇ ਹਰ ਗੁਣ ਗਾਏ ਸਭ ਕਿਲ ਵਿਕਾਟੇ ਦੁਖ ਸਪਾਏ ਹਰ ਨਿਰਮਲ ਨਿਰਮਲ ਹੈ ਬਾਣੀ ਹਰ ਸੇਤੀ ਮਨ ਰਾਤਾ ਹੈ ਜਿਸ ਨੂੰ ਨੰਦ ਕਰੇ ਸੋ ਗੁਣ ਨਿਤ ਪਾਏ ਹੋ ਮੈਂ ਮੇਰਾ ਠਾਕਰ ਹਾਏ ਗੁਣ ਅਵਗੁਣ ਕਾ ਏਕੋ ਦਾਤਾ ਗੁਰਮੁਖ ਵਿਰਲੀ ਜਾਤਾ ਹੈ ਮੇਰਾ ਪ੍ਰਭ ਅਥ ਮੇਰਾ ਪ੍ਰਭ ਨਿਰਮਲ ਅਤਿ ਅਪਾਰ ਆਇਆ ਪੇ ਮੇਲੇ ਗੁਰਸ਼ਬਦ ਵਿਚਾਰ ਆਇਆ ਪੇ ਬਖਸੇ ਸੱਚ ਰਾਏ ਮਨ ਤਨ ਸੱਚ ਰਾਤਾ ਹੈ ਮਨ ਤਨ ਮੈਲ ਆਵੇ ਜੋ ਤੇ ਪਾਰਾ ਗੁਰਮੁਖ ਬੂਝੇ ਕਰ ਵਿਚਾਰਾ ਹੋ ਮੈਂ ਮਾਰ ਸਦਾ ਮਨ ਨਿਰਮਲ ਰਸਨ ਸੇਵ ਸੁਖਦਾਤਾ ਹੈ ਗੜਕਾਇਆ ਅੰਦਰ ਬਹੁ ਹੱਟ ਬਜਾਰਾ ਤਿਸ ਵਿੱਚ ਨਾਮ ਆਇਆ ਤਾ ਪਾਰਾ ਗੁਰ ਕੈ ਸ਼ਬਦ ਦਰਾਸ ਗੁਰ ਕੈ ਸ਼ਬਦ ਸਦਾ ਦਰ ਸੋ ਹੈ ਹੋ ਮੈਂ ਮਾਰ ਪਛਾਤਾ ਹੈ ਹੋਮ ਰਤਨ ਮੋੜ ਕਕਮ ਪਾਰਾ ਕੀਮਤ ਕਮਣ ਕਰੇ ਵਿਚਾਰਾ ਗੁਰ ਕੈ ਸਬਦੇ ਤੋਣ ਤੋ ਲਾਏ ਅੰਤਰ ਸ਼ਬਦ ਪਛਾਤਾ ਹੈ ਸਿਮਰਤ ਸ਼ਾਸਤਰ ਬਹੁਤ ਵਿਸਾਰਾ ਮਾਇਆ ਮੋਹ ਪਸਰਿਆ ਪਾਸਾਰਾ ਮੂਰਖ ਪੜੈ ਸ਼ਬਦ ਨ ਬੂਝੈ ਗੁਰਮੁਖ ਵਿਰਲੈ ਜਾਤਾ ਹੈ ਆਪੇ ਕਰਤਾ ਕਰੇ ਕਰਾਏ ਸੱਚੀ ਬਾਣੀ ਸੱਚ ਰੜਾਏ ਨਾਨਕ ਨਾਮ ਮਿਲੈ ਵਡਿਆਈ ਜੁਗ ਜੁਗ ਏਕੋ ਜਾਤਾ ਹੈ ਮਾਰੂ ਮਹੱਲਾ ਤੀਜਾ ਸੋ ਸੱਚ ਸੇਵਿਓ ਸਿਰਜਣਹਾਰਾ ਸਭ ਤੇ ਦੁੱਖ ਨਿਵਾਰਨ ਹਾਰਾ ਗਮ ਗੋਚਰ ਕੀਮਤ ਨਹੀਂ ਪਾਈ ਆਪੇ ਅਗਮ ਅਥਾਹੇ ਆਪੇ ਸੱਚਾ ਸੱਚ ਵਰਤਾਏ ਇੱਕ ਜਨ ਸੱਚ ਹੈ ਆਪੇ ਲਾਏ ਸੱਚ ਸੇਵ ਸੇਵੈ ਸੱਚ ਕਮਾਵੈ ਨਾਮੇ ਸੱਚ ਸਮਾਹੇ ਤੁਰ ਭਗਤਾਂ ਮਿਲਿਆ ਮਿਲਾਏ ਸੱਚੀ ਭਗਤੀ ਆਪੇ ਲਾਏ ਸੱਚੀ ਬਾਣੀ ਸਦਾ ਗੁਣ ਗਾਵੇ ਇਸ ਜਨ ਮੈਂ ਕਾ ਲਾਹਾ ਹੈ ਗੁਰਮੁਖ ਵਣਜ ਕਰਾਇਆ ਭਰਿਆ ਪਛਾਣਾ ਏਕ ਸਬਿਨ ਕੋਈ ਔਰ ਨ ਜਾਣੈ ਸੱਚਾ ਸਾਹ ਸੱਚੇ ਬਣਜਾਰੇ ਪੂੰਜੀ ਨਾਮ ਵਿਸਾਏ ਆਪੇ ਸਾਜੇ ਸਿਸਟ ਉਪਾਏ ਵਿਰਲੇ ਕੋ ਗੁਰ ਸ਼ਬਦ ਬੁਝਾਏ ਸਤਗੁਰ ਸੇਵੈ ਸੇ ਜਨ ਸਾਚੇ ਕਾਟੇ ਜਮ ਕੇ ਫਾਹਾ ਕਾਟੇ ਜਮ ਕਾ ਫਾਹਾ ਹੈ ਪੰਨਾ ਕੜੇ ਸਵਾਰੇ ਸਾਚੇ ਮਾਇਆ ਮੋਹ ਦੂਜੇ ਜੰਤ ਪਾਜੇ ਮਨ ਮੁਖ ਫਿਰੇ ਸਦਾ ਅੰਦ ਕਮਾਵੇ ਜਮ ਕਾਜੇ ਵਡਾ ਕਰ ਪਾਏ ਆਪੇ ਬਖਸੇ ਗੁਰਸੇਵਾ ਲਾਏ ਗੁਰਮਤੀ ਨਾਮ ਮਨ ਵਸਾਏ ਅੰਦ ਨਾਮ ਤੇ ਆਏ ਸਾਚਾ ਇਸ ਜਗ ਮੈਂ ਨਾਮੋ ਲਾਹਾਏ ਆਪੇ ਸੱਚਾ ਸੱਚੀ ਨਾਹੀ ਗੁਰਮੁਖ ਦੇਵੈ ਮਨ ਵਸਾਏ ਜਿਨ ਮਨ ਵਸਿਆ ਸੇ ਜਨ ਸੋਹੈ ਤਿਨ ਸਿਰ ਝੂਕਾ ਕਾਹਾ ਹੈ ਅਗਾਮੇ ਗੋਚਰ ਕੀਮਤ ਨਹੀਂ ਪਾਈ ਜਿਨ ਮੈਂ ਵਸਿਆ ਅਗਾਮੈ ਗੋਚਰ ਕੀਮਤ ਨਹੀਂ ਪਾਈ ਗੁਰਪ੍ਰਸਾਦੀ ਮਨ ਵਸਾਈ ਸਦਾ ਸਭ ਸਲਾਹੀ ਗੁਣਦਾਤਾ ਲੇਖਾ ਕੋਏ ਨਾ ਮੰਗੈ ਤਾਹਾ ਹੈ ਬ੍ਰਹਮਾ ਬਿਸਨ ਰੁਦਰ ਤਿਸ ਕੀ ਸੇਵਾ ਅੰਤ ਨਾ ਪਾਵੈ ਲੱਖ ਅਭੇਵਾ ਜਿਨ ਕੋ ਨਦਰ ਕਰੈ ਤੂੰ ਆਪਣੀ ਗੁਰਮੁਖ ਲੱਖ ਲਿਖਾਹਾ ਹੈ ਪੂਰੇ ਸਗ ਸੋ ਜੀ ਪਾਈ ਏਕੋ ਨਾਮ ਮਨ ਵਸਾਈ ਨਾਮ ਜਪੀ ਤੈ ਨਾਮ ਧਿਆਈ ਮਹਿਲ ਪਾਏ ਗੁਣ ਗਾਹਾਏ ਸੇਵਕ ਸੇਵਾ ਮਨ ਹੁਕਮ ਅਪਾਰਾ ਮਨ ਮੁਖ ਹੁਕਮ ਨ ਜਾਣਾ ਸਾਰਾ ਹੁਕਮੇ ਮੰਨੇ ਹੁਕਮੇ ਵਡਿਆਈ ਹੁਕਮੇ ਬੇਪਰਵਾਹ ਹੈ ਗੁਰ ਪ੍ਰਸਾਦੀ ਹੁਕਮ ਪਛਾਣੈ ਧਾਵਤ ਰਾਖੈ ਇਕਤ ਘਰ ਆਣੈ ਨਾਮੇ ਰਾਤਾ ਸਦਾ ਬੈਰਾਗੀ ਨਾਮ ਰਤਨ ਮੰਤਾ ਹੈ ਸਭ ਜਗ ਮੈਂ ਵਰਤੈ ਏਕੋ ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਸਭ ਸਲਾਹ ਸੇ ਜਨ ਨਿਰਮਲ ਨਿਜ ਕਰ ਵਸਾਤਾ ਹੈ ਸਦਾ ਭਗਤ ਤੇਰੀ ਸਰਨਾਈ ਅਗਮ ਗੋਚਰ ਕੀਮਤ ਨਹੀਂ ਪਾਈ ਜੋ ਤੁਧ ਭਾਵੈ ਤਿਉ ਤੂੰ ਰਾਖੈ ਗੁਰਮੁਖ ਨਾਮ ਧਿਆਏ ਸਦਾ ਸਦਾ ਤੇਰੇ ਗੁਣ ਗਾਵਾ ਸੱਚੇ ਸਾਹਿਬ ਤੇਰੇ ਮਨ ਭਾਵਾ ਨਾਨਕ ਸਾਚ ਕਹੇ ਬੇਨੰਤੀ ਸੱਚ ਦੇਵੋ ਸੱਚ ਸਮਾਹਾ ਹੈ ਮਾਰੂ ਮਹੱਲਾ ਤੀਜਾ ਸਤਿਗੁਰ ਸੇਵਨ ਸੇਵਟ ਭਾਗੀ ਆਂਦਨ ਸੱਚ ਨਾਮ ਲਿਵ ਲਾਗੀ ਸਦਾ ਸੁਖਦਾਤਾ ਰਵ ਰਵਿਆ ਘਟਯੰਤਰ ਸਭ ਸੱਚੇ ਓ ਮਹਾ ਹੈ ਨਦਰ ਕਰੇ ਤਾਂ ਗੁਰੂ ਮਿਲਾਏ ਹਰ ਕਾ ਨਾਮ ਮਨ ਵਸਾਏ ਹਰ ਨਾਮ ਵਸਿਆ ਸਦਾ ਸੁਖਦਾਤਾ ਸਭ ਦੇ ਮਾਨੇ ਓ ਮਹਾ ਹੈ
कृपा करे तामेल मिलाए, हूं मैं ममता शब्द जलाए, सदा मुक्त रहे करंगी नाही किसै नाल कहे, बिन सतगुर सेवे को रंधारा, बिन बस बिन शब्द कोई न पावे पारा, जो शब्द राते महाबैरागी सो सच शब्द लाहे, दुख सो करता तो लिख पाया, दूजा पाओ आप वरताया, गुरमुख ऐसो लिपतो वरता है, मनमुख का क्या विसाहा है, से मनमुख जो शब्द न पछाना है, गुर कह भय की सार न जाना है, भय बिन क्यों निरपो सच पाये, जम काड लाएगा सहा है, अफरियो जम मारिया न जाई, गुर कह शब्दे नेड़ न आई, सब सुनै तां दूरों भागै मत मारे, हर जियो वे परवाह है, हर जियो की है सब सरकार आए, जम क्या करे विचारा, हुक्मी बंदा हुक्म कमावै, हुक्मे करदा सहाय, गुरमुख साचे की आया कारा, गुरमुख पसरिया सब पसारा, गुरमुख होवै सो सच बोझै, सब सचै सुखता है, गुरमुख जाता कर्म विधाता, जुग चारे गुर शब्द पिछाता, गुरमुख मरै न जन्मै, गुरमुख गुरमुख शब्द समाहे, गुरमुख नाम सब सलाहे, गम गोचर वे परवाहे, एक नाम जुग चार उधारे, शब्दे नाम विसाहा है, गुरमुख सांस सदा सुख पाए, गुरमुख हृदय नाम वसाए, गुरमुख हो वैसो नाम बोझै, काटे दुर्मत फाहे, गुरमुख उपजै साज समावे, ना मर जमै ना जूनी पावे, गुरमुख सदा रहे रंग राते, अंदन लैंदे सलाहा है, गुरमुख भगत सोहै दरबारे, सच्ची बाणी शब्द सवारे, अंदन गुण गावे दिन राती, सही सेती कर जाहे, संग पूरा सब सुनाए, अंदन भक्त करै ओले बुलाए, हर गुण गावे सदी निर्मल, निर्मल गुण पातशाहे, गुण का दाता सच्चा सोई, गुरमुख बिरला बूझै कोई, नानक जन नाम सलाहे, बिकसै सो नाम बेपरवाहे, मारु महला तीजा, हर जियो सेवियो गमे पारा, तिस्तांत न जे पाइये पारा, वारा गुरप्रसाद रव्या कट अंतर, तित कट माते अगाहा है, समय व्यर्थ एको सोई, गुरप्रसादी प्रगट होई, सबना प्रतपाल करे, जग जीवन देंदा रिचक संभाहा है, पूरा सतगुर बूझ बुझाया, हुक्म ही सब जगत उपाया, हुक्म मन्ने सोई सुख पाए, हुक्म सिर साहा पात सहाय, सच्चा सतगुर शब्द पारा, तिसदा शब्द निस्तरै संसारा, आपे करता कर कर वेख देंदा सास गिराहा है, कोट मदै किसे बुझाए, गुर कै सद रते रंग लाए, हर सलाह सदा सुख दाता, हर बक्से भगत सलाहे, सतगुर सेवै जी से जन साचे, जो मर जमै का चिन का चे, अगम गो चिरवे परवाह, भगत विचलिया था, सतगुर पूरा साज गड़ाए, सचे सब सदा गुण गाए, गुण दाता वरतै सब अंतर, सिर सिर लिखदा सहाहे, सदा हदूर गुरमुख जापै, शब्द सेवै सो जन त्रापै, अंडन सेवै सच्ची वाणी, सब सचै ओ महाए, अज्ञानी अंधाबो कर्म दृढ़ाए, मन हट कर्म फिर जो नी पाए, बिख्या कारण लोभ लाभ लोभ कमावै, दुर्मत का दुराहा है, पूरा सतगुर भगत डाए, गुर कै शब्द हर नाम चित लाए, मन तन राव रया काट अंतर, मन पीने जगत सलाहा है, मेरा प्रभु साचा असर संघारण, गुर कै शब्द भगत निस्तारण, मेरा प्रभु साचा सुर सिंगारण, गुर कै शब्द भक्त निस्तारण, मेरा प्रभु साचा सदहि साचा सिर साहा पात साहे, से भगत सचे तेरा मन पाए, दर कीर्तन करे गुर शब्द सुहाए, साची बाणी अंदन गावे, निर धन का नाम विसाहा है, जिन आपे मिले विछोड़े नाही, जिने आपे मेल विछोड़े नाही, गुर कै शब्द सदा सलाही, सबना सिर तू एको साहेब, सबदे नाम सलाहा है, बिन शब्द तुदनो कोई न जानी, तुद आपे कथी अकथ कहानी, आपे सब सदा गुरदाता, हर नाम जप संभाहे, तू आपे करता सिरजनहारा, तेरा लिखिया कोई न मेटनहारा, गुरमुख नाम देवा तू आपे सहसा गणत नता है, भगत सचे तेरा दरबारे, शब्द सेवन पाए प्यारे, नानक नाम रते बेरा की नामे कारज सुहाए, मारु महला तीजा, मेरा प्रभु साचे खेड़ रचाया, कोई न किसी जिहा उपाया, आपे पर करे करे वेख विकसै, सब रस देही महाहे, वाजे पौन तया वजाए, सिर शक्ति देही मैं पाए, गुर प्रसादी उल्टी होवे, ज्ञान रतन सबता है, अंधेर चानण आपे की आए, कुवर तय वर्ण बिया, गुर प्रसादी आप पछाणे, कमल विकसै बता है, अपनी गणत अपनी गहन गति आपे जाना है, होर लोग सुन सुन आग बखाना, ज्ञानी होवे सो गुरमुख बूझै, साची सिर सलाह है,
ਦੇਹੀ ਅੰਦਰ ਵਸਦਾ ਪਾਰਾ ਆਪੇ ਕਪਟ ਖੁਲਾਵਣ ਹਾਰਾ ਗੁਰਮਤਿ ਸਹਿਜੇ ਅੰਮ੍ਰਿਤ ਪੀਵੈ ਤ੍ਰਿਸ਼ਨਾ ਗੁਣ ਬੁਝਾਏ ਸਭ ਰਸ ਦੇਹੀ ਅੰਦਰ ਪਾਏ ਵਿਰਲੇ ਕੋ ਗੁਰਸਬ ਬੁਝਾਏ ਅੰਦਰ ਖੋਜੇ ਸਭ ਸਲਾਹੇ ਬਾਹਰ ਕਾਹੇ ਜਾਹੇ ਵਿਣ ਚਾਖੇ ਸਾਧ ਕਿਸੇ ਨਾ ਆਇਆ ਗੁਰ ਕੈ ਸ਼ਬਦ ਅੰਮ੍ਰਿਤ ਪੀ ਆਇਆ ਅੰਮ੍ਰਿਤ ਹੀ ਅਮਰਾ ਪਦ ਹੋਏ ਗੁਰ ਕੈ ਸ਼ਬਦ ਰਸਤਾ ਹੈ ਆਪ ਛਾਣੇ ਸੋ ਸਭ ਸੋ ਸਾਭ ਗੁਣ ਜਾਣੇ ਗੁਰ ਕੈ ਸ਼ਬਦ ਹਰ ਨਾਮ ਖਾਣੇ ਆਂਦੇ ਨਾਮ ਰਤਾ ਦਿਨ ਰਾਤੀ ਮਾਇਆ ਮੋਹ ਚੁਕਾ ਹੈ ਗੁਰ ਸੇਵਾ ਤੇ ਸਭ ਕੁਛ ਪਾਏ ਹੋ ਮੈਂ ਮੇਰਾ ਆਪ ਗੁਆਏ ਆਪੇ ਕਿਰਪਾ ਕਰੇ ਸੁਖਦਾਤਾ ਗੁਰ ਕੈ ਸ਼ਬਦੇ ਸੁਹਾਏ ਗੁਰ ਕਾ ਸਭ ਅੰਮ੍ਰਿਤ ਹੈ ਬਾਣੀ ਅੰਦਿਨ ਹਰ ਕਾ ਨਾਮ ਵਖਾਣੀ ਹਰ ਹਰ ਸੱਚਾ ਵਸੈ ਘੱਟ ਅੰਤਰ ਸੋ ਘੱਟ ਨਿਰਮਲਤਾ ਹੈ ਸੇਵਕ ਸੇਵਾ ਸਭ ਸਲਾਹੇ ਸਦਾ ਰੰਗ ਰਾਤੇ ਹਰ ਗੁਣ ਗਾਵੇ ਆਪੇ ਬਖਸੇ ਸਬਦ ਮਲਾਏ ਪਰਮਲ ਵਾਸ ਮਨਤਾ ਹੈ ਸਬਦੇ ਕਥ ਕਥੇ ਸਲਾਹੇ ਮੇਰੇ ਪ੍ਰਭ ਸਾਚੇ ਵੇ ਪ੍ਰਵਾਹੇ ਆਪੇ ਗੁਣਦਾਤਾ ਸਬਦ ਮਿਲਾਏ ਸਬਦੇ ਕਾ ਰਸਤਾ ਹੈ ਮਨ ਮੁਖ ਭੂਲਾ ਟੋਰ ਨਾ ਪਾਏ ਜੋ ਤੁਰ ਲਿਖਿਆ ਸੁਕਰਮ ਕਮਾਏ ਬਿਖਿਆ ਰਾਤੇ ਬਿਖਿਆ ਕੋ ਜੈ ਮਰ ਜਨ ਮੈਂ ਦੁਖਤਾ ਹੈ ਆਪੇ ਆਪ ਆਪ ਸਲਾਹੇ ਤੇਰੇ ਗੁਣ ਪ੍ਰਭ ਤੁਜ ਹੀ ਮਾਹੇ ਤੂੰ ਆਪ ਸੱਚਾ ਤੇਰੀ ਬਾਣੀ ਸੱਚੀ ਆਪੇ ਲਖ ਅਥਾ ਹੈ ਬਿਨ ਗੁਰਦਾਤੇ ਕੋਈ ਨਾ ਪਾਏ ਲੱਖ ਕੋਟੀ ਜੇ ਕਰਮ ਕੁਮਾਏ ਗੁਰ ਕਿਰਪਾ ਤੇ ਘੱਟ ਅੰਤਰ ਵਸਿਆ ਸਬਦੇ ਸੱਚ ਸਲਾਹਾਏ ਸੇ ਜਨ ਮਿਲੇ ਤੁਰਿਆ ਮਿਲਾਏ ਸਾਚੀ ਬਾਣੀ ਸਬਦ ਸੁਹਾਏ ਨਾਨਕ ਜਨ ਗੁਣ ਗਾਵੇ ਨਿਤ ਸਾਚੇ ਗੁਣ ਗਾਵੇ ਗੁਣੀ ਸਮਾਹਾਏ ਮਾਰੂ ਮਹੱਲਾ ਤੀਜਾ ਨਿਚਲ ਏਕ ਸਦਾ ਸੱਚ ਸੋਈ ਪੂਰੇ ਗੁਰ ਤੇ ਸੋਜੀ ਹੋਈ ਹਰ ਰਸ ਪੀਨੇ ਸਦਾ ਧਿਆਨ ਗੁਰਮਤਿ ਸੀਲ ਸੁਨਾਹਾਏ ਅੰਦਰ ਰੰਗ ਸਦਾ ਸਚਿਆਰਾ ਗੁਰ ਕੈ ਸਰ ਨਾਮ ਪਿਆਰਾ ਨੌਣ ਨਾਮ ਵਸਿਆ ਘੱਟ ਅੰਤਰ ਛੋਡਿਆ ਮਾਇਆ ਕਾਲਾ ਹੇ ਰਯਤ ਰਾਜੇ ਦੁਰਮੰਦ ਹੋਈ ਬਿਨ ਸਤਿਗੁਰ ਸੇ ਵੇਕ ਨਾ ਹੋਈ ਏਕ ਧਿਆਨ ਸਦਾ ਸੁਖ ਪਾਇਨ ਨਿਹਚਲ ਰਾਜ ਤਿਨਾ ਹੇ ਆਵਣ ਜਾਣਾ ਰਖ ਨ ਕੋਈ ਜੰਮਣ ਮਰਨ ਤਿਸੇ ਤਿਸੇ ਹੋਈ ਗੁਰਮੁਖ ਸਾਚਾ ਸਦਾ ਧਿਆਵੋ ਗਤ ਮੁਖ ਤਿਸੇ ਪਾਏ ਸਤ ਸੰਜਮ ਸਤਿਗੁਰੂ ਦੁਆਰੇ ਹਉ ਮੈਂ ਕਰੋ ਸਭ ਨਿਵਾਰੇ ਸਤਿਗੁਰ ਸੇਵ ਸਦਾ ਸੁਖ ਪਾਈਏ ਸੀਲ ਸੰਤੋਖ ਸਭ ਤਾਹੇ ਹਉ ਮੈਂ ਮੋਹ ਜੈ ਸੰਸਾਰਾ ਸਭ ਜਗ ਬਿਨ ਸਹਿ ਨਾਮ ਵਿਸਾਰਾ ਬਿਨ ਸਤਿਗੁਰ ਸੇਵੇ ਨਾਮ ਨ ਪਾਈਏ ਨਾਮ ਸੱਚਾ ਜਗ ਲਾਹੇ ਸੱਚਾ ਅਮਰ ਸਭ ਸੁਹਾਇਆ ਪੰਚ ਸ਼ਬਦ ਮੇਰਵਾ ਜਾ ਵਾਇਆ ਸਦਾ ਕਾਰਜ ਸਚ ਨਾਮ ਸੁਹੇਲਾ ਬਿਨ ਸਬਦੈ ਕਾਰਜ ਕਿਹਾ ਹੈ ਖਿਨ ਮੈਂ ਹੱਸੈ ਖਿਨ ਮੈਂ ਰੋਵੈ ਦੂਜੀ ਦੁਨਮਤ ਕਾਰਜ ਨਾ ਹੋਵੇ ਸੰਯੋਗ ਵੀ ਜੋ ਕਰਤਾ ਲਿਖ ਪਾਏ ਕੀਰਤਨ ਚਲੈ ਚਲਾਏ ਜੀਵਨ ਮੁਕਤ ਗੁਰ ਸ਼ਬਦ ਕਮਾਏ ਹਰਸ਼ਿਆ ਸਾਧੀ ਰਹਿ ਸਮਾਏ ਗੁਰ ਕਿਰਪਾ ਤੇ ਮਿਲੈ ਵਡਿਆਈ ਹਉ ਮੈਂ ਰੋਗ ਨ ਤਾਏ ਰਸਕਸ ਖਾਏ ਪਿੰਡ ਵਧਾਏ ਭੀ ਕਰੈ ਗੁਰ ਸ਼ਬਦ ਨ ਕਮਾਏ ਅੰਤਰ ਰੋਗ ਮਹਾਂ ਦੁਖ ਭਾਰੀ ਵਿਸ਼ਟਾ ਮਾਏ ਸਮਾਏ ਵੇਦ ਪੜੈ ਪੜਵਾਦ ਵਖਾਣੈ ਘਟ ਮੈਂ ਬ੍ਰਹਮ ਤਿਸ ਸ਼ਬਦ ਨਚ ਪਛਾਣੈ ਗੁਰਮੁਖ ਹੋਵੈ ਸੋ ਤਤ ਬਿਲੋਵੈ ਰਸਨਾ ਰਸਤਾ ਹੈ ਘਰ ਵਾਤ ਛੋਟੈ ਬਾਰ ਧਾਵੈ ਮਨ ਮੁਖੰਦੇ ਸਾਧਨ ਪਾਵੈ ਅਨ ਰਸ ਰਾਤੀ ਰਸਨਾ ਫੀਕੀ ਬੋਲੇ ਹਰ ਰਸ ਮੂਲ ਨਤਾ ਹੈ ਮਨ ਮੁਖ ਦੇ ਹੀ ਭਰਮ ਪਤਾਰੋ ਦੁਰਮਤ ਮਰੈ ਨੇ ਤੋਏ ਖੁਆਰੋ ਕਾਮ ਕ੍ਰੋਧ ਮਨ ਦੂਜੈ ਲਾਇਆ ਸੁਪਨੇ ਸੁਖ ਨ ਤਾਹੇ ਕੰਚਨ ਦੇ ਹੀ ਸ਼ਬਦ ਪਤਾਰੋ ਵਣ ਦਿਨ ਭੋਗ ਭੋਗੇ ਹਰ ਸੋ ਪਿਆਰੋ ਮਹਿਲਾ ਅੰਦਰ ਗੈਰ ਮਹਿਲ ਪਾਏ ਭਾਣਾ ਬੁਝ ਸਮਾਹੇ ਆਪੇ ਦੇਵਾ ਦੇਵਨ ਹਾਰਾ ਤੇ ਸਾਗੈ ਨਹੀਂ ਕਿਸੇ ਕਚਾਰਾ ਆਪੇ ਬਖਸੇ ਆਪ ਮਿਲਾ ਆਪੇ ਬਖਸੇ ਸ਼ਬਦ ਮਿਲਾਏ ਤਿਸਕਾ ਸ਼ਬਦ ਥਾਏ ਜੀਓ ਪਿੰਡ ਸਭ ਹੈ ਤਿਸਕੇਰਾ ਸੱਚਾ ਸਾਹਿਬ ਠਾਕੁਰ ਮੇਰਾ ਨਾਨਕ ਗੁਰਬਾਣੀ ਹਰ ਪਾਇਆ ਹਰ ਜਪ ਜਾਪ ਸੁਮਾਹੇ ਮਾਰੂ ਮਹਲਾ ਤੀਜਾ ਗੁਰਮੁਖ ਨਾਥ ਵੇਦ ਵਿਚਾਰ ਗੁਰਮੁਖ ਗਿਆਨ ਧਿਆਨ ਅਪਾਰ ਗੁਰਮੁਖ ਕਾਰ ਕਰੈ ਪ੍ਰਭਾਵੈ ਗੁਰਮੁਖ ਪੂਰਾ ਪਾਏ ਦਾ ਗੁਰਮੁਖ ਮਨਵਾ ਉਲਟ ਪੁਰਾਵੈ ਗੁਰਮੁਖ ਬਾਣੀ ਨਾਦ ਵਜਾਵੈ ਗੁਰਮੁਖ ਸੱਚ ਰਤੇ ਬੈਰਾਗੀ ਨਿਜ ਕਰ ਵਾਸਾ ਪਾਏ ਦਾ ਗੁਰਮੁਖ ਕੀ ਸਾਖੀ ਅੰਮ੍ਰਿਤ ਭਾਖੀ ਸੱਚੈ ਸਭੈ ਸੱਚ ਸੁਭਾਖੀ ਸਦਾ ਸੱਚ ਰੰਗ ਰਾਤਾ ਮਨ ਮੇਰਾ ਸੱਚੇ ਸੱਚ ਸੁਮਾਏ ਦਾ ਗੁਰਮੁਖ ਮਨ ਨਿਰਮਲ ਸਤ ਸਰਨਾਵੈ ਮੈਂ ਨਾ ਲਾਗੈ ਸੱਚ ਸਮਾਵੈ ਸੱਚੋ ਸੱਚ ਕਮਾਵੈ ਸਦਹੀ ਸੱਚੀ ਭਗਤ ਦ੍ਰਿੜਾਏ ਦਾ ਗੁਰਮੁਖ ਸੱਚ ਬਹਿਣੀ ਗੁਰਮੁਖ ਸੱਚ ਨੈਣੀ ਗੁਰਮੁਖ ਸੱਚ ਕਮਾਵੈ ਕਰਨੀ ਸਦਹੀ ਸੱਚ ਕਹਾਏ ਦਿਨ ਰਾਤੀ ਅਵਰਾ ਸੱਚ ਕਹਾਏ ਦਾ ਗੁਰਮੁਖ ਸੱਚੀ ਉਤਮ ਬਾਣੀ ਗੁਰਮੁਖ ਸੱਚੋ ਸੱਚ ਵਖਾਣੀ ਗੁਰਮੁਖ ਸਦ ਸੇਵ ਹੈ ਸੱਚੋ ਸੱਚਾ ਗੁਰਮੁਖ ਸਭ ਸੁਣਾਏ ਦਾ ਗੁਰਮੁਖ ਹੋਵੇ ਸੋ ਜੀ ਪਾਏ ਹੋ ਮੈਂ ਮਾਇਆ ਪਰ ਗਵਾਏ ਗੁਰ ਕੀ ਪੌੜੀ ਉਤਮ ਉੱਚੀ ਦਰ ਸੱਚੇ ਹਰ ਗੁਣ ਗਾਏ ਦਾ
ਗੁਰਮੁਖ ਸੱਚ ਸੰਜਮ ਕਰਨੀ ਸਾਰ ਗੁਰਮੁਖ ਪਾਏ ਮੁਖ ਦੁਆਰ ਪਾਏ ਭਗਤ ਸਦਾ ਰੰਗ ਰਾਤਾ ਆਪ ਗਵਾਏ ਸਮਾਏ ਦਾ ਗੁਰਮੁਖ ਹੋਵੇ ਮਨ ਖੋਜ ਸੁਣਾਏ ਸੱਚੇ ਨਾਮ ਸਦਾ ਲਿਵਲਾਏ ਜੋ ਤਿਸ ਭਾਵੇ ਸੋਈ ਕਰਸੀ ਜੋ ਸੱਚੇ ਮਨ ਪਾਏ ਦਾ ਜਾਂ ਤਿਸ ਭਾਵੇ ਸਤਿਗੁਰੂ ਮਿਲਾਏ ਜਾਂ ਤਿਸ ਭਾਵੇ ਤਾਂ ਮਨ ਵਸਾਏ ਆਪਣੇ ਭਾਣੇ ਸਦਾ ਰੰਗ ਰਾਤਾ ਭਾਣੇ ਮਨ ਵਸਾਏ ਦਾ ਮਨ ਹਟ ਕਰਮ ਕਰੇ ਸੋਚੀ ਜੈ ਬਹੁਤੇ ਪੀ ਕਰੇ ਨੀ ਪੀਜੈ ਬਿਖੇ ਰਾਤੇ ਦੁੱਖ ਮਾਵੇ ਦੁੱਖੇ ਦੁੱਖ ਸਮਾਏ ਦਾ ਗੁਰਮੁਖ ਹੋਵੇ ਸੋ ਸੁੱਖ ਕਮਾਏ ਮਰਨ ਜੀਵਨ ਕੀ ਸੋਚੀ ਪਾਏ ਮਰਨ ਜੀਵਨ ਜੋ ਸਮ ਕਰ ਜਾਣਾ ਸੋ ਮੇਰੇ ਪ੍ਰਭਾਏ ਦਾ ਗੁਰਮੁਖ ਮਰੇ ਸੋਹੇ ਪ੍ਰਮਾਣ ਆਵਣ ਜਾਣਾ ਸਭ ਤੋਂ ਪਛਾਣ ਮਰਨ ਜੰਮੈ ਨਾ ਦੁੱਖ ਪਾਏ ਮਨ ਹੀ ਮਨੈ ਸਮਾਏ ਦਾ ਸੇਵਟ ਭਾਗੀ ਜਿਨੀ ਸਤਿਗੁਰ ਪਾਇਆ ਹੋ ਮੈਂ ਵਿੱਚੋਂ ਮੋਹ ਚੁਕਾਇਆ ਮਨ ਨਿਰਮਲ ਫਿਰ ਮੈਂ ਨ ਲਾਗੈ ਦਰ ਸੱਚੇ ਸੋਭਾ ਪਾਏ ਦਾ ਆਪੇ ਕਰੇ ਕਰਾਏ ਆਪੇ ਵੇਖੈ ਥਾਪੋ ਥਾਪੇ ਗੁਰਮੁਖ ਸੇਵਾ ਮੇਰੇ ਪ੍ਰਭਾਵੈ ਸੱਚ ਸੁਣ ਲੇਖੈ ਪਾਏ ਦਾ ਗੁਰਮੁਖ ਸੱਚੋ ਸੱਚ ਕਮਾਵੈ ਗੁਰਮੁਖ ਨਿਰਮਲ ਮੈਲ ਨ ਲਾਵੈ ਨਾਨਕ ਨਾਮ ਰਸੇ ਵਿਚਾਰੀ ਨਾਮੇ ਨਾਮ ਸਮਾਏ ਦਾ ਮਾਰੂ ਮਹਲਾ ਤੀਜਾ ਆਪੇ ਸ੍ਰੇਸ਼ਟ ਹੁਕਮ ਸਭ ਸਾਜੀ ਆਪੇ ਥਾਪ ਥਾਪ ਨਿਮਾਜੀ ਆਪੇ ਨਿਆਉ ਕਰੇ ਸਭ ਸਾਚਾ ਸਾਚੇ ਸੱਚ ਮਿਲਾਏ ਦਾ ਕਾਇਆ ਕੋਟ ਹੈ ਆਕਾਰਾ ਮਾਇਆ ਮੋਹ ਪਸਰਿਆ ਪਾਸਾਰਾ ਬਿਨ ਸਬਦ ਭਸਮਾ ਕੀ ਢੇਰੀ ਖੇਹੂ ਖੇਰ ਲਾਏ ਦਾ ਕਾਇਆ ਕੰਚਨ ਕੋਟ ਅਪਾਰਾ ਜਿਸ ਵਿੱਚ ਰਵਿਆ ਸਬਦ ਅਪਾਰਾ ਗੁਰਮੰਗਾ ਵੈ ਸਦਾ ਗੁਣ ਸਾਚੇ ਮਿਲ ਪ੍ਰੀਤਮ ਸੁਖ ਪਾਏ ਦਾ ਕਾਇਆ ਹਰ ਮੰਦਰ ਹਰ ਆਪ ਸਵਾਰੇ ਤਿਸ ਵਿੱਚ ਹਰ ਜੀਉ ਵਸੈ ਮੁਰਾਰੇ ਗੁਰ ਕੈ ਸਬਦ ਮੰਜਨ ਵਾਪਾਰੀ ਨਦਰੀਆ ਮਿਲਾਏ ਦਾ ਸੋ ਸੋਚਾ ਜੀ ਕ੍ਰੋਧ ਨਿਵਾਰੇ ਸਬਦੇ ਬੂਝੇ ਆਪ ਸਵਾਰੇ ਆਪੇ ਕਰੇ ਕਰਾਏ ਕਰਤਾ ਆਪੇ ਮਨ ਵਸਾਏ ਦਾ ਨਿਰਮਲ ਭਗਤ ਹੈ ਨਿਰਾਲੀ ਮਨ ਧੋਵੈ ਮਨ ਤਨ ਧੋਵੈ ਸਬਦ ਵਿਚਾਰੀ ਅਨਦਨ ਸੁਧਾਰਾ ਹੈ ਰੰਗ ਰਾਤਾ ਕਰ ਕਿਰਪਾ ਭਗਤ ਕਰਾਏ ਦਾ ਇਸ ਮਨ ਮੰਦਰ ਮੈਂ ਮਨਵਾ ਧਾਵੈ ਸੁਖ ਪੱਲਰ ਤਿਆਗ ਮਹਾਂ ਦੁੱਖ ਪਾਵੈ ਬਿਨ ਸਤਿਗੁਰ ਭੇਟੀ ਠੋਰ ਨਾ ਪਾਵੈ ਆਪੇ ਖੇਲ ਕਰਾਏ ਦਾ ਆਪ ਅਪਰੰਪਰ ਆਪ ਵਿਚਾਰੀ ਆਪੇ ਮੇਲੈ ਕਰਨੀ ਸਾਰੀ ਕਿਆ ਕੁਕਾਰ ਕਰੇ ਵਿਚਾਰਾ ਆਪੇ ਬਖਸ ਮਿਲਾਏ ਦਾ ਆਪੇ ਸਤਿਗੁਰ ਮੇਲੈ ਪੂਰਾ ਸਬਦ ਸੱਚੇ ਸਬਦ ਮਹਾਂਬਲ ਸੂਰਾ ਆਪੇ ਮੇਲੇ ਦੇ ਵਡਿਆਈ ਸੱਚੇ ਸਿਉਚਿਤ ਲਾਏ ਦਾ ਘਰ ਹੀ ਅੰਦਰ ਸਾਚਾ ਸੋਈ ਗੁਰਮੁਖ ਵਿਰਲਾ ਬੂਝੈ ਕੋਈ ਨਾਮ ਨਿਧਾਨ ਵਸਿਆ ਘੱਟ ਅੰਤਰ ਰਸਨਾ ਨਾਮ ਧਿਆਏ ਦਾ ਦਿਸ ਅੰਤਰ ਭਵੈ ਅੰਤਰ ਨਹੀਂ ਭਾਲ ਲੈ ਮਾਇਆ ਮੋਹ ਬਧਾ ਜਮਕਾਲੇ ਜਮਕੀ ਫਾਸੀ ਕਬੂ ਨਾ ਟੁੱਟੈ ਦੂਜੇ ਭਾਏ ਪਰਮਾਏ ਦਾ ਜਬ ਤਾਂ ਸੰਜਮ ਹੋਰ ਕੋਈ ਨਾਹੀ ਜਬਲਾ ਗੁਰ ਕਾ ਸਬਦ ਨਾ ਕਮਾਹੀ ਗੁਰ ਕਾ ਸਬਦ ਮਿਲਿਆ ਸੱਚ ਪਾਇਆ ਸੱਚੇ ਸੱਚ ਸਮਾਏ ਦਾ ਕਾਮ ਕ੍ਰੋਧ ਸਬਲ ਸੰਸਾਰਾ ਬਕਰ ਕੁਮਾਵੈ ਸਭ ਦੁੱਖ ਕਾ ਪਸਾਰਾ ਸਤਿਗੁਰ ਸੇਵੈ ਸੇ ਸੁਖ ਪਾਵੈ ਸੱਚੇ ਸਬਦ ਮਿਲਾਏ ਦਾ ਪੌਣ ਪਾਣੀ ਹੈ ਬਸੰਤਰ ਮਾਇਆ ਮੋਹ ਵਰਤਾ ਸਭ ਅੰਤਰ ਜਿਨ ਕੀ ਤਿਸ ਜਾਤਿ ਸੇ ਪਛਾਣ ਹੈ ਮਾਇਆ ਮੋਹ ਚੁਕਾਏ ਦਾ ਇੱਕ ਮਾਇਆ ਮੋਹੇ ਗਰਭ ਵਿਆਪੇ ਹੋ ਮੈਂ ਹੋਏ ਰਹੇ ਹੈ ਆਪੇ ਜਮਕਾ ਲੈ ਕੀ ਖਬਰ ਨਾ ਪਾਈ ਅੰਤ ਗਿਆ ਪਛਤਾਏ ਦਾ ਜਿਨ ਉਪਾਏ ਸੋ ਬਿਧ ਜਾਣੇ ਗੁਰਮੁਖ ਦੇਵੈ ਸਬਦ ਪਛਾਣੈ ਨਾਨਕ ਦਾਸ ਕਹੈ ਬੇਨੰਤੀ ਸੱਚ ਨਾਮ ਚਿਤ ਲਾਏ ਦਾ ਮਾਰੂ ਮਹੱਲਾ ਤੀਜਾ ਆਦ ਜੁਗਾ ਦਇਆ ਪਦਾਤਾ ਪੂਰੇ ਗੁਰ ਕੈ ਸਬਦ ਪਛਾਤਾ ਤੁਧਨੋ ਸੇਵੈ ਸੇ ਤੁਜੈ ਸਮਾਵੈ ਤੂੰ ਆਪੇ ਮੇਲ ਮਿਲਾਏ ਦਾ ਗਮ ਗੋਚਰ ਕੀਮਤ ਨਹੀਂ ਪਾਈ ਜੇ ਜੰਤ ਤੇਰੀ ਸਰਣਾਈ ਜੋ ਤੁਦ ਭਾਵੈ ਤਿਵੈ ਚਲਾਵੈ ਤੂੰ ਆਪੇ ਮਾਰਗ ਪਾਏ ਦਾ ਹੈ ਪੀ ਸਾਚਾ ਹੋਸੀ ਸੋਈ ਆਪੇ ਸਾਜੇ ਅਵਰਨ ਕੋਈ ਸਭਨਾ ਸਾਰ ਕਰੇ ਸੁਖਦਾਤਾ ਆਪੇ ਰਿਜਕ ਪਹੁੰਚਾਏ ਦਾ ਅਗਾਮ ਗੋਚਰ ਲੱਖ ਪਾਰਾ ਕੋਈ ਨਾ ਜਾਣੈ ਤੇਰਾ ਪਰਿਵਾਰ ਆਇਆ ਆਪਣਾ ਆਪ ਪਛਾਣਾ ਆਪੇ ਗੁਰਮਤੀ ਆ ਬੁਝਾਏ ਦਾ ਪਾਤਾਲ ਪੁਰੀਆ ਲੋਇਆ ਕਾਰਾ ਤੇ ਸੁਜਵਰਤਾ ਹੁਕਮ ਕਰਾਰਾ ਹੁਕਮੇ ਸਾਜੇ ਹੁਕਮੇ ਟਾਹੇ ਹੁਕਮੇ ਮੇਲ ਮਿਲਾਏ ਦਾ ਹੁਕਮੈ ਬੁਝੈ ਸੋ ਹੁਕਮ ਸਲਾਏ ਗਮ ਗੋਚਰ ਵੇ ਪਰਵਾਹੇ ਜੇ ਹੀ ਮਤ ਦੇ ਸੋ ਹੋਵੇ ਤੂੰ ਆਪੇ ਸਬਦ ਬੁਝਾਏ ਦਾਏ ਚੱਚ ਦੀ ਜਾਏ ਰਹਿਣ ਦਿਨ ਸਦੈ ਸਾਖੀ ਆਏ ਮਨ ਮੁਖਾਂ ਦਾ ਚੇਤਾ ਮੂੜਾ ਸਿਰ ਉੱਪਰ ਕਾਲ ਰੁਆਏ ਦਾ ਮਨ ਤਨ ਸੀਤਲ ਗੁਰਚਰ ਨੀ ਲਾਗਾ ਅੰਤਰ ਭ੍ਰਮ ਗਿਆ ਪਉ ਭਾਗਾ ਸਦਾਨੰਦ ਸੱਚੇ ਗੁਣ ਗਾਵੈ ਸੱਚ ਬਾਣੀ ਬੁਲਾਏ ਦਾ ਜਿਨ ਤੂੰ ਜਾਤਾ ਕਰਮ ਦਾਤਾ ਪੂਰੈ ਭਾਗ ਗੁਰ ਸਬਦ ਪਛਾਤਾ ਜਾਤ ਜਤ ਪਤ ਸੱਚਾ ਜਤ ਪਤ ਸੱਚ ਸੱਚਾ ਸੱਚ ਸੋਈ ਹੋ ਮੈਂ ਮਾਰ ਮਿਲਾਏ ਦਾ ਮਨ ਕਠੋਰ ਦੂਜੈ ਭਾਏ ਲਾਗਾ ਪਰ ਮੈਂ ਭੁਲਾ ਫਿਰਿਆ ਭਾਗਾ ਕਰਮ ਹੋਵੇ ਤਾਂ ਸਤਿਗੁਰ ਸੇਵੇ ਸਹਿਜੇ ਹੀ ਸੁਖ ਪਾਏ ਦਾ ਲੱਖ ਚੁਰਾਸੀ ਆਪ ਪਾਏ ਮਾਨਸ ਜਨਮ ਗੁਰ ਭਗਤ ਲੜਾਏ ਬਿਨ ਭਗਤੀ ਬਿਸ਼ਟਾ ਵਿੱਚ ਵਾਸਾ ਬਿਸ਼ਟਾ ਫੇਜ ਵਿੱਚ ਫਿਰ ਪਾਏ ਦਾ ਕਰਮ ਹੋਵੇ ਗੁਰ ਭਗਤ ਲੜਾਏ ਕਰਮ ਬਿਨ ਕਰਮਾ ਕਿਉਂ ਪਾਇਆ ਜਾਏ ਆਪੇ ਕਰੇ ਕਰਾਏ ਕਰਤਾ ਜੋ ਭਾਵੇ ਤਿਵੇਂ ਚਲਾਏ ਦਾ
सिमरत सा संत न जाने मोर खंदा तत न पछाणा आपे करे कराए करता आपे भरम भुलाए दा सबके छापे आप कराए आपे सिर सिर धंधा लाए आपे थापे थापो थापे गुरमुखा बुझाए दा साचा साहिब गैर गंभीरा सदस लाही था मन तेरा गा मंगो चिर कीमत नहीं पाई गुरमुख मन वसाए दा आपे आपने राल मोहर धंधा लोई गुर प्रसादी बूझे कोई नानक नाम वसै घाटे अंतर गुरमती मेल मिलाए दा मारू महला तीजा जोग छती की योग बारा तू आपे जाने सिरजनहारा होर क्या को कर है कि आख बखाण है तू आपे कीमत पाए दा ओंकार सब सिष्ट पाई सब खेल मासा तेरी वड्याई आपे वे करे सब साचा आपे भन कढ़ाए दा बाजी गरिक बाजी पाई पूरे गुरते नदरी आई सदा लिप्त रहे गुर सबदी साचे सियो चित लाए दा बाजे बाजे धुने आकार आया बजाए बजावन हारा घट घट पौन बहाए एक रंगी मिल पवन शब्द मिल पवन सब बजाए दा करते करता करे सुने चो वे गुर कह शब्द हो मैं खो वे गुर प्रसादी किसै दे वड्याई नामो नाम त्याय दा गुर सेवे जेवड़ होर लाहा नाही नाम मन वसै नामो सलाही नामो नाम सदा सुखदाता नामो लाहा पाए दा बिन नावै सब दुख संसारा बो कर्म कमावै वदा विकारा नाम न सेवा क्यों सुख पाए बिन नावै दुख पाए दा आप करे ताय आप कराए गुर प्रसादी किसे बुझाए गुरमुख होवै से बंधन तोड़ै मुक्ति कै घर पाए दा गणत गण सुजलै संसारा सहसा मोल न चुकै विकारा गुरमुख होवै सुगंत चुकाए सच्चे सच समाए दा जे सच दे तक पाए कोई गुर प्रसादी प्रगट होई सच नाम सलाहे रंग राता गुर कृपा ते सुख पाए दा जप तप संजम नाम प्यारा कलवे काटे काटन हारा हर कै नाम तन मन शीतल होवा सहजे सहज समाए दा अंतर लो मन मैले मन लाए मैले कर्म करे दुख पाए कूड़ो कूड करे वापारा कूड़ बोल दुख पाए दा निर्मल बाणी को मन वसाए गुर प्रसादी सहसा जाए गुर कै पाणे चलै दिन राती नाम चेत सुख पाए दा आप सरंदा सच्चा सोई आप पाए को पाए सोई गुरमुख होवै सुसदा सलाहे मिल साचे सुख पाए दा अनेक जतन करे इंद्री वासना होई काम क्रोध जले सब कोई संगुर सेवे मन वस्या वे मन मारे मन समाए दा मेरा तेरा तो द्यापे किया सब तेरे जन तेरे सब जिया नानक नाम संभाल सदा तू गुरमती मन वसाए दा मारू महला तीजा हर जियो दाता गम था उस न समाए वे परवाह तिसनो अपन न सकै कोई आपे मेल मिलाए दा जो किछ होवै सुने चो होई तिस बिन अवदाता अवर न कोई जिसनु नाम दान करे सो पाए गुरसबदी में लाए दा चौदह पवन हटे चौदह पवन तेरे हट नाले सतगुर दिखाए अंतर नाले नावै कवा पारी हो रहे हो वै गुरसबदी को पाए दा सात गुर सेव ये सहज नंदा हिरदय आए उठा गोविंदा सहजे भगत करे दिन राते आपे भगत कराए दा सतगुर ते बिछड़े तिनी दुख पाया अंदन मारिय दुख सवाया मथे काले मैल न पावे दुखी विच दुख पाए दा सात गुर सेव है सेवड़ भागी सहज पाए सच्ची लेव लागी सचो सच कमावे सद ही सच्चा मेल मिलाए दा जिसनो सच्चा दे सुपाए अंतर साच भरम चुकाए सच सच्चे का आपे दाता जिस देव सो सच पाए दा आपे करता सब ना का सोई जिसनों आप बुझाए बुझाए कोई आपे बक्से दे वड्याई आपे मेल मिलाए दा हो मैं कर दिया जन्म गवाया आगे मोह न चुकाए माया आगे जमकार लेखा लियो जीव लेखा ले वजो तिल कहानी पीड़ाए दा पूरा भाग गुर सेवा होई नद करे ता सेवे कोई जमकार तिस नीड न आवै महल सच्चे सुख पाए दा तिन सुख पाया जो तुत पाए पूरा भाग गुर सेवा लाए तेरे हाथ है सब वड्याई जिस देव है सो पाए दा अंदर प्रगास गुरु ते पाए नाम पदार्थ मन वसाए ज्ञान रता ज्ञान रतन सदा घट चानन अज्ञान अंधेर गवाए दा अज्ञानी अंधे दूजे लाए बिन पानी डुमोया भागे अज्ञानी अंधे दूजे लागे बिन पानी डुमोया भागे चलद्या घर दर खबर ना चलद्या घर दर नदर न आवै जम दर बादा दुख पाए दा बिन सतगुर सेवे मुक्त न होई ज्ञानी ध्यानी पूछो कोई सतगुर सेवे तिस मिले वड्याई दर सच्चे सोभा पाए दा सतगुर नो सेवे तिस आप मिलाए ममता काट सच ले बुलाए सदा सच मंजै व्यापारी नामो लाहा पाए दा आपे करे कराए करता शब्द मरे सोई जन मुक्ता नानक नाम वसै मन अंतर नामो नाम ते आए दा
ਮਾਰੂ ਮਹੱਲਾ ਤੀਜਾ ਜੋ ਤੁਧ ਕਰਨਾ ਸੋ ਕਰ ਪਾਇਆ ਭਾਣੇ ਵਿੱਚ ਕੋ ਬਿਰਲਾਇਆ ਭਾਣਾ ਮੰਨੇ ਸੋ ਸੁਖ ਪਾਏ ਭਾਣੇ ਵਿੱਚ ਸੁਖ ਪਾਏ ਦਾ ਗੁਰਮੁਖ ਤੇਰਾ ਭਾਣਾ ਭਾਵੈ ਸਹਿਜੇ ਸੁਖ ਸੱਚ ਕਮਾਵੈ ਭਾਣੇ ਨੂੰ ਲੋਚੈ ਬਹੁ ਤੇਰੀ ਆਪਣਾ ਭਾਣਾ ਮਨ ਆਪਣਾ ਭਾਣਾ ਆਪ ਮਨਾਏ ਦਾ ਤੇਰਾ ਭਾਣਾ ਮੰਨੇ ਸੋ ਮਿਲੈ ਤੁਧ ਆਏ ਜਿਸ ਭਾਣਾ ਭਾਵੈ ਸੋ ਤੁਝੇ ਸਮਾਏ ਭਾਣੇ ਵਿੱਚ ਵੱਡੀ ਵਡਿਆਈ ਭਾਣਾ ਕਿਸੇ ਕਰਾਏ ਦਾ ਜਾ ਤਿਸ ਭਾਵੈ ਤਾਂ ਗੁਰੂ ਮਿਲਾਏ ਗੁਰਮੁਖ ਨਾਮ ਪਦਾਰਥ ਪਾਏ ਤੁਧ ਆਪਣੇ ਭਾਣੇ ਸਭ ਸਿਸ਼ਟ ਪਾਏ ਜਿਸ ਨੂੰ ਭਾਣਾ ਦੇ ਤਿਸ ਭਾਏ ਦਾ ਮਨ ਮੁਕਾਂਦ ਕਰੇ ਚਤੁਰਾਈ ਆਪ ਭਾਣਾ ਨਾ ਮੰਨੇ ਬਹੁਤ ਦੁੱਖ ਪਾਏ ਪਰ ਮੈਂ ਭੁੱਲਾ ਆਵੇ ਜਾਏ ਘਰ ਮੈਲ ਨਾ ਕਬੋ ਪਾਏ ਦਾ ਸਤਿਗੁਰ ਮੇਲੇ ਦੇ ਵਡਿਆਏ ਸਤਿਗੁਰ ਕੀ ਸੇਵਾ ਤੁਰ ਫਰਮਾਏ ਸਤਿਗੁਰ ਸੇਵੇ ਤਾਂ ਨਾਮ ਪਾਏ ਨਾਮੇ ਹੀ ਸੁਖ ਪਾਏ ਦਾ ਸਭ ਨਹਾਵੋ ਉਪਜੈ ਨਹਾਵੋ ਚੀਜੈ ਗੁਰ ਕੀ ਕਿਰਪਾ ਤੇ ਤਨ ਮਨ ਤਨ ਭੀਜੈ ਰਸਨਾ ਨਾਮ ਧਿਆਏ ਰਸ ਪੀਜੈ ਰਸ ਹੀ ਤੇ ਰਸ ਪਾਏ ਦਾ ਮਹਿਲ ਅੰਦਰ ਮਹਿਲ ਕੋ ਪਾਏ ਗੁਰ ਕੈ ਸਭ ਸੱਚ ਚਿਤ ਲਾਏ ਜਿਸ ਨੂੰ ਸੱਚ ਦੇ ਸੋਈ ਸੱਚ ਪਾਏ ਸੱਚੇ ਸੱਚ ਮਿਲਾਏ ਦਾ ਨਾਮ ਵਿਸਾਰ ਮਨ ਤਨ ਸੁਖ ਪਾਇਆ ਮਾਇਆ ਮੋਹ ਸਭ ਰੋਕ ਮਾਇਆ ਬਿਣਨਾ ਵੈ ਮਨ ਤਨ ਹੈ ਕੁਸ਼ਟੀ ਨਰਕੇ ਵਾਸਾ ਪਾਏ ਦਾ ਨਾਮ ਰਤੇ ਤੇ ਨਿਰਮਲ ਦੇਹਾ ਨਿਰਮਲ ਹੰਸਾ ਸਦਾ ਸੁਖ ਨੇਹਾ ਨਾਮ ਸਲਾਹੇ ਸਦਾ ਸੁਖ ਪਾਇਆ ਨਿਜ ਘਰ ਵਾਸਾ ਪਾਏ ਦਾ ਸਭ ਕੋ ਵੰਡ ਕਰੇ ਵਾਪਾਰਾ ਵਿਣਨਾ ਵੈ ਸਭ ਤੋਟਾ ਸੰਸਾਰਾ ਨਾ ਗੋ ਆਇਆ ਨਾ ਗੋ ਜਾਸੀ ਵਿਣਨਾ ਵੈ ਦੁੱਖ ਪਾਏ ਦਾ ਜਿਸ ਨੂੰ ਨਾਮ ਦੇ ਸੋ ਪਾਏ ਗੁਰ ਕੈ ਸਧਾਰ ਮਨ ਵਸਾਏ ਗੁਰ ਕਿਰਪਾ ਤੇ ਨਾਮ ਵਸਿਆ ਘਟ ਅੰਤਰ ਨਾਮੋ ਨਾਮ ਧਿਆਏ ਦਾ ਨਾ ਵੈ ਨਾ ਲੋਚੈ ਜੇਤੀ ਸਭਿਆਈ ਨਾ ਉਹ ਤਿੰਨਾ ਮਿਲੈ ਧੁਰ ਪੁਰਬ ਕਮਾਈ ਜਿਨੀ ਨਾ ਉਹ ਪਾਇਆ ਸਿਵੜ ਭਾਗੀ ਗੁਰ ਕੈ ਸਬਦ ਮਿਲਾਏ ਦਾ ਕਾਇਆ ਕੋਟ ਅਤਿ ਅਪਾਰਾ ਤਿਸ ਵਿੱਚ ਬਹਿ ਪ੍ਰਭ ਕਰੇ ਵਿਚਾਰਾ ਸੱਚਾ ਨਿਆਉ ਨਿਆਉ ਸੱਚੋ ਵਾਪਾਰਾ ਨੇਚਲ ਵਾਸਾ ਪਾਏ ਦਾ ਅੰਤਰ ਘਰ ਬੰਕੇ ਥਾਨ ਸੁਹਾਇਆ ਗੁਰਮੁਖ ਵਿਰਲੇ ਕਿਨੈ ਥਾਨ ਪਾਇਆ ਇਤ ਸਾਥ ਨਿਭਾਹੈ ਸਾ ਲਾਹੇ ਸੱਚੇ ਹਰ ਸੱਚਾ ਮਨ ਵਸਾਏ ਦਾ ਮੇਰੇ ਕਰਤਾ ਇੱਕ ਬਣਤ ਬਣਾਈ ਇਸ ਦੇ ਹੀ ਵਿੱਚ ਸਬਤ ਪਾਈ ਨਾਨਕ ਨਾਮ ਜੈ ਰੰਗ ਰਾਤੇ ਗੁਰਮੁਖ ਕੋ ਨਾਮ ਪਾਏ ਦਾ ਮਾਰੂ ਮਹੱਲਾ ਤੀਜਾ ਕਾਇਆ ਕੰਚਨ ਸ਼ਬਦ ਵਿਚਾਰਾ ਤਿਥਾ ਹਰ ਵਸਾ ਜਿਸ ਦਾ ਅੰਤ ਨ ਪਾਰਾ ਵਾਰਾਇਣ ਦਨ ਹਰ ਸੇਵਾ ਸੱਚੀ ਬਾਣੀ ਹਰ ਜੀਉ ਸ਼ਬਦ ਮਿਲਾਏ ਦਾ ਹਰ ਚੇਤਾ ਤਿਨ ਬਲਿਹਾਰੇ ਜਾਓ ਗੁਰ ਕੈ ਸਭ ਤਿਨ ਮੇਲ ਮਿਲਾਓ ਤਿਨ ਕੀ ਧੂਰ ਲਾਈ ਮੁਖ ਮਸਤਕ ਸਤਸੰਗਤ ਬੈ ਗੁਣ ਗਾਏ ਦਾ ਹਰ ਕੇ ਗੁਣ ਗਾਵਾ ਜੇ ਪ੍ਰਭਾਵਾ ਅੰਤਰ ਹਰ ਨਾਮ ਸ਼ਬਦ ਸੁਹਾਵਾ ਗੁਰਬਾਣੀ ਚੋ ਕੁੰਡੀ ਸੁਣੀਐ ਸਾਚਾ ਨਾਮ ਸਮਾਏ ਦਾ ਸੁਜਨ ਸਾਚਾ ਜੀ ਅੰਤਰ ਭਾਲੇ ਗੁਰ ਕੈ ਸ਼ਬਦ ਹਰ ਨਦਰ ਨਿਹਾਲੇ ਗਿਆਨ ਅੰਜਨ ਪਾਏ ਗੁਰ ਸਦੀ ਨਦਰੀ ਨਦਰ ਮਿਲਾਏ ਵੱਡੇ ਭਾਗ ਇਹ ਸਰੀਰ ਪਾਇਆ ਮਨ ਜਨਮ ਸਭ ਦੇ ਚਿਤ ਲਾਇਆ ਬਿਨ ਸਭ ਦਾ ਸਭਿਆਂ ਦਾ ਅੰਧੇਰਾ ਗੁਰਮੁਖ ਕਿਸੇ ਬੁਝਾਏ ਦਾ ਇੱਕ ਕਿਤੇ ਆਏ ਜਨਮ ਗਵਾਏ ਮਨ ਮੁਖ ਲਾਗੇ ਦੂਜੇ ਭਾਏ ਵੇਲਾ ਫਿਰ ਹੱਥ ਨਾ ਆਵੇ ਪੱਗ ਖਿਸੀਐ ਪਛਤਾਏ ਦਾ ਗੁਰ ਕੈ ਸਭ ਪਵਿੱਤ ਸਰੀਰ ਆ ਤਿਸ ਵਿੱਚ ਵਸੈ ਸੱਚ ਗੁਣੀ ਗਹੀਰਾ ਸੱਚੋ ਸੱਚ ਵੇਖੇ ਸਭ ਥਾਈ ਸੱਚ ਸੁਣ ਮਨ ਵਸਾਏ ਦਾ ਹੋਮ ਮੈਂ ਗਣਿਤ ਗੁਰ ਸਭ ਨਿਵਾਰੇ ਹਰ ਜੀਵ ਹਿਰਦਾ ਰੱਖੋ ਵਰਧਾਰੇ ਗੁਰ ਕੈ ਸਭ ਸਦਾ ਸਲਾਹੇ ਮਿਲ ਸਾਚੇ ਸੁਖ ਪਾਏ ਦਾਸ ਜੋ ਸੋਚੇ ਤੇ ਜੇ ਸਭ ਚਿਤਾਏ ਗੁਰ ਕੈ ਸਭ ਵਸੈ ਮਨ ਆਏ ਆਪੇ ਵੇਖੇ ਆਪੇ ਬੂਝੇ ਆਪੇ ਆਪ ਸਮਾਏ ਦਾ ਜਿਨ ਮਨ ਵਿੱਚ ਵੱਤ ਪਾਈ ਸੋਈ ਜਾਣੇ ਗੁਰ ਕੈ ਸਭੇ ਆਪ ਪਛਾਣੇ ਆਪ ਪਛਾਣੇ ਸੋਈ ਜਾਂ ਨਿਰਮਲ ਬਾਣੀ ਸ਼ਬਦ ਸੁਣਾਏ ਦਾ ਇਹ ਕਾਇਆ ਪਵਿੱਤ ਹੈ ਸਰੀਰ ਗੁਰਸਬ ਦੀ ਚੇਤਾ ਗੁਣੀ ਗਹੀਰ ਅੰਦਿਨ ਗੁਣ ਗਾਵੈ ਰੰਗਰਾਤਾ ਗੁਣ ਕੈ ਗੁਣੀ ਸਮਾਏ ਦਾ ਇਹ ਸਰੀਰ ਸਭ ਮੂਲ ਹੈ ਮਾਇਆ ਦੂਜੇ ਭਾਏ ਭਰਮ ਭੁਲਾਇਆ ਹਰ ਨ ਚੇਤੇ ਸਦਾ ਦੁੱਖ ਪਾਏ ਬਿਨ ਹਾਰ ਚੇਤੇ ਦੁੱਖ ਪਾਏ ਦਾ ਜੇ ਸਤਿਗੁਰ ਸੇਵੈ ਸੋ ਪ੍ਰਮਾਣ ਕਾਇਆ ਹੰਸ ਨਿਰਮਲ ਦਰ ਸੱਚੈ ਜਾਣ ਹਰ ਸੇਵੇ ਹਰ ਮਨ ਵਸਾਏ ਸੋਹਾ ਹਰ ਗੁਣ ਗਾਏ ਦਾ ਬਿਨ ਭਾਗਾ

ਪੱਕੇ ਹਟ ਨਾਲੇ ਗੁਰਮੁਖਲੇ ਵਹਿ ਵਸ ਸੰਭਾਲੇ ਹੱਕਾ ਨਾਮ ਧਿਆਏ ਦਿਨ ਰਾਤੀ ਉੱਤਮ ਪਦਵੀ ਪਾਏ ਦਾ ਆਪੇ ਸੱਚਾ ਹੈ ਸੁਖਦਾਤਾ ਪੂਰੇ ਗੁਰ ਕੈ ਸਬਦ ਪਛਾਤਾ ਨਾਨਕ ਨਾਮ ਸਲਾਹੇ ਸਚਾ ਪੂਰੇ ਭਾਗ ਪਾਏ ਦਾ ਮਾਰੂ ਮਹੱਲਾ ਤੀਜਾ ਨਿਰੰਕਾਰ ਨਿਰੰਕਾਰ ਆਕਾਰ ਉਪਾਇਆ ਮਾਇਆ ਮੋਹ ਬਣਾਇਆ ਆਪੇ ਖੇਲ ਕਰੇ ਸਭ ਕਰਤਾ ਸੁਣ ਸਾਚਾ ਮਨ ਵਸਾਏ ਦਾ ਮਾਇਆ ਮਾਈ ਤ੍ਰੈ ਗੁਣ ਪ੍ਰਸੂਤ ਜਮਾਇਆ ਚਾਰੇ ਵੇਦ ਬ੍ਰਹਮੇ ਨੂੰ ਫੁਰਮਾਇਆ ਵਰੇ ਮਾਂ ਵਾਰ ਸਿੱਧੀ ਕਰ ਇਸ ਜਗ ਮੈਂ ਵਰੇ ਮਾਂ ਵਾਰ ਸਿੱਧੀ ਕਰ ਇਸ ਜਗ ਮੈਂ ਸੋਝੀ ਪਾਏ ਦਾ ਗੁਰ ਸੇਵਾ ਤੇ ਕਰਨੀ ਸਾਰ ਰਾਮ ਨਾਮ ਰੱਖੋ ਧਾਰ ਗੁਰਬਾਣੀ ਵਰਤੀ ਜਗ ਅੰਤਰ ਇਸ ਬਾਣੀ ਤੇ ਹਰ ਨਾਮ ਪਾਏ ਦਾ ਵੇਦ ਪੜੇ ਅੰਦਰ ਵਾਦ ਸੰਭਾਲੇ ਨਾਮ ਨਾ ਚੇਤੇ ਬੱਧਾ ਚਮਕਾਲੇ ਦੂਜੇ ਪਾਏ ਸਦਾ ਦੁੱਖ ਪਾਏ ਤ੍ਰੈ ਗੁਣ ਭਰਮ ਭੁਲਾਏ ਦਾ ਗੁਰਮੁਖੇ ਕਸਿਓ ਲਿਵਲਾਏ ਤ੍ਰਿਵਿਧ ਮਨਸਾ ਮਨ ਸਮਾਏ ਸਾਚੇ ਸਦ ਸਦਾ ਹੈ ਮੁਕਤਾ ਮਾਇਆ ਮੋਹ ਚੁਕਾਏ ਦਾ ਜੋ ਤੁਰ ਰਾਤੇ ਸੇ ਹੁਣ ਰਾਤੇ ਗੁਰਪ੍ਰਸਾਦੀ ਸਹਿਜੇ ਮਾਤੇ ਸਤਿਗੁਰ ਸੇਵ ਸਦਾ ਸੁਖ ਪਾਇਆ ਆਪੇ ਆਪ ਮਿਲਾਏ ਦਾ ਮਾਇਆ ਮੋਹ ਭਰਮ ਨਾ ਪਾਏ ਦੂਜੇ ਭਾਏ ਲਗਾ ਦੁੱਖ ਪਾਏ ਸੁਹਾ ਰੰਗ ਦਿਨ ਥੋੜੇ ਹੋਵੇ ਜਾਂਦੇ ਬਿਲਮ ਨਾ ਲਾਏ ਦਾ ਇਹ ਮਨ ਭਏ ਭਾਏ ਰੰਗਾਏ ਤਰੰਗ ਸਾਚੇ ਮਹਿ ਸਮਾਏ ਪੂਰੇ ਭਾਗ ਕੋਈ ਰੰਗ ਪਾਏ ਗੁਰਮਤੀ ਰੰਗ ਚੜਾਏ ਦਾ ਮਨ ਮੁਖ ਬਹੁਤ ਕਰੇ ਅਭਿਮਾਨ ਅੰਦਰ ਗਏ ਕਵੀ ਨਾ ਪਾਵੇ ਮਾਨ ਦੂਜੇ ਲਾਗੇ ਜਨਮ ਗਵਾਇਆ ਬਿਨ ਬੂਝੇ ਦੁੱਖ ਪਾਏ ਦਾ ਮੇਰੇ ਪ੍ਰਭ ਅੰਦਰ ਆਪ ਲੁਕਾਇਆ ਗੁਰਪ੍ਰਸਾਦੀ ਹਰ ਮਿਲਾਏ ਮਿਲਾਇਆ ਪ੍ਰਭ ਸੱਚਾ ਸੱਚਾ ਪ੍ਰਭ ਸੱਚਾ ਵਾਪਾਰਾ ਨਾਮ ਮੋੜਕ ਪਾਏ ਦਾ ਇਸ ਕਾਇਆ ਕੀ ਕੀਮਤ ਕਿਨੇ ਨਾ ਪਾਈ ਮੇਰਾ ਠਾਕੁਰੇ ਬੰਤ ਬਣਾਈ ਗੁਰਮੁਖ ਹੋਵੇ ਸੁਕਾਇਆ ਸੋਧੈ ਆਪਿਆ ਮਿਲਾਏ ਦਾ ਕਾਇਆ ਵਿੱਚ ਤੋਟਾ ਕਾਇਆ ਵਿੱਚ ਲਾਹਾ ਗੁਰਮੁਖ ਖੋਜੇ ਬੇਪਰਵਾਹਾ ਗੁਰਮੁਖ ਵੰਸ਼ ਦਾ ਸੁਖ ਪਾਏ ਸਹਿਜੇ ਸਹਿਜ ਮਿਲਾਏ ਦਾ ਸੱਚਾ ਮਹਿਲ ਸੱਚੇ ਭੰਡਾਰਾ ਆਪੇ ਦੇਵੈ ਦੇਵਨਹਾਰਾ ਗੁਰਮੁਖ ਸਾ ਲਾਹੇ ਸੁਖਦਾਤੇ ਮਨ ਮੇਲੇ ਕੀਮਤ ਪਾਏ ਦਾ ਮਾਇਆ ਵਿੱਚ ਵਸਤ ਕੀਮਤ ਨਹੀਂ ਪਾਈ ਗੁਰਮੁਖ ਆਪੇ ਦੇ ਵਡਿਆਈ ਜਿਸਦਾ ਹੱਠ ਸੋਈ ਮਤ ਜਾਣਾ ਗੁਰਮੁਖ ਦੇ ਨ ਪੱਛੋ ਤਾਏ ਦਾ ਹਰ ਜੀਓ ਸਭ ਮਹਿਰ ਅਸਮਾਈ ਗੁਰਪ੍ਰਸਾਦੀ ਪਾਇਆ ਜਾਈ ਆਪੇ ਮੇਲ ਮਿਲਾਏ ਆਪੇ ਸਭ ਦੇ ਸਹਿ ਸਮਾਏ ਦਾ ਆਪੇ ਸੱਚਾ ਸਬਦ ਮਿਲਾਏ ਸਭ ਦੇ ਵਿੱਚੋਂ ਭਰਮ ਚੁਕਾਏ ਨਾਨਕ ਨਾਮ ਮਿਲੇ ਵਡਿਆਈ ਨਾਮੇ ਹੀ ਸੁਖ ਪਾਏ ਦਾ ਮਾਰੂ ਮਹੱਲਾ ਤੀਜਾ ਅਗਾਮੇ ਅਗੋਚਰ ਬੇਪਰਵਾਹੇ ਆਪੇ ਮਿਹਰਬਾਨ ਅਗਾਮੇ ਅਥਾਹੇ ਅੱਪੜ ਕੋਈ ਨਾ ਸਕੈ ਤਿਸ ਨੂੰ ਗੁਰ ਸਬਦੀ ਮਿਲਾਇਆ ਤੁਧ ਨੂੰ ਸੇਵੈ ਜੋ ਤੁਧ ਭਾਵੈ ਗੁਰ ਕੇ ਸਬਦੇ ਸੱਚ ਸਮਾਵੇ ਆਂਦਿਨ ਗੁਰ ਨੂੰ ਗਾਣ ਦਿਨ ਗੁਣ ਰਵੈ ਦਿਨ ਰਾਤੀ ਰਸਨ ਹਰ ਰਸ ਪਾਇਆ ਸਬਦ ਮਰਾਏ ਸੇ ਮਰਨ ਸਵਾਰ ਹੈ ਗੁਰ ਕੈ ਗੁਣ ਹਿਰਦੈ ਉਰ ਧਾਰ ਜਿਨ ਸਫਲ ਜਨਮ ਸਫਲ ਹਰ ਚਰਨੀ ਲਾਗੇ ਦੂਜਾ ਭਾਉ ਚੁਕਾਇਆ ਹਰ ਜੀਉ ਮੇਲੇ ਆਪ ਮਿਲਾਏ ਗੁਰ ਕੈ ਸਬਦੇ ਆਪ ਗਵਾਏ ਅੰਦਨ ਸਦਾ ਹਰ ਭਗਤੀ ਰਾਤੇ ਇਸ ਜਗ ਮੈਂ ਲਾਹਾ ਪਾਇਆ ਤੇਰੇ ਗੁਣ ਕਹਾ ਮੈਂ ਕਹਿਣ ਨਾ ਜਾਈ ਅੰਤ ਨਾ ਪਾਰਾ ਕੀਮਤ ਨਹੀਂ ਪਾਈ ਆਪੇ ਦਇਆ ਕਰੇ ਸੁਖਦਾਤਾ ਗੁਣ ਮੈਂ ਗੁਣੀ ਸਮਾਇਆ ਇਸ ਯੁਗ ਮੈਂ ਮੋਹ ਹੈ ਪਾਸਾਰਾ ਮਨਮੁਖ ਅਗਿਆਨੀ ਅੰਧਾਰਾ ਤੰਦਾ ਤਾਵਤ ਜਨਮ ਗਵਾਇਆ ਬਿਰਨਾ ਵੈ ਦੁੱਖ ਪਾਇਆ ਕਰਮ ਹੋਵੈ ਤਾਂ ਸਤਿਗੁਰ ਪਾਏ ਹੋ ਮੈਂ ਮਾਇਆ ਸਭ ਜਲਾਏ ਮਨ ਨਿਰਮਲ ਗਿਆਨ ਰਤਨ ਚਾਨਣ ਅਗਿਆਨ ਅੰਧੇਰ ਗਵਾਇਆ ਤੇਰੇ ਨਾਮ ਨੇ ਕੀਮਤ ਨਹੀਂ ਪਾਈ ਸੱਚ ਨਾਮ ਹਰ ਹਿਰਦੈ ਵਸਾਈ ਕੀਮਤ ਕੌਣ ਕਰੇ ਪ੍ਰਤੇਰੀ ਤੂੰ ਆਪੇ ਸਹੀ ਸਮਾਇਆ ਨਾਮ ਮੋਲਕ ਅਗਾਮੇ ਪਾਰਾ ਨਾ ਕਹੋਆ ਤੋਲਣ ਹਾਰਾ ਆਪੇ ਤੋਲੇ ਤੋਲ ਤੁਲਾਏ ਗੁਰਸਬਦੀ ਮੇਲ ਤੁਲਾਇਆ ਸੇਵਕ ਸੇਵਾ ਕਰਾਏ ਅਰਦਾਸ ਤੂੰ ਆਪੇ ਮੇਲ ਬਹਾਲੈ ਪਾਲ ਸਭਨਾ ਜੀਆਂ ਕਾ ਸੁਖਦਾਤਾ ਪੂਰੇ ਕਰਮ ਧਿਆਇਆ ਜਾਤ ਸਤ ਸੰਜਮ ਜੀ ਸੱਚ ਕਮਾਵੇ ਹੈ ਮਨ ਨਿਰਮਲ ਜੀ ਹਰ ਗੁਣ ਗਾਵੇ ਇਸ ਵੇਖ ਮੈਂ ਅਮਰ ਪ੍ਰਾਪਤ ਹੋਵੇ ਹਰ ਜੀਓ ਮੇਰੇ ਪਾਇਆ ਜਿਸ ਨੂੰ ਬਜਾਏ ਸੋਈ ਬੂਜੈ ਹਰ ਗੁਣ ਗਾਵੇ ਅੰਦਰ ਸੂਜੈ ਹੋ ਮੈਂ ਮੇਰਾ ਠਾਕਰ ਹਾਏ ਸਹਿਜ ਹੀ ਸੱਚ ਪਾਇਆ ਬਿਨ ਕਰਮਾ ਹੋਰ ਫਿਰੈ ਕਨੇਰੀ ਮਰ ਮਰ ਜੰਮੈ ਚੁੱਕ ਨਾ ਫੇਰੀ ਫੇਕਰ ਰਾਤਾ ਬਿਖ ਕਮਾਵੈ ਸੁਖ ਨ ਕਬੂ ਪਾਇਆ ਬਹੁਤੇ ਭੀਖ ਕਰੇ ਭੀਖ ਧਾਰੀ ਬਿਨ ਸਬਦੇ ਹੋ ਮੈਂ ਕਿਨ ਨ ਮਾਰੀ ਜੀਵਤ ਮਰੈ ਤਾਂ ਮੁਕਤ ਪਾਏ ਸੱਚੈ ਨਾ ਸਮਾਇਆ ਅਗਿਆਨ ਤ੍ਰਿਸ਼ਨਾ ਇਸ ਤਨਹਿ ਜਲਾਏ ਤਿਸ ਦੀ ਪੂਜਾ ਗੁਰ ਜੀ ਗੁਰ ਸਬਦ ਕਮਾਏ ਮਨ ਤਨ ਸੀਤਲ ਕ੍ਰੋਧ ਨਿਵਾਰੇ ਹੋ ਮੈਂ ਮਾਰ ਸਮਾਇਆ ਸੱਚਾ ਸਾਹਿਬ ਸੱਚੀ ਵਡਿਆਈ ਗੁਰਪ੍ਰਸਾਦੀ ਵਿਰਲੈ ਪਾਈ ਨਾਨਕ ਕਹਿ ਬੇਨੰਤੀ ਨਾਮੇ ਨਾਮ ਸਮਾਇਆ ਮਾਰੂ ਮਹੱਲਾ ਤੀਜਾ
ਨਦਰੀ ਭਗਤਾ ਲੈ ਮਿਲਾਏ ਭਗਤ ਸਲਾਨ ਸਦਾ ਲਿਵਲਾਏ ਤੋ ਸਰਨਾਈ ਉਭਰੇ ਕਰਤੇ ਆਪੇ ਮੇਲ ਮਿਲਾਇਆ ਪੂਰਸ ਭਗਤ ਪੂਰਾ ਸ਼ਬਦ ਭਗਤ ਸੁਹਾਈ ਅੰਤਰ ਸੁਖ ਤੇਰੇ ਮਨ ਭਾਈ ਮਨ ਤਨ ਸੱਚੀ ਭਗਤੀ ਰਾਤਾ ਸੱਚੇ ਸਿਉ ਚਿਤ ਲਾਇਆ ਹਉਮੈ ਵਿੱਚ ਸਦ ਜਲਾਏ ਸਰੀਰਾ ਕਰਮ ਹੋਵੇ ਭੇਟੇ ਗੁਰ ਪੂਰਾ ਅੰਤਰ ਗਿਆਨ ਸ਼ਬਦ ਬੁਝਾਏ ਸਤਿਗੁਰ ਤੇ ਸੁਖ ਪਾਇਆ ਮਨ ਮੁਖਨ ਦਾ ਅੰਧ ਕਮਾਏ ਬਹੁ ਸੰਕਟ ਜੋ ਨੀ ਪਰਮਾਏ ਜਮ ਕਜੇ ਬੜਾ ਕਦੇ ਨਾ ਕਾਟਾ ਅੰਤੇ ਬਹੁ ਦੁਖ ਪਾਇਆ ਆਮਣ ਜਾਣਾ ਸਬਦ ਨਿਵਾਰੇ ਸੱਚ ਨਾਮ ਰੱਖੇ ਉਰ ਧਾਰੇ ਗੁਰ ਕੈ ਸਬਦ ਮਰੈ ਮਨ ਮਾਰੇ ਹਉਮੈ ਜਾਇ ਸਮਾਇਆ ਆਵਣ ਜਾਣੈ ਪਰ ਜਿਵ ਗੋਈ ਬਿਨ ਸਤਿਗੁਰ ਥਿਰ ਕੋਈ ਨ ਹੋਈ ਅੰਤਰ ਜੋਤ ਸਬਦ ਸੁਖ ਵਸਿਆ ਜੋਤੀ ਜੋਤ ਮਿਲਾਇਆ ਪੰਚ ਦੂਤ ਚਿੱਤੈ ਵਿਕਾਰਾ ਮਾਇਆ ਮੋਕਾਇ ਹੋ ਪਸਾਰਾ ਸਤਿਗੁਰ ਸੇਵੇ ਤਾਂ ਮੁਕਤ ਹੋਵੇ ਪੰਚ ਦੂਤ ਵਸਿਆਇਆ ਬਾਜ ਗੁਰੂ ਹੈ ਮੋਹ ਗਬਾਰਾ ਫਿਰ ਫਿਰ ਡੁੱਬੈ ਵਾਰੋ ਵਾਰਾ ਸਤਿਗੁਰ ਭੇਟੇ ਸੱਜਰ ਡਾਏ ਸੱਚ ਨਾ ਮਨ ਪਾਇਆ ਸਾਚਾ ਦਰ ਸਾਚਾ ਦਰਬਾਰਾ ਸੱਚੇ ਸੇਵੈ ਸਬਦ ਪਿਆਰਾ ਸੱਚੀ ਧੁਨ ਸੱਚੇ ਗੁਣ ਗਾਵਾ ਸੱਚੇ ਮਾਇ ਸਮਾਇਆ ਘਰੇ ਅੰਦਰ ਕੋ ਕਰ ਪਾਏ ਗੁਰ ਕੈ ਸਬਦੇ ਸਹਿਜ ਸੁਭਾਏ ਉਥੇ ਸੋਗ ਵਿਜੋਗ ਨਾ ਵਿਆਪੇ ਸਹਿਜੇ ਸਹਿਜ ਸਮਾਇਆ ਦੂਜੇ ਭਾਈ ਦੁਸ਼ਟਾਂ ਕਾ ਵਾਸਾ ਪਾਉਂਦੇ ਫਿਰਦੇ ਬਹੁ ਮੋਹ ਪਿਆਸਾ ਕੁ ਸੰਗਤ ਬਾਹੇ ਸਦਾ ਦੁੱਖ ਪਾਵੇ ਦੁੱਖੋ ਦੁੱਖ ਕਮਾਇਆ ਸਤਿਗੁਰ ਬਾਜੋ ਸੰਗਤ ਨਾ ਹੋਈ ਬਿਨ ਸਬਦੇ ਪਾਰ ਨਾ ਪਾਏ ਕੋਈ ਸਹਿਜੇ ਗੁਣ ਰਵੈ ਦਿਨ ਰਾਤੀ ਜੋਤੀ ਜੋਤ ਮਿਲਾਇਆ ਕਾਇਆ ਅੰਦਰ ਬਿਰਖ ਪੰਖੀ ਵਿੱਚ

ਵਾਲਾ ਬਾਸਨ ਮੀਟ ਨਿਵਾਸਨ ਹੋਈਐ ਕਲਮਲ ਸਗਲੇ ਜਾਲਿਕਾ ਸੰਤਾ ਕੀ ਇਹ ਰੀਤ ਨਿਰਾਲੀ ਪਾਰ ਬ੍ਰਹਮ ਕਰ ਦੇਖੈ ਨਾਲੀ ਸਾਸ ਸਾਸ ਆਰਾਧਨ ਹਰ ਹਰ ਕਿਉ ਸਿਮਰਤ ਕੀਜੇ ਆਲਿਕਾ ਜਹ ਦੇਖਾ ਤੈ ਅੰਤਰ ਜਾਮੀ ਨਿਮਖ ਨ ਵਿਸਰੋ ਪ੍ਰਭ ਮੇਰੇ ਸਵਾਮੀ ਸਿਮਰ

ਮਹੱਲਾ ਬਿਨ ਗਾਹਕ ਗੁਣ ਵੇਚੀਏ ਤੋ ਗੁਣ ਸਹਗੋ ਜਾਏ ਗੁਣ ਕਾ ਗਾਹਕ ਜੇ ਮਿਲੈ ਤੋ ਗੁਣ ਲਾਖ ਵਿਕਾਏ ਗੁਣ ਤੇ ਗੁਣ ਮਿਲ ਪਾਈਐ ਜੇ ਸਤਿਗੁਰ ਮਹਿ ਸਮਾਏ ਮੋਲ ਅਮੋਲ ਨਾ ਪਾਈਐ

ਭਰਮ ਸਹਿ ਆਵ ਹੈ ਜਾਵ ਹੈ ਨੀਤ ਇੱਕ ਬਾਂਧੈ ਇੱਕ ਢੀਲਿਆ ਇੱਕ ਸੁਖੀ ਸੁਖੀਏ ਹਰ ਪ੍ਰੀਤ ਨਾਨਕ ਸੱਚਾ ਮਨ ਲੈ ਸੱਚ ਕਰਨੀ ਸੱਚ ਰੀਤ ਪੌੜੀ ਗੁਰ ਤੇ ਗਿਆਨ ਪਾਇਆ ਅਤ ਖੜਗ ਕਰਾਰਾ ਦੂਜਾ ਭ੍ਰਮ ਗੜ ਕਟਿਆ ਮੋਹ ਲੋਭ ਅਹੰਕਾਰਾ ਹਰ ਕਾ ਨਾਮ ਮਨ ਵਸਿਆ ਗੁਰ ਸ਼ਬਦ ਵਿਚਾਰਾ ਸੱਚ ਸੰਜਮ ਮਤ ਉੱਤਮ।

ਘੜੀਐ ਘੜੀ ਮਹਤ ਘੜਿਆਲ ਨਾਨਕ ਸੱਚੇ ਨਾਮ ਬਿਨ ਸਿਰਹੋ ਨ ਚੁੱਕੈ ਜੰਜਾਲ ਮਹੱਲਾ ਤੀਜਾ ਤ੍ਰਿਪਵਣ ਟੂਡੀ ਸੱਜਣਾ ਹਮੈ ਬੂਰੀ ਜਾਗਤ ਨਾ ਚੂਰ ਹਿਹੜਿਐ ਸੱਚ ਚੋ ਨਾਨਕ ਸੱਚੋ ਸੱਚ ਪੌੜੀ ਗੁਰਮੁਖ ਆਪੇ ਬਖਸਿਓਨ ਹਰ ਨਾਮ ਸਮਾਣੇ ਆਪੇ ਭਗਤੀ ਲਾਇਓਨ ਗੁਰ ਸ਼ਬਦ ਨਿਸ਼ਾਣੇ ਸਨਮੁਖ ਸਦਾ ਸੋਹਣੇ ਬਖਸਿਓਨ ਹਰ ਨਾਮ।

ਸੱਚ ਪਛਾਣਿਆ ਸੱਚ ਰਾਜੇ ਸੇਈ। ਇਹ ਭੁਪਤ ਰਾਜੇ ਨਾ ਆਖੀਐ ਦੂਜੇ ਪਾਏ ਦੁੱਖ ਹੋਈ, ਕੀਤਾ ਕਿਆ ਸਲਾਹੀਐ।

ਕਾ ਇਹੋ ਮਹਤ ਹੈ ਮਨ ਮਾਹੇ ਸਮਾਨਾ ਹਰ ਜੀਉ ਕਾ ਮਹਿਲ ਪਾਇਆ ਸੱਚ ਲਾਏ ਧਿਆਨਾ ਜਨ ਗੁਰ ਪ੍ਰਸਾਦੀ ਮਨ ਜੀਤਿਆ ਜਗ ਤਿਨਹੇ ਜਤਾਨਾ ਸਲੋਕ ਮਹੱਲਾ ਤੀਜਾ ਜੋਗੀ ਹੋਵਾ ਜਗ ਭਵਾ ਘਰ ਘਰ ਭਿਖਿਆ ਲੇਉ ਦਰਗਾਹ ਲੇਖਾ ਮੰਗੀ ਐ ਕਿਸ ਕਿਸ ਉੱਤਰ ਦੇਉ ਭਿਖਿਆ ਨਾਮ ਸੰਤੋਖ ਮੜੀ ਸਦਾ ਸੱਚ ਹੈ ਨਾਲ ਭੇਖੀ ਹਾਥ ਨ ਲੱਦੀਆ ਸਭ ਬੱਦੀ ਜਮਕਾਲ ਨਾਨਕ ਗਲਾ ਝੂਠੀਆ ਸੱਚਾ ਨਾਮ ਸਮਾਲ ਮਹੱਲਾ ਤੀਜਾ ਜਿਤ ਦਰ ਲੇਖਾ ਮੰਗੀ ਐ ਸੋ ਦਰ ਸੇਵ ਹੋ ਨਾ ਕੋਏ ਐਸਾ ਸਤਿਗੁਰ ਲੋੜ ਲਓ ਜਿਸ ਜੇਵੜ ਅਵਰ ਨ ਕੋਏ ਤਿਸ ਸਰਣ ਆਈ ਛੁੱਟੀ ਐ ਲੇਖਾ ਮੰਗੈ ਨਾ ਕੋਏ ਸੱਚ ਦ੍ਰਿੜਾਏ ਸੱਚ ਦ੍ਰਿੜ ਸੱਚਾ ਓਹੋ ਸ਼ਬਦ ਦੇ ਹਿਰਦੈ ਸੱਚ ਜਿਸ ਦੈ ਸੱਚ ਹੈ ਤਨ ਮਨ ਭੀ ਸੱਚਾ ਹੋਏ ਨਾਨਕ ਸੱਚੈ ਹੁਕਮ ਮੰਨਿਐ ਸੱਚੀ ਵਡਿਆਈ ਦੇ ਸੱਚੇ ਮਾਹੇ ਸਮਾਵਸੀ ਜਸਨੋ ਨਦਰ ਕਰੇ ਪੌੜੀ ਸੂਰੇ ਇਹ ਨ ਆਖੀ ਹੈ ਅਹੰਕਾਰ ਮਰੇ ਦੁਖ ਪਾਵੈ ਅੰਧੇ ਆਪ ਨ ਪਛਾਣ ਨੀ ਦੂਜੈ ਪਚ ਜਾਵ ਹੈ ਅਤ ਕ੍ਰੋਧ ਸਿਓ ਲੂਜ ਦੇ ਅੱਗੇ ਪਿੱਛੇ ਦੁਖ ਪਾਵੈ ਹਰ ਜੀਓ ਅਹੰਕਾਰ ਨ ਪਾਵਈ ਵੇਦ ਕੂਕ ਸੁਣਾਵੈ।

ਪਿਛਲਾ ਲੋਹੇ ਨਾਵ ਨ ਪਾਰ ਪਿਰਮ ਪਦਾਰਥ ਮੰਨ ਲੈ ਤਨ ਸਵਾਰਣ ਹਾਰ ਹੁਕਮ ਪਛਾਣੈ ਉਜਲਾ ਸਿਰ ਕਾਸਟ ਲੋਹਾ ਪਾਰ ਤ੍ਰਿਸ਼ਨਾ ਛੋਡੇ ਪੈ ਵਸੈ ਨਾਨਕ ਕਰਣੀ ਸਾਰ ਮਹੱਲਾ ਤੀਜਾ ਮਾਰੂ ਮਾਰਨ ਜੋ ਗਏ ਮਾਰ ਨ ਸਕ ਹੈ ਗਵਾਰ ਨਾਨਕ ਜੇ ਇਹੋ ਮਾਰੀਐ ਗੁਰਸਬ ਦੀ ਵਿਚਾਰ ਇਹੋ ਮਨ ਮਾਰਿਆ ਨਾ ਮਰੈ ਜੇ ਲੋਚੈ ਸਭ ਕੋਏ ਨਾਨਕ ਮਨ ਹੀ ਕੋ ਮਨ ਮਾਰਸੀ ਜੇ ਸਤਿਗੁਰ ਪੇਟੈ ਸੋਏ ਪੌੜੀ ਦੋਵੇ ਤਰਫਾ ਉਪਾਇਓਨ ਵਿੱਚ ਸਕਤ ਸਭ ਵਾਸਾ ਸਕਤੀ ਕਿਨੇ ਨਾ ਪਾਇਓ ਫਿਰ ਜਨਮ ਬਿਨਾਸਾ ਗੁਰਸੇਵੀਐ ਸਾਥ ਪਾਈਐ ਜਪ ਸਾਸ ਗਿਰਾਸਾ ਸਿਮਰਤ ਸਾਸਤ ਸੋਧ ਦੇਖ ਉੱਤਮ ਹਰ ਦਾਸਾ ਨਾਨਕ ਨਾਮ

ਨਵ ਖੰਡ ਮਦੇ ਪੂਜੀਆ ਆਪਣੇ ਚੱਜ ਵਿਚਾਰ ਮਤ ਸੱਚਾ ਅਖਰ ਭੁੱਲ ਜਾਏ ਚੌਕੇ ਪਿੱਟੇ ਨਾ ਕੂਏ ਝੂਠੇ ਚੌਕੇ ਨਾਨਕਾ ਸੱਚਾ ਏਕੋ ਸੋਏ ਮਹੱਲਾ ਤੀਜਾ।

ਕੰਟਕ ਕਾਲ ਏਕ ਹੈ, ਹੋਰ ਕੰਟਕ ਨਾ ਸੁਜੈ, ਅਫਰਿਓ ਜਗ ਮੈਂ ਵਰਤਦਾ, ਪਾਤੀ ਸੋ ਲੂਜੇ, ਗੁਰਸਬਦੀ ਹਰ ਭੇਦੀ ਐ, ਹਰ ਜਪ ਹਰ ਬੂਜੇ, ਸੋ ਹਰ ਸਰਣਾਈ ਛੁੱਟੀ ਐ, ਜੋ ਮਨ ਸਿਉ ਜੂਜੈ, ਮਨ ਵਿਚਾਰ ਹਰ ਜਪ ਕਰੇ, ਹਰ ਦਰਗਹਿ ਸੀਜੇ। ਸਲੋਕ ਮਹੱਲਾ ਪਹਿਲਾ। ਹੁਕਮ ਰਜਾਈ ਸਾਖਤੀ, ਦਰਗਹਿ ਸੱਚ ਕਬੂਲ, ਸਾਹਿਬ ਲੇਖਾ ਮੰਗ ਸੀ, ਦੁਨੀਆ ਦੇਖ ਨਾ ਭੂਲ, ਦਿਲ ਦਰਵਾਨੀ ਜੋ ਕਰੇ, ਦਰਵੇਸੀ ਦਿਲ ਰਾਸ, ਇਸਕ ਮੁਹੱਬਤ ਨਾਨਕ।

ਘਰ ਨਿਰਮਲੋ ਤਨ ਸਾਹੋ ਵਪਾਰ ਮਹੱਲਾ ਪਹਿਲਾ ਪੂਰਬ ਪ੍ਰੀਤ ਪ੍ਰਾਣ ਲੈ ਮੋਟੋ ਠਾਕਰ ਮਾਣ ਮਾਥੇ ਉੱਬੇ ਜਮ ਪਰ ਮਾਥੇ ਉੱਬੇ ਜਮ ਮਾਰਸੀ ਨਾਨਕ ਮੇਲਣ ਨਾਮ ਪੌੜੀ ਆਪੇ ਪਿੰਡ ਸਵਾਰਿਓਨ ਵਿੱਚ ਨਵ ਨਿਦ ਨਾਮ ਇੱਕ ਆਪੇ ਭਰਮ ਭੁਲਾਇਨ ਤਨ ਨਿਫਲ ਕਾਮ ਇੱਕ ਨੀ ਗੁਰਮਖ ਬੂਝਿਆ ਹਰ ਆਤਮ ਰਾਮ ਇੱਕ ਨੀ ਸੁਣ ਕੈ ਮੰਨਿਆ ਹਰ ਉੱਤਮ ਕਾਮ ਅੰਤਰ ਹਰ ਰੰਗ ਉਪਜਿਆ ਗਾਇਆ ਹਰ ਗੁਣ ਨਾਮ ਸਲੋਕ ਮਹੱਲਾ ਪਹਿਲਾ ਭੋਗਤਣ ਪੈ ਮਨ ਵਸੈ ਹੇ ਕੈ ਪਾਦਰ ਹੀਡ ਅਤ ਡਾਪਣ ਦੁਖ ਘਣੋ ਤਿੰਨੇ ਥਾਵ ਪਰੀਡ ਮਾਦਲ ਭੇਦ ਸੇ ਬਾਜਣੋ ਘਣੋ ਤੜੀਐ ਜੋਏ ਨਾਨਕ ਨਾਮ ਸਮਾਲ ਤੂੰ ਬੀਜੋ ਅਵਰ ਨ ਕੋਏ ਮਹੱਲਾ ਪਹਿਲਾ ਸਾਗਰ ਗੁਣੀ ਅਥਾਹ ਕਿਨ ਹਾਥਾਲਾ ਦੇਖੀ ਐ ਵੱਡਾ ਵੇ ਪਰਵਾਹੋ ਸਤਿਗੁਰ ਮਿਲੈ ਤਾ ਪਾਰ ਪਵਾ ਮਜ ਪਰ ਦੁਖ ਬਦੁਖ ਨਾਨਕ ਸੱਚੇ ਨਾਮ ਬਿਨ ਕਿਸੈ ਨ ਲੱਥੀ ਭੁੱਖ ਪੌੜੀ ਜਿਨੀ ਅੰਦਰ ਪਾਲਿਆ ਗੁਰ ਸ਼ਬਦ ਸੁਹਾਵੈ ਜੋ ਇੱਛਨ ਸੋ ਪਾਈ ਦੈ ਹਰ ਨਾਮ ਤਿਆਵੈ ਜਿਸਨੂੰ ਕਿਰਪਾ ਕਰੇ ਤਿਸ ਗੁਰ ਮਿਲੈ ਸੋ ਹਰ ਗੁਣ ਗਾਵੈ ਧਰਮ ਰਾਏ ਤਿਨ ਕਾ ਮਿਤ ਹੈ

ਕਰਮ ਉਸ ਕੁਛ ਭੋਲਿਆ ਕੀਮਤ ਕਹੀ ਨ ਜਾਏ ਪੌੜੀ ਇਸ ਜਗ ਮੈਂ ਨਾਮ ਨਿਧਾਨ ਹੈ ਨਾਮੋ ਨਾਲ ਚੱਲੇ ਇਹੋ ਅਖੁੱਟ ਕਦੇ ਨਨ ਖੁੱਟਈ ਖਾਏ ਖਰਚ ਖਰਚਿਓ ਪੱਲੇ ਹਰ ਜਨ ਨੇੜ ਨ ਆਵਈ ਜਮਕਾਰ ਜਮ ਕਲੈ ਸੇ ਸਾਹਸ ਚੇਵਣ ਜਾਰਿਆ ਜਿਨ ਹਰ ਧਨ ਪੱਲੈ ਹਰ ਕਿਰਪਾ ਤੇ ਹਰ ਪਾਈਐ ਜਾ ਆਪ ਹਰ ਕੱਲੈ ਸਲੋਕ ਮਹੱਲਾ ਤੀਜਾ ਮਨਮੁਖ ਵਾਪਰੈ ਸਾਰਨ ਜਾਣਨੀ ਬਿਖ ਵਿਹਜ ਹੈ ਬਿਖ ਸੰਗ੍ਰਹਿ ਹੈ ਬਿਖ ਸਿਉਤਰੈ ਪਿਆਰ ਬਾਹਰੋ ਪੰਡਤ ਸਦਾਈ ਦੇ ਮਨੋ ਮੂਰਖ ਗਵਾਰ ਹਰ ਸਿਓ ਚਿਤ ਨ ਲਾਇਨੀ ਵਾਦੀ ਤਰਨ ਪਿਆਰ ਵਾਦਾ ਕੀਆ ਕਰਨ ਕਹਾਣੀਆਂ ਕੂੜ ਬੋਲ ਕਰੈ ਆਹਾਰ ਜਗ ਮੈਂ ਰਾਮ ਨਾਮ ਹਰ ਨਿਰਮਲਾ ਹੋਰ ਮੇਲਾ ਸਭ ਆਕਾਰ ਨਾਨਕ ਨਾਮ ਨ ਚੇਤਨੀ ਹੋਏ ਮੈਲੇ ਮਰੇ ਗਵਾਰ ਮਹੱਲਾ ਤੀਜਾ ਦੁੱਖ

ਆਪੇ ਨੂੰ ਆਪ ਮਿਲ ਰਹੀਆ ਹਮੇ ਦੁਬਿਧਾ ਮਾਰ ਨਾਨਕ ਨਾਮ ਰਤੇ ਦੁੱਤਰ ਤਰੇ ਪੌਜਲ ਬਿਖਮ ਸੰਸਾਰ ਪੌੜੀ ਮਨਮੁਖ ਅੰਦਰ ਨਾ ਪਾਲਨੀ ਮੁਠੇ ਅਹਮਤੇ ਚਾਰੇ ਕੁੰਡਾ ਭਵ ਥਕੇ ਅੰਦਰ ਤਖ ਤਤੇ ਸਿਮਰਤ ਸਾਸ ਨਾ ਸੋਦਨੀ ਮਨਮੁਖ ਵਗੂਤੇ ਬਿਨ ਗੁਰ ਕਿਸੇ ਨਾ ਪਾਇਓ ਹਰ ਨਾਮ ਹਰ ਸਤੇ ਤਤ ਗਿਆਨ ਵਿਚਾਰਿਆ।

ਨਾਮ ਮਹੱਲਾ ਪੰਜਵਾਂ ਮਾਇਆ ਸਾਥ ਨ ਚੱਲਈ ਕਿਆ ਲਪਟਾਵੇ ਅੰਧ ਗੁਰ ਕੇ ਚਰਨ ਧਿਆਏ ਤੂੰ ਟੁੱਟੈ ਮਾਇਆ ਬੰਦ ਪੌੜੀ ਪਾਣੇ ਹੁਕਮ ਮਨਾਇਓਨ ਪਾਣੇ ਸੁਖ ਪਾਇਆ ਪਾਣੇ ਸਤਿਗੁਰ ਮੇਲਿਓਨ ਪਾਣੇ ਸੱਚ ਧਿਆਇਆ।

ਖੜਨਾ ਕੂੜ ਕਮਾਵਣਾ ਵਿਖਿਆ ਨਾਲ ਪਿਆਰ ਅੰਦਰ ਸੁਖ ਨ ਹੋਵਈ ਮਨਮੁਖ ਜਨਮ ਖੁਆਰ ਨਾਨਕ ਨਾਮ ਰਤੇ ਸੇ ਉਭਰੇ ਗੁਰ ਕੈ ਹੇਤ ਪਿਆਰ ਪੌੜੀ ਆਪੇ ਕਰ ਕਰ ਵੇਖਦਾ ਆਪੇ ਸਭ ਸੱਚਾ ਜੋ ਹੁਕਮ ਨ ਬੂਝੈ ਖਸਮ ਕਾ ਸੋਈ ਨਰ ਕੱਚਾ ਜਿਤ ਪਾਵੈ ਤਿਤ ਲਾਏ ਦਾ ਗੁਰਮੁਖ ਹਰ ਸੱਚਾ।

ਤੀਜੇ ਤਰਸ ਦੇ ਕਦ ਪੱਸੀ ਦੇ ਸਾਰ ਮਹੱਲਾ ਪੰਜਵਾਂ ਮੀਹੋ ਮਹਿੰਜਾ ਤਉ ਨਾਲ ਬਿਆ ਮੀਂਹ ਕੁੜਾਵੇ ਦੇਖ ਕੱਪੜ ਭੋਗ ਡਰਾਵਣੇ ਚਿੱਚਰ ਪੀਣਾ ਦੇਖ ਮਹੱਲਾ ਪੰਜਵਾਂ ਉੱਠੀ ਚਾਲੂ ਕੰਤੜੇ ਹੋ ਪੱਸੀ ਤੋ ਦੀਦਾਰ ਕਾਜਲ ਹਾਰ ਤਮੋਲ ਰਸ ਬਿਨ ਪਸੇ ਹਬ ਰਸ ਸ਼ਾਰ ਪੌੜੀ ਤੂੰ ਸੱਚਾ ਸਾਹਿਬ ਸੱਚ ਸੱਚ ਸਭ ਧਾਰਿਆ ਗੁਰਮੁਖ ਕੀਤੋ ਥਾਟ ਸਿਰਜ ਸੰਸਾਰਿਆ ਹਰ ਆਗਿਆ ਹੋਏ ਵੇਦ ਪਾਪ ਪੁੰਨ ਵਿਚਾਰਿਆ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਗੁਣ ਵਿਸਥਾਰਿਆ ਨਵਖੰਡ ਪ੍ਰਿਥਮੀ ਸਾਜ ਹਰ ਰੰਗ ਸਵਾਰਿਆ ਵੇਖੀ ਜੰਤ ਉਪਾਏ ਅੰਤਰ ਕਲ ਧਾਰਿਆ ਤੇਰਾ ਅੰਤ ਨ ਜਾਣੇ ਕੋਈ ਸੱਚ ਸਿਰਜਣ ਹਾਰਿਆ ਤੂੰ ਜਾਣੈ ਸਭ ਵਿਦ ਆਪ ਗੁਰਮੁਖ ਨਿਸਤਾਰਿਆ ਦੱਖਣ ਮਹੱਲਾ ਪੰਜਵਾਂ ਜੇ ਤੂੰ ਮਿੱਤਰ ਅਸਾਡੜਾ ਹਿਤ ਭੋਰੀ ਨਾ ਵਿਛੋੜ ਜਿਉ ਮਹਿੰਜਾ ਤੋ ਮੋਹਿਆ ਕਦ ਪੱਸੀ ਜਾਨੀ ਤੋਹੇ ਮਹੱਲਾ ਪੰਜਵਾਂ ਦੁਰਜਣ ਤੂੰ ਜਲ ਤਾਹੜੀ

ਮਹੱਲਾ ਪੰਜਵਾਂ ਤਿਆਗਾ ਲਾਇਓ ਪੁੱਛ ਪਰ ਵੇਲ ਨ ਜੋ ਹੋਏ ਕੰਤ ਤੂੰ ਨਾਨਕ ਫੁੱਲਾ ਸੰਦੀ ਵਾੜ ਖਿੜਿਆ ਹੱਬ ਸੰਸਾਰ ਜਿਉ ਪੌੜੀ ਸੁਗੜ ਸੁਜਾਨ ਸਰੂਪ ਤੂੰ ਸਭ ਮਹਿ ਵਰਤਨਤਾ ਤੂੰ ਆਪੇ ਠਾਕੁਰ ਸੇਵਕੋ ਆਪੇ ਪੁਜੰਤਾ ਦਾਨਾ ਬੀਨਾ ਆਪ ਤੂੰ ਆਪੇ ਸਤਵੰਤਾ ਜਤੀ ਸਤੀ ਪ੍ਰਭ ਨਿਰਮਲਾ ਮੇਰੇ ਹਰ ਭਗਵੰਤਾ ਸਭ ਬ੍ਰਾਹਮਣ ਪਸਾਰ।

ਜੋ ਆਪ ਚਲਾਵੇ ਤਿਉ ਚਲਦੇ ਕਿਛ ਵਸ ਨਾ ਜਨਤਾ ਦੱਖਣੇ ਦੱਖਣੇ ਮਹੱਲਾ ਪੰਜਵਾਂ ਕੁਰੀਏ ਕੁਰੀਏ ਵੇਦਿਆ ਤਲ ਗਾੜਾ ਮਹਰੇਰ ਵੇਖੇ ਛਿੱਟੜ ਥੀਵ ਦੋ ਜਾਮ ਕਿਸਨ ਦੋ ਪੈਰ ਮਹੱਲਾ ਪੰਜਵਾਂ ਸੱਚ ਜਾਣੇ ਕੱਚ ਵੇਦਿਓ ਤੂੰ ਆਗ ਆਗੈ ਸਲਵੇ ਨਾਨਕ ਆਤ ਸੜੀ ਮੰਜ ਨੈਣੋ ਵਿਆਹ ਢਲ ਪਵਣ ਜਿਉਂ ਜੰਮਿਓ ਮਹੱਲਾ ਪੰਜਵਾਂ ਪੂਰੇ ਪੂਰੇ।

ਪੰਜਮਾ ਵੇਖਣ ਕੂ ਮਸਤਕ ਮੁਖ ਜਿਹੇ ਜਿਹਾ ਧੋ ਧਣੀ ਫਿਰਦਾ ਕਿਤੇ ਹਾਲ ਜਾ ਡਿੱਠਮ ਤਾਂ ਮਨ ਤਰਾਪਿਆ ਮਹੱਲਾ ਪੰਜਮਾ ਦੁਖੀਆ ਦਰਦ ਘਣੇ ਵੇਦਨ ਜਾਣੇ ਤੂੰ ਧਣੀ ਜਾਣਾ ਲੱਖ ਪਵੈ ਫਿਰੀ ਟਖੰਦੋ ਤਾ ਜੀਵ ਸਾ ਮਹੱਲਾ ਪੰਜਮਾ ਡਹਿਦੀ ਜਾਏ ਕਰਾਰ ਵਹਿਣ ਵਹਿੰਦੇ ਮੈਂ ਡਿੱਠਿਆ ਸੇਈ ਰਹੇ ਅਮਾਣ ਜਿਨ੍ਹਾਂ ਸਤਿਗੁਰ ਭੇਟਿਆ ਪੌੜੀ ਜਿਨ ਜਨ ਤੇਰੀ ਭੁੱਖ ਹੈ ਤਿਸ ਦੁੱਖ ਨਾ ਵਿਆਪੈ ਜਿਨ ਜਨ ਗੁਰਮੁਖ ਬੂਜਿਆ ਸੋਚੋ ਕੁੰਡੀ ਜਾਪੈ ਜੋ ਨਰ ਉਸਕੀ ਸਰਣੀ ਪਰੈ ਤਿਸ ਕੰਭੈ ਪਾਪੈ ਜਨਮ ਜਨਮ ਕੀ ਮਲ ਉਤਰੈ ਗੁਰ ਤੂੜੀ ਨਾਪੈ ਜਿਨ ਹਰ ਭਾਣਾ ਮੰਨਿਆ ਤਿਸ ਸੋਗ ਨਾ ਸੰਤਾਪੈ ਹਰ ਜੀਉ ਤੂੰ ਸਭਨਾ ਕਾ ਮਿੱਤਰ ਹੈ ਸਭ ਜਾਣੈ ਆਪੈ ਐਸੀ ਸੋਭਾ ਜਨੈ ਕੀ ਜੇਵੜ ਹਰ ਪ੍ਰਤਾਪੇ ਸਭ ਅੰਤਰ ਜਨ ਵਰਤਾਇਆ ਹਰ ਜਨ ਤੇ ਜਾਪੈ ਦੱਖਣੇ ਮਹੱਲਾ ਪੰਜਮਾ ਜਿਨ੍ਹਾਂ ਪਿੱਛੇ ਹੋ ਗਈ ਸੇ ਮੈਂ ਪਿੱਛੇ ਪੀਰ ਵਿਆਸ ਜਿਨ੍ਹਾਂ ਕੀ ਮੈਂ ਆਸੜੀ ਤਿਨਾ ਮਹਿਜੀ ਆਸ ਮਹੱਲਾ ਪੰਜਮਾ ਗਿੱਲੀ ਗਿੱਲੀ ਰੋਡੜੀ ਪੌਦੀ ਭਵ ਭਵ ਆਏ ਜੋ ਬੈਠੇ ਸੇ ਸਾਥਿਆ ਉਬਰੇ ਭਾਗ ਮਥਾਏ ਮਹੱਲਾ ਪੰਜਮਾ ਡਿੱਠਾ ਹੱਬ ਮਜਾਹੇ ਖਾਲੀ ਕੋਈ ਨਾ ਜਾਣੀਐ ਤੈ ਸਖੀ ਭਾਗ ਮਥਾਹੇ ਜਿਨੀ ਮੇਰਾ ਸੱਜਣ ਰਾਵਿਆ ਪੌੜੀ ਹੋ ਹੋ ਢਾਡੀ ਦਰ

ਦਾਨ ਗੁਸਾਈਆ ਜਿਤ ਭੁੱਖ ਲਹਿ ਜਾਵੇ ਪ੍ਰਭ ਜੀਓ ਦੇਵੋ ਦਰਸ਼ਨ ਆਪਣਾ ਜਿਤ ਢਾਡੀ ਤ੍ਰਿਪਤਾਵੇ ਅਰਦਾਸ ਸੁਣੀ ਦਾ ਤਾਰ ਪ੍ਰਭ ਢਾਡੀ ਕੋ ਮਹਿਲ ਬੁਲਾਵੇ ਪ੍ਰਭ ਦੇਖ ਦਿਆ ਦੁੱਖ ਭੁੱਖ ਗਈ ਢਾਡੀ ਕੋ ਮੰਗਣ ਚਿੱਤ ਨ ਆਵੇ ਸਭੇ ਇੱਛਾ ਪੂਰੀਆ ਲਗ ਪ੍ਰਭ ਕੈ ਪਾਵੇ ਹੋ ਨਿਰਗੁਣ ਢਾਡੀ ਬਖਸਿਓਨ ਪ੍ਰਭ ਪੁਰਖ ਵਿਦਾਵੇ ਦੱਖਣੇ ਮਹੱਲਾ ਪੰਜਵਾਂ।

ਮੇਰਾ ਪੰਜਵਾਂ ਕੱਪੜੇ ਭੋਗ ਵਿਕਾਰ ਏ ਹੱਬੇ ਹੀ ਇਸ਼ਾਰ ਖਾਕ ਲੋੜਿੰਦਾ ਤਨ ਖੈ ਜੋਰਤੇ ਦੀਦਾਰ ਮਹੱਲਾ ਪੰਜਵਾਂ ਕਿਆ ਤੱਕ ਹੈ ਵਿਆਹ ਪਾਸ ਕਰ

0: ਮੁਖ ਲਗ ਮੀਰਾ ਤਨ ਮਨ ਠੰਡਾ ਹੋਏ। ਮਹੱਲਾ ਪੰਜਵਾਂ ਆਸਕ ਆਸਾ ਬਾਹਰਾ ਮੂੰ ਮਨ ਵੱਡੀ ਆਸ ਆਸ ਨਿਰਾਸਾ ਆਸ ਨਿਰਾਸਾ ਹਿਕ ਤੂੰ ਹੋ ਬਲ ਬਲ ਬਲ ਗਈ ਆਸ। ਮਹੱਲਾ ਪੰਜਵਾਂ ਵਿਛੋੜਾ ਸੁਣੇ ਦੁੱਖ ਬਿਣ ਡਿੱਠੇ ਮਰਿਓਦ ਬਾਜ ਤੇ ਤਿਸ ਦੇਵਤੇ ਸਣ ਇੰਦਰੇ ਜਾਸੀ। ਸਿਮਰਤੀ ਸ਼ਾਸਤਰ ਵੇਦ ਚਾਰ ਖਟ ਦਰਸ ਸਮਾਸੀ ਪੋਥੀ ਪੰਡਤ ਗੀਤ ਕਵਿਤ ਕਵਤੇ ਪੀ ਜਾਸੀ। ਜਤੀ ਸਤੀ ਸੰਨਿਆਸੀਆ ਸਭ ਕਾਲੇ ਵਾਸੀ ਮਨ ਜੋਗੀ ਦੇਗੰਬਰਾ ਜੰਮੇ ਸਣ ਜਾਸੀ। ਜੋ ਦਿਸੇ ਸੋ ਵਿਣਸਣਾ ਸਭ ਵਿਨਸ ਵਿਨਾਸੀ।
1: ਪਾਰ ਬ੍ਰਹਮ ਪਰਮੇਸ਼ਰੋ ਸੇਵਕ ਰਹੋ ਸੀ ਸਲੋਕ ਦੱਖਣੇ ਮਹੱਲਾ ਪੰਜਵਾਂ। ਸੇ ਨੰਗੇ ਨਾ ਨੁਖ ਭੁੱਖੇ ਨਾ ਭੁੱਖਿਆ ਭੁੱਖੇ ਕੂੜਾ ਨਾ ਦੁੱਖ ਨਾਨਕ ਤੇਰੀ ਪਿਖਣ ਦੋ ਸਭ ਦੁਸ਼ਚ ਸਭ ਦੇਸ ਚ। ਮਹੱਲਾ ਪੰਜਵਾਂ ਸੁਖ ਸਮੂਹਾ ਭੋਗ ਤੂੰ ਸਵਾਈ ਕੋਤਣੀ ਨਾਨਕ ਹੱਬੋ ਰੋਗ ਮ੍ਰਿਤਕ ਨਾਮ ਵਿਹੂਣਿਆ। ਮਹੱਲਾ ਪੰਜਵਾਂ ਏਕਸ ਕੀ ਤੂੰ ਆਹ ਪਛਾਣੂ ਵੀ ਹਿਕ ਕਰ ਨਾਨਕ ਆਸੜੀ ਨ ਬਹਾ ਮਾਨਕ ਪਰਥਾਈ ਲਜੀਵ ਦੋ। ਪੌੜੀ ਨਿਹਚਲ ਏਕ ਨਾਰਾਇਣੋ ਹਰ ਅਗਮ ਅਗਾਦਾ ਨਿਹਚਲ ਨਾਮ ਨਿਧਾਨ ਹੈ ਜਿਸ ਸਿਮਰਤ ਹਰ ਲਾਦਾ ਨਿਹਚਲ ਕੀਰਤਨ ਗੁਰ ਗੋਬਿੰਦ ਗੁਰਮੁਖ ਵਾਦਾ ਸੱਚ ਧਰਮ ਤਪ ਨਿਹਚਲੋ ਦਿਨ ਰੈਨ ਨਟ ਲਾਦਾ ਨਿਹਚਲ ਸੰਗਤ ਸਾਧ ਜਨ ਬਚਨ ਨਿਹਚਲ ਗੁਰ ਸਾਦਾ ਜਿਨਕੋ ਪੂਰਬ ਲਿਖਿਆ ਤਿਨ ਸਦਾ ਸਦਾ ਆਰਾਧਾ। ਸਲੋਕ ਦੱਖਣੇ ਮਹੱਲਾ ਪੰਜਵਾਂ। ਜੋ ਡੁੱਬਦੇ ਆਪ ਸੋ ਤਰਾਏ ਖਿਨਖੇ ਤਾਰਾਂਦੜੇ ਭੀ ਤਾਰ ਨਾਨਕ ਪ੍ਰੀਤ ਸਿੰਧੋ ਹਰਿਓ ਥੇ ਓਸ। ਮਹੱਲਾ ਪੰਜਵਾਂ ਮੇਰੀ ਮੇਰੀ ਕਿਆ ਕਰੇ ਪੁੱਤਰ ਕਲੱਤਰ ਸਨੇਹ ਨਾਨਕ ਨਾਮ ਬਿਹੂਣਿਆ ਨਾਮ ਮੁਣਿਆਦੀ ਦੇਹ। ਪੌੜੀ ਨੈਣੀ ਦੇਖੋ ਗੁਰਦਰਸਨੋ ਗੁਰ ਚਰਨੀ ਮੱਥਾ ਪੈਰੀ ਮਾਰਗ ਗੁਰ ਚੱਲਦਾ ਪੱਖਾ ਫੇਰੀ ਹੱਥਾ ਅਕਾਲ ਮੂਰਤ ਦੇ ਧਿਆਈ ਦਾ ਦਿਨ ਰਹਿਣ ਜ ਪੰਥਾ ਮੈਂ ਛੱਡਿਆ ਸਗਲ ਅਪਾਇਣੋ ਪ੍ਰਭਾਸੇ ਗੁਰ ਸਮਰਥਾ ਤੁਰ ਬਖਸ਼ਿਆ ਨਾਮ ਨਿਧਾਨ ਸਵੋ ਦੁਖ ਲੱਥਾ ਭੋਗੋ ਪਿੰਚੋ ਪਭੋਗੋ ਪੁੰਚੋ ਭਾਈਓ ਪੱਲੇ ਨਾਮ ਅਗਦਾ ਨਾਮ ਦਾਨ ਇਸਨਾਮ ਦੜ ਸਦਾ ਕਰੋ ਗੁਰ ਕਥਾ ਸਹਿਜ ਭਿਆ ਪ੍ਰਪਾਇਆ ਜਮਕਾ ਪੌ ਲੱਥਾ। ਸਲੋਕ ਦੱਖਣੇ ਮਹੱਲਾ ਪੰਜਵਾਂ। ਲੱਗੜੀਆਂ ਪਿਰੀਆਂ ਪਿਖੰਦੀਆਂ ਨਾ ਤਪੀਆਂ ਹੱਬ ਮਜਾਹੂ ਸੋ ਧਣੀ ਬੀਆ ਨਾ ਡਿੱਠੋ ਕੋਏ। ਮਹੱਲਾ ਪੰਜਵਾਂ। ਕਥੜੀਆਂ ਸੰਤਾ ਤੇ ਸਖਾਊ ਪੰਥੀਆਂ ਨਾਨਕ ਲੱਦੜੀਆਂ ਤਿਨਾਹਾਂ ਜਿਨ੍ਹਾਂ ਭਾਗ ਮਥਾ ਵਾਲੇ। ਮਹੱਲਾ ਪੰਜਵਾਂ। ਡੂਗਰ ਜਲਾ ਜਲਾ ਭੂਮ ਬਨ ਫਲਕੰਦਰਾ ਪਾਤਾਲਾ ਆਕਾਸ਼ ਪੂਰਨ ਹੱਬ ਕਟਾ ਨਾਨਕ ਪੇਖ ਜੀਓ ਇਕਤ ਸੂਤ ਪਰੋ ਤਿਆਂ। ਪੌੜੀ ਹਰਜੀ ਮਾਤਾ ਹਰਜੀ ਪਿਤਾ ਹਰਜੀ ਉਪ੍ਰਤਪਾਲਕ ਹਰਜੀ ਮੇਰੀ ਸਾਰ ਕਰੇ ਹਮ ਹਰਕੇ ਬਾਲਕ ਸਹਿਜੇ ਸਹਿਜ ਖਲਾਇੰਦਾ ਨਹੀਂ ਕਰਦਾ ਆਲਕ ਔਗਣ ਕੋ ਨਚਤਾਰਦਾ ਗਲ ਸੇਤੀ ਲਾਇਕ ਮੂੰਹ ਮੰਗਾ ਸੋਈ ਦੇਵ ਦਾ ਹਰ ਪਿਤਾ ਸੁਖਦਾਇਕ ਗਿਆਨ ਰਾਸ ਨਾਮ ਧਨ ਸੌਂਪਿਉਣ ਇਸ ਸੌਦੇ ਲਾਇਕ ਸਾਂਝੀ ਗੁਰ ਨਾਲ ਬਹਾ ਲਿਆ ਸਰਬ ਸੁਖ ਪਾਇਕ ਮਹਿ ਨਾਲੋਂ ਕਦੇ ਨਾ ਵਿਛੜੇ ਹਰ ਪਿਤਾ ਸਭਨਾ ਗਲਾ ਲਾਇਕ। ਸਲੋਕ ਦੱਖਣੇ ਮਹੱਲਾ ਪੰਜਵਾਂ। ਨਾਨਕ ਕੱਚੜਿਆਂ ਸੋ ਤੋੜ ਢੂੰਡ ਸੱਜਣ ਸੰਤ ਪੱਕਿਆਂ ਓਏ ਜਿਵੀਂਦੇ ਵਿਛੜਿਓ ਹੋਏ ਮਰਿਆ ਨ ਜਾਹੇ ਛੋੜ। ਮਹੱਲਾ ਪੰਜਵਾਂ। ਨਾਨਕ ਬਿਜਲੀਆਂ ਚਮਕਣ ਘੁੜਨ ਘਟਾ ਅਤਕਾਲੀਆਂ ਬਰਸਨ ਮੇਘ ਪਾਰ ਨਾਨਕ ਸਿੰਘ ਪਿਰੀ ਸੋਹੰਦੀਆਂ। ਮਹੱਲਾ ਪੰਜਵਾਂ। ਜਲਥਾ ਨੀਰ ਭਰੇ ਸੀਤਲ ਪਵਨ ਝੁਲਾਰ ਦੇ ਸੇਜੜੀਆਂ ਸੋਏਨ ਹੀਰੇ ਲਾਲ ਜੜੰਦਿਆਂ ਸੁਭਰ ਕੱਪੜ ਭੋਗ ਨਾਨਕ ਪਿਰੀ ਬਹੂਣੀ ਤੱਤਿਆ। ਪੌੜੀ ਕਾਰਨ ਕਰਤੇ ਜੋ ਕੀਆ ਸੋਈ ਹੈ ਕਰਨਾ ਯੋਸੂ ਤਾਂ ਵਹਿ ਪ੍ਰਾਣੀਆਂ ਪਾਵੇ ਤੁਰ ਲੈਣਾ, ਬਿਨ ਕਰਮਾ ਕੁਛ ਨ ਲੱਭੀ ਜੇ ਫਿਰੇ ਸਭ ਧਰਨਾ, ਗੁਰਮਿਰ ਭਉ ਗੋਬਿੰਦ ਕਾ ਪੈ ਡਰ ਦੂਰ ਕਰਨਾ, ਭੈ ਤੇ ਬੈਰਾਗ ਉਪਜੇ ਹਰ ਖੋਜਤ ਫਿਰਨਾ, ਖੋਜਤ ਖੋਹਦ ਸਹਿਜ ਉਪਜਿਆ ਫਿਰ ਜਨਮ ਨ ਮਰਨਾ, ਹੇ ਆਏ ਕਮਾਏ ਤੇ ਆਇਆ ਪਾਇਆ ਸਾਧ ਸਰਣਾ, ਪੋਹਿਤ ਨਾਨਕ ਦਿਓ ਗੁਰ ਜਿਸ ਹਰ ਚੜ੍ਹਾਏ ਤਿਸ ਭਵ ਜਲ ਤਰਨਾ। ਸਲੋਕ ਮਹੱਲਾ ਪੰਜਵਾਂ, ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ, ਹੋ ਸਭਨਾ ਕੂਰੇਨ ਕਾ ਤੋ ਆਓ ਹਮਾਰੇ ਪਾਸ। ਮਹੱਲਾ ਪੰਜਵਾਂ, ਮੂਆ ਜਵਿੰਦਾ ਪੇਖ ਜਵਿੰਦੇ ਮਰ ਜਾਣ, ਜਿਨਾ ਮੁਹੱਬਤ ਇੱਕ ਸਿਓ ਤੇ ਮਾਨਸ ਪ੍ਰਧਾਨ। ਮਹੱਲਾ ਪੰਜਵਾਂ, ਜਿਸ ਮਨ ਵਸੇ ਪਾਰ ਬ੍ਰਹਮ ਨਿਕਟ ਨਾ ਆਵੇ ਪੀਰ, ਭੁੱਖ ਤਿੱਖ ਤਿਸ ਨਾ ਬਿਆਪ ਬਈ ਜਮ ਨਹੀਂ ਆਵੇ ਨੀਰ ਪੌੜੀ। ਕੀਮਤ ਕਹਿਣ ਨਾ ਜਾਈਏ ਸਚ ਸਹਾ ਅਡੋਲੈ, ਸੇ ਸਾਧਕ ਗਿਆਨੀ ਧਿਆਨੀਆਂ ਕਣ ਤੁਦ ਨੂੰ ਤੋਲੈ, ਭੰਨਣ ਗੜਨ ਸਮਰੱਥ ਹੈ ਉਪਤ ਸਭ ਪਰਲੈ, ਕਰਨ ਕਰਨ ਸਮਰੱਥ ਹੈ ਘਟ ਘਟ ਸਭ ਬੋਲੈ, ਰਿਜਕ ਸਮਾਹੇ ਸਭੇ ਸਾ ਕਿਆ ਮਾਨਸ ਡੋਲੈ, ਗੈਰ ਗਬੀਰ ਅਥਾ ਤੂ ਗੁਣ ਗਿਆਨ ਅਮੋਲੈ, ਸੋਈ ਕੰਮ ਕਮਾਵਣਾ ਕੀਆ ਧਰਮੌਲੈ, ਤੁਦੋ ਬਾਹਰ ਕਿਛ ਨਹੀਂ ਨਾਨਕ ਗੁਣ ਬੋਲੈ। ਰਾਗ ਮਾਰੂ ਬਾਣੀ ਕਬੀਰ ਜੀਓ ਕੀ, ਇੱਕ ਓ ਅੰਕਾਰ ਸਤਿਗੁਰ ਪ੍ਰਸਾਰ, ਪੜਿਆ ਕਵਣ ਕੁਮਤ ਤੁਮ ਲਾਗੇ, ਬੂਡੋ ਗੇ ਪਰਵਾਰ ਸਕਲ ਸਿਉ ਰਾਮ ਨ ਜਪੋ ਅਭਾਗੇ। ਰਹਾਓ ਵੇਦ ਪ੍ਰਾਨ ਪੜੇ ਕਿਆ ਕਿਆ ਗੁਣ, ਹਰ ਚੰਦਨ ਜਸ ਪਾਰਾ, ਰਾਮ ਨਾਮ ਕੀ ਗਤ ਨਹੀਂ ਜਾਣੀ ਕੈਸੇ ਉਤਰ ਸਪਾਰਾ, ਜੀਵ ਬੰਦੋ ਸੋ ਧਰਮ ਕਰੋ ਥਾਪੋ, ਅਧਰਮ ਕਹੋ ਕਤ ਭਾਈ, ਆਪਸ ਕੋ ਮਨਬਰ ਕਰ ਥਾਪੋ ਕਾ ਕਹੋ ਕਹੋ ਕਸਾਈ, ਮਨ ਕੇ ਅੰਧੇ ਆਪਣਾ ਬੂਝੋ ਕਹਾਂ ਬੁਝਾਵੋ ਭਾਈ, ਮਾਇਆ ਕਾਰਨ ਵਿਦਿਆ ਵੇਚੋ ਜਨਮ ਅਭਿਰਥਾ ਜਾਈ, ਨਾਰਦ ਭਜਨ ਬਿਆਸ ਕਹਿਤ ਹੈ ਸੁਣ ਕੋ ਪੁੱਛੋ ਜਾਈ, ਕਹਿ ਕਬੀਰ ਰਾਮੇ ਰਮ ਝੂਟੋ ਨਹੀਂ ਤਾਂ ਬੁੱਢੇ ਭਾਈ। ਮਨੈ ਬਸੇ ਕਿਉਂ ਪਾਈਐ ਜੋ ਲੋਹ ਮਨਾ ਨ ਤਜੇ ਬਿਕਾਰ, ਜਹਿ ਕਰ ਬਨ ਸੰਸਰ ਕੀਆ ਤੈ ਪੂਰੇ ਸੰਸਾਰ, ਸਾਰ ਸੁਖ ਪਾਈਏ ਰਾਮ ਰੰਗ ਰਵੋ ਆਤਮੇ ਰਾਮ ਹੋਏ, ਆਤਮੇ ਰਾਮ ਰਹਾਓ ਜਠਾ ਭਸਮ ਲੇਪਨ ਕੀਆ ਕਹਾਂ ਗੁਫਾ ਮੈਂ ਬਾਸ, ਮਨ ਜੀਤੇ ਜਗ ਜੀਤਿਆ ਜਾਤੇ ਵਿਖਿਆ ਤੇ ਹੋਏ ਅਦਾਸ, ਅੰਜਨ ਦੇ ਸਭੇ ਕੋਈ ਟੁੱਕ ਚਾਹਨ ਮੈਂ ਵੇ ਡਾਨ, ਗਿਆਨ ਅੰਜਨ ਜੈ ਪਾਇਆ ਤੇ ਲੋਏ ਅਨ ਪ੍ਰਧਾਨ, ਕਹਿ ਕਬੀਰ ਅਬ ਜਾਣਿਆ ਗੁਰ ਗਿਆਨ ਦੀਆ ਸਮਝਾਏ, ਅੰਤਰ ਗਥਰ ਭੇਟਿਆ ਮੇਰਾ ਮਨ ਕਥੂ ਨਾ ਜਾਏ, ਰਿੱਧ ਸਿੱਧ ਜਾਕੋ ਪੁਰੀ ਤਬ ਕਾਹੂ ਸਿਉ ਕਿਆ ਕਾਜ, ਤੇਰੇ ਕਹਿਣੇ ਕੀ ਗਤ ਕਹੋ ਕਿਆ ਕਹੋ ਮੈਂ ਬੋਲਤ ਹੀ ਬਡਲਾਜ, ਰਾਮ ਜਹਿ ਪਾਇਆ ਰਾਮ ਤੈ ਭਵੇਂ ਦੁਬਾਰੇ ਬਾਰ ਰਹੋ, ਝੂਠਾ ਜਗ ਡਹਿ ਕੇ ਨਾ ਦਿਨ ਦੋ ਬਰਤਨ ਕੀ ਆਸ, ਰਾਮ ਉਦਕ ਜੇ ਮਨ ਪੀਆ ਤੈ ਬੁਰ ਨ ਭਈ ਪਿਆਸ, ਗੁਰ ਪ੍ਰਸਾਦ ਜੈ ਪੂਜਿਆ ਆਸਾ ਤੇ ਪਿਆ ਨਰਾਸ, ਸਭ ਸਚ ਨਦਰੀ ਆਇਆ ਜੋ ਆਤਮ ਪਿਆ ਉਦਾਸ, ਰਾਮ ਨਾਮ ਰਸ ਚਾਖਿਆ ਹਰ ਨਾਮ ਹਰ ਤਾਰ, ਕਹੋ ਕਬੀਰ ਕੰਚਨ ਪਿਆ ਭਰਮ ਗਿਆ ਸਮੁੰਦਰੋਂ ਪਾਰ, ਉਦਕ ਸਮੁੰਦ ਸਲਿਲ ਕੀ ਸਾਖਿਆ ਨਦੀ ਤਰੰਗੀ ਸਮਾਵੇ ਗਏ, ਸੁਨੇ ਸੁਨ ਮੇਰੇ ਆ ਸਮੁੰਦਰ ਸੀ ਪਵਨ ਰੂਪ ਹੋ ਜਾਵੇ ਗਏ, ਬਹੁਰ ਹਮ ਕਾਹੇ ਆਵੈ ਗਏ, ਆਵਣ ਜਾਣਾ ਹੁਕਮ ਤਿਸੇ ਕਾ ਹੁਕਮੇ ਬੁਝ ਸਮਾਵੇ ਗਏ। ਰਹੋ ਜਬ ਚੂਕੇ ਪੰਚ ਧਾਤ ਕੀ ਰਚਨਾ ਐਸੀ ਭਰਮ ਚ ਪਹੋਗੇ, ਦਰਸ਼ਨ ਛੋੜ ਭਏ ਸਮਦਰਸੀ ਏਕੋ ਨਾਮ ਧਿਆ ਹੋ ਗਏ, ਜਿਥਮ ਲਾਏ ਤਿਥੀ ਲਾਗੇ ਤੈਸੇ ਕਰਮ ਕਮਹਾਵੇ ਗਏ, ਹਰ ਜੀ ਕਿਰਪਾ ਕਰੇ ਜਿਉ ਆਪਣੀ ਤੋਂ ਗੁਰ ਕੈ ਸ਼ਬਦ ਸਮਹਾਵੇ ਗਏ, ਜੀਵਤ ਮਰੋ ਮਰੋ ਫਿਰ ਜੀਵੋ ਪੁਨਰਪ ਜਨਮ ਨਾ ਹੋਈ, ਕਹ ਕਬੀਰ ਜੋ ਨਾਮ ਸਮਾਨੇ ਸੁਣ ਰਿਹਾ ਹੋਈ, ਜੋ ਤੁਮ ਮੋਹ ਕੋ ਦੂਰ ਕਰਥੋ ਹੋ ਤੁਮ ਮੁਕਤ ਬਤਾਵੋ, ਅਨੇਕ ਹੋਏ ਰਹੋ ਸਗਲ ਮੈਂ ਅਬ ਕੈਸੇ ਪਰਮਾਵੋ, ਰਾਮ ਮੋਹ ਕੋ ਤਾਰ ਕਹਾਂ ਲੈ ਜਾਈ ਹੈ, ਸੋਧੋ ਮੁਕਤ ਕਹਾਂ ਦੇ ਕੈਸੀ ਕਰ ਪ੍ਰਸਾਦ ਮੋ ਪਾਈ ਹੈ। ਰਹੋ ਤਾਰਨ ਤਰਨ ਤਬੇ ਲਉ ਕਹੀਏ ਜਬ ਲਗ ਤਤ ਨ ਜਾਣਿਆ, ਅਬ ਤੋ ਬਿਮਲ ਭਏ ਕਠੀ ਮੈਂ ਕਹਿ ਕਬੀਰ ਮਨ ਮਾਨਿਆ, ਜਿਨ ਗਣ ਕੋਟ ਘੀਏ ਚੰਦਨ ਕੇ ਛੋੜ ਗਿਆ ਸੋ ਗਾਵਣ ਕਾਹੇ ਕਿਜਤ ਹੈ ਮਨ ਭਾਵਣ ਜਬ ਜਬ ਜਾਏ ਕੇਸ ਤੇ ਪਕਰੇ ਜਬ ਜਬ ਆਏ ਕੇਸ ਤੇ ਪਕਰੇ ਤੈ ਹਰ ਕੋ ਨਾਮ ਛੜਾਵਣ ਰਹੋ ਕਾਲ ਅਕਾਲ ਖਸਮ ਕਾ ਕੀ ਨਾ ਏ ਪਰਪੰਚ ਵਧਾਵਣ ਕਹਿ ਕਬੀਰ ਤੇ ਅੰਤੇ ਮੁਕਤੇ ਜਿਨ ਹਿਰਦੇ ਰਾਮ ਰਸਾਇਣ ਦੇਹੀ ਗਾਵਾ ਜੀਓ ਧਰਮ ਹਤ ਵਸੇ ਪੰਚ ਕਰਸਾਨਾ ਨੈਨੂ ਨਕਟੂ ਸ੍ਰਵਣ ਰਸਪਤ ਇੰਦਰੀ ਕਿਹਾ ਨ ਮਾਨਾ ਬਾਬਾ ਅਬ ਨ ਬਸੋ ਇਹ ਗਾਓ ਘਰੀ ਘਰੀ ਕਾਲੇ ਖਾ ਮਾਂਗੇ ਕਾਇਤ ਚੇ ਤੈਨਾਓ ਰਹਾਓ ਧਰਮ ਰਾਏ ਜਬ ਲੇਖਾ ਮਾਗੇ ਬਾਕੀ ਨਿਕਸੀ ਭਾਰੀ ਪੰਚ ਕਰਸਾਨ ਵਾ ਭਾਗ ਗਏ ਲੈ ਬਾਧਿਓ ਜੀਓ ਦਰਬਾਰੀ ਕਹਿ ਕਬੀਰ ਸੁਨੋ ਰੇ ਸੰਤੋ ਖੇਤੀ ਕਰੋ ਨਬੇਰਾ ਅਬ ਕੀ ਵਾਰ ਬਖਸ਼ ਬੰਦੇ ਕੋ ਬੋਹਰ ਨ ਭਾਵਿਆ ਫੇਰਾ ਰਾਗ ਮਾਰੂ ਬਾਣੀ ਕਬੀਰ ਜੀਓ ਕੀ ਇੱਕ ਉਹ ਅਹੰਕਾਰ ਸਤਿਗੁਰ ਪ੍ਰਸਾਦ ਅਨਪਉ ਕਿਨੇ ਨਾ ਦੇਖਿਆ ਬੈਰਾਗੜੀਏ ਬਿਨ ਪੈ ਅਨਪਉ ਹੋਏ ਬਿਨਾ ਹੰਬੇ ਸੋ ਦੂਰ ਦੇਖੇ ਤਾਂ ਭਉ ਪਵੇ ਬੈਰਾਗੜੀਏ ਹੁਕਮੇ ਬੂਝੇ ਤਾਂ ਨਿਰਭਉ ਹੋਏ ਬਿਨਾ ਹੰਬੇ ਹਰ ਪਖੰਡ ਨਾ ਕੀ ਜਈ ਬੈਰਾਗੜੀਏ ਪਖੰਡ ਰਤਾ ਸਭ ਲੋਕ ਬਣਾ ਹੰਬੇ ਤ੍ਰਿਸ਼ਨਾ ਪਾਸ ਨਾ ਛੋੜ ਈ ਬੈਰਾਗੜੀਏ ਮਮਤਾ ਜਾਲਿਆ ਪਿੰਡ ਬਣਾ ਹੰਬੇ ਚਿੰਤਾ ਜਾਲ ਤਨ ਜਾਲਿਆ ਬੈਰਾਗੜੀਏ ਜੇ ਮਨ ਮਿਰਤਕ ਹੋਏ ਬਣਾ ਹੰਬੇ ਸਤਿਗੁਰ ਬਿਨ ਬੈਰਾਗ ਨਾ ਹੋਵੇ ਬੈਰਾਗੜੀਏ ਜੇ ਲੋਚੇ ਸਭ ਕੋਈ ਬਿਨਾ ਹੰਬੇ ਕਰਮ ਹੋਵੇ ਸਤਿਗੁਰ ਮਿਲੇ ਬੈਰਾਗੜੀਏ ਸਹਿਜੇ ਪਾਵੇ ਸੋਈ ਬਣਾ ਹੰਬੇ ਕਹੋ ਕਬੀਰ ਇੱਕ ਬੇਨਤੀ ਬੈਰਾਗੜੀਏ ਮੋਪੋ ਭਵਜਲ ਪਾਰ ਉਤਾਰ ਬਣਾ ਹੰਬੇ ਰਾਜਨ ਕੌਣ ਤੁਮਾਰੇ ਆਵੈ ਐਸੋ ਭਉ ਬਿਦਰ ਕੋ ਦੇਖਿਓ ਉਹ ਗਰੀਬ ਮੋਹ ਭਾਵੈ ਰਹਾਓ ਹਸਤੀ ਦੇਖ ਭਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ ਤੁਮਰੋ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰੈਨ ਬਿਹਾਨੀ ਕਬੀਰ ਕੇ ਠਾਕੁਰ ਆਨੰਦ ਬਨੋਦੀ ਜਾਤ ਨ ਕਾਹੂ ਕੀ ਮਾਨੀ ਸਲੋਕ ਕਬੀਰ ਗਗਨ ਦਵਾ ਮਾਂ ਬਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮਾਂਡਿਓ ਸੂਰਮਾ ਅਬਜੂ ਜਨ ਕੋ ਦਾਓ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨ ਛਾੜੇ ਖੇਤ ਕਬੀਰ ਕਾ ਸ਼ਬਦ ਰਾਗ ਮਾਰੂ ਬਾਣੀ ਨਾਮ ਦੇਵ ਜੀਓ ਕੀ ਇੱਕ ਉਹ ਅਹੰਕਾਰ ਸਤਿਗੁਰ ਪ੍ਰਸਾਦ ਚਾਰ ਮੁਕਤ ਚਾਰੇ ਸਿੱਧ ਮਿਲਕੈ ਦੂਲੇ ਪ੍ਰਭ ਕੀ ਸਰਨ ਪਰਿਓ ਮੁਕਤ ਪਿਓ ਚੌਹੂ ਜੁਗ ਜਾਨਿਓ ਜਿਸ ਕੀਰਤ ਮਾਥੇ ਛਤਰ ਧਰਿਓ ਰਾਜਾ ਰਾਮ ਜਪਤ ਕੋ ਨਾ ਤਰਿਓ ਗੁਰ ਉਪਦੇਸ਼ ਸਾਧਕੀ ਸੰਗਤ ਭਗਤ ਭਗਤ ਨਾਮ ਕੋ ਤਾਂ ਕੋ ਨਾਮ ਪਰਿਓ ਰਹਾਓ ਸੰਖ ਚੱਕਰ ਮਾਲਾ ਤਿਲਕ ਵਿਰਾਜਤ ਦੇਖ ਪ੍ਰਤਾਪ ਜਮ ਡਰਿਓ ਨਿਰਭਉ ਭਏ ਰਾਮ ਬਲ ਗਰਜਿਤ ਜਨਮ ਮਰਨ ਸੰਤਾਪ ਹਿਰਿਓ ਅੰਬਰੀਕ ਕੋ ਦਿਓ ਅਭੈ ਪਦ ਰਾਜ ਭਵੀਖਨ ਅਧਿਕ ਕਰਿਓ ਨੌਨਿਧ ਠਾਕੁਰ ਦੀ ਸੁਧਾਮੇ ਧਰੂ ਅਟਲ ਅਜਹੂ ਨ ਠਰੋ ਭਗਤ ਹੇਤ ਮਾਰਿਓ ਹਰਨਾਹਸ਼ ਨਰਸਿੰਘ ਰੂਪ ਹੋਏ ਦੇਹ ਧਰਿਓ ਨਾਮਾ ਕਹੇ ਭਗਤ ਬਸ ਕੇਸਵ ਅਜਹੂ ਬਲ ਕੇ ਦੁਆਰ ਖਰੋ ਮਾਰੂ ਕਬੀਰ ਜੀਓ ਦੀਨ ਵਸਾਰਿਓ ਉਰੇ ਦੀਵਾਨੇ ਦਵੀਨ ਵਸਾਰਿਓ ਉਰੇ ਪੇਟ ਭਰਿਓ ਪਸੂਆ ਜਿਉ ਸੋਇਓ ਮਨੁੱਖ ਜਨਮ ਹੈ ਹਾਰਿਓ ਰਹੋ ਸਾਧ ਸੰਗਤ ਕਬੂ ਨਹੀਂ ਕੀ ਨੀ ਰਿਹੋ ਧੰਦੈ ਝੂਠ ਸਵਾਨ ਸੂ ਕੁਰ ਬਾਇਸ ਜਿਵੇਂ ਭਟਕਤ ਚਾਲਿਓ ਊਠ ਆਪਸ ਕੋ ਦੀਰ ਕਰ ਜਾਣੇ ਔਰਨ ਕੋ ਲਗਮਾਤ ਮਨਸਾ ਬਾਚਾ ਕਰਮ ਨਾ ਮੈਂ ਦੇਖੇ ਦੋਜਕ ਜਾਤ ਕਾਮੀ ਕ੍ਰੋਧੀ ਚਾਤਰੀ ਬਾਜੀ ਗਰ ਬੇਕਾਮ ਨਿੰਦਾ ਕਰਤੇ ਜਨਮ ਸਰਾਨ ਕਬੂ ਨ ਸਿਮਰਿਓ ਰਾਮ ਕਹਿ ਕਬੀਰ ਚੇਤੇ ਨਹੀਂ ਮੂਰਖ ਮੁਗਧ ਗਵਾਰ ਰਾਮ ਨਾਮ ਜਾਣਿਓ ਨਹੀਂ ਕੈਸੇ ਉਤਰਸ ਪਾਰ ਰਾਗ ਮਾਰੂ ਬਾਣੀ ਜੈਵ ਦੇਹ ਜੀ ਕਿਉ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚੰਦ ਸਤ ਭੇਦਿਆ ਨਾਤ ਸਤ ਪੂਰਿਆ ਸੂਰ ਸਤ ਖੋੜ ਸਾ ਦੱਤ ਕੀਆ ਅਵਲ ਬਲ ਤੋੜਿਆ ਅਚਲ ਚਲ ਥਪਿਆ ਅਗੜ ਘੜਿਆ ਤਹਾਂ ਅਪਿਓ ਪੀਆ ਮਨ ਆਦਿ ਗੁਣ ਆਦਿ ਬਖਾਣਿਆ ਤੇਰੀ ਦੁਬਦਾ ਦ੍ਰਿਸ਼ਟ ਸਮਾਨਿਆ ਰਹਾਓ ਅਰਦ ਕੋ ਅਰਧਿਆ, ਸਰਦ ਕੋ ਸਰਧਿਆ, ਸਲਲ ਕੋ ਸਲਲ ਸਮਾਨ ਆਇਆ। ਬਦਤ ਜੈ ਦੇਉ ਜੈ ਦੇਵ ਕੋ ਰਮਿਆ, ਬ੍ਰਹਮ ਨਿਰਵਾਣ ਲਵ ਦੀਨ ਪਾਇਆ। ਕਬੀਰ ਮਾਰੂ ਰਾਮ ਸਿਮਰ ਪਛਤਾਹੇਗਾ, ਮਨ ਪਾਪੀ ਜੀਰਾ ਲੋਭ ਕਰਤ ਹੈ, ਆਜ ਕੱਲ ਉੱਠ ਜਾਹੇਗਾ ਰਹੋ। ਲਾਲਚ ਲਾਗੇ ਜਨਮ ਗਵਾਇਆ, ਮਾਇਆ ਪਰਮ ਪੁਲਾਹੇਗਾ। ਧਨ ਜੋਬਨ ਕਾ ਗਰਭ ਨ ਕੀਜੇ, ਕਾਗਦ ਜੋ ਗਲ ਜਾਹੇਗਾ। ਜੋ ਜਮ ਆਏ ਕੇਸ ਗਹਿ ਪਟਕੇ, ਤਾ ਦਿਨ ਕਿਛੁ ਨ ਵਸਾਹੇਗਾ। ਸਿਮਰਨ ਭਜਨ ਦਿਆ ਨਹੀਂ ਕੀਨੀ, ਤੋ ਮੁਖ ਝੋਟਾ ਖਾਹੇਗਾ। ਧਰਮ ਰਾਏ ਜਬ ਦੇਖਾਵਾਂਗੇ, ਕਿਆ ਮੁਖ ਲੈ ਕੇ ਜਾਹੇਗਾ। ਕਹਿ ਕਬੀਰ ਸੁਨੋ ਰੇ ਸੰਤੋ, ਸਾਧ ਸੰਗਤ ਤਰ ਜਾਹੇਗਾ। ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ, ਇੱਕ ਓ ਅੰਕਾਰ ਸਤਿਗੁਰ ਪ੍ਰਸਾਦ। ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਵਾਜ ਗੁਸਈਆ ਮੇਰਾ, ਮਾਥੇ ਛਤਰ ਧਰੇ ਰਹਾਓ। ਜਾ ਕੀ ਛੋਤ ਜਗਤ ਕੋ ਲਾਗੇ, ਤਾ ਫਿਰ ਤੁਹੀਂ ਟਰੈ। ਨੀਚੋ ਊਚ ਕਰੇ ਮੇਰਾ, ਗੋਬਿੰਦ ਕਾਹੂ ਤੇ ਨਾ ਡਰੈ। ਨਾਮ ਦੇਵ ਕਬੀਰ ਤਲੋਚਨ, ਸਦਨਾ ਸਹਿਨ ਤਰੇ। ਕਹਿ ਰਵਿਦਾਸ ਸੁਣੋ ਰੇ ਸੰਤ, ਹਰ ਜੀਓ ਤੇ ਸਭੇ ਸਰੈ। ਮਾਰੂ ਸੁਖ ਸਾਗਰ ਸਵਰ ਜਿੱਤਰ, ਚਿੰਤਾ ਮਨ ਕਾਮ ਦੀਨ ਬਸ ਜਾ ਕੇ ਰੇ। ਚਾਰ ਪਦਾਰਥ ਅਸ਼ਟਮਾ ਸਿੱਧ ਨਵ ਨਿਧ ਕਰਤਲ ਤਾ ਕੇ ਰੇ। ਹਰ ਹਰ ਹਰਨਾ ਜਪਸ ਰਚਨਾ, ਅਵਰ ਸਭ ਛਾੜ ਬਚਨ ਰਚਨਾ ਰਹਾਓ। ਨਾਨਾ ਗਿਆਨ ਪੂਰਨ ਬੇਦ ਬਿਦ, ਚੌਤੀਸ ਅੱਛਰ ਵਾਹੀ। ਵਿਆਸ ਵਿਚਾਰ ਕਿਹੋ ਪਰਮਾਰਥ, ਰਾਮ ਨਾਮ ਸਰਨਾਹੀ। ਸਹਿਜ ਸਮਾਧ ਉਪਾਧ ਰਹਿਤ, ਬੜੇ ਭਾਗ ਲਿਵ ਲਾਗੀ। ਕਹਿ ਰਵਿਦਾਸ ਉਦਾਸ, ਦਸਮਤ ਜਨਮ ਮਰਨ ਪੈ ਭਾਗੀ। ਤੋਖਾਰੀ ਛੰਤ ਮਹੱਲਾ ਪਹਿਲਾ, ਵਾਰਾ ਮਾਹਾ, ਇੱਕ ਓ ਅਹੰਕਾਰ ਸਤਿਗੁਰ ਪ੍ਰਸਾਦ। ਤੂੰ ਸੁਣ ਕੇ ਟਕਰਮਾ ਪੁਰਬ ਕਮਾਇਆ, ਸਿਰ ਸਿਰ ਸੁਖ ਸਹਮਾ ਦੇਸੀ ਤੂੰ ਭਲਾ। ਹਰ ਰਚਨਾ ਤੇਰੀ, ਗਿਆਗਤ ਮੇਰੀ, ਹਰ ਬਿਨ ਘੜੀ ਨ ਜੀਵਾ। ਪ੍ਰਿਯ ਬਾਜ ਦੁਹੇਲੀ ਕੋਈ ਨ ਬੇਲੀ, ਗੁਰਮੁਖ ਅੰਮ੍ਰਿਤ ਪੀਵਾ। ਰਚਨਾ ਰਾਚ ਰਹੇ ਨਿਰੰਕਾਰੀ, ਪ੍ਰਭ ਮਨ ਕਰਮ ਸੁਕਰਮਾ। ਨਾਨਕ ਪੰਥ ਨਿਹਾਲੇ ਸਾਤਾਂ, ਤੂੰ ਸੁਣ ਆਤਮ ਰਾਮਾ। ਬਬੀਹਾ ਪ੍ਰਿਉ ਬੋਲੇ ਕੋ ਕੁਲ ਬਾਣੀਆਂ, ਸਾਤਨ ਸਵਰਸ ਚੋਲੇ ਅੰਕ ਸਮਾਣੀਆਂ। ਹਰ ਅੰਕ ਸਮਾਣੀ ਜਾ ਪ੍ਰਭ ਪ੍ਰਾਣੀ, ਤਾਂ ਸੁਹਾਗਣ ਨਾਰੇ। ਨਵਕਰ ਥਾਪ ਮਹਿਲ ਕਰ ਊਚੋ, ਨਿਜ ਕਰ ਵਾਸ ਮੁਰਾਰੇ। ਸਭ ਤੇਰੀ ਤੂੰ ਮੇਰਾ ਪ੍ਰੀਤਮ, ਨਿਸਬਾਸਰ ਰੰਗ ਰਾਵੇ। ਨਾਨਕ ਪ੍ਰਿਓ ਪ੍ਰਿਓ ਚਵੇ, ਬਬੀਹਾ ਕੋ ਕਰ ਸ਼ਬਦ ਸੁਹਾਵੇ। ਤੂੰ ਸੁਣ ਹਰ ਰਸ ਭਿੰਨੇ ਪ੍ਰੀਤਮ ਆਪਣੇ, ਮੰਤਨ ਰਪਤਰ ਬੰਨੇ ਘੜੀ ਨ ਬੀਸਰੈ। ਕਿਉਂ ਘੜੀ ਵਿਸਾਰੀ ਹੋਂ ਬਲਿਆਰੀ, ਹੋ ਜੀਵਾ ਗੁੜੰਗਾਏ। ਨਾ ਕੋਈ ਮੇਰਾ ਹੋਂ ਕਿਸ ਕੇਰਾ, ਹਰ ਬਿਨ ਰਹਿਣ ਨ ਜਾਏ। ਓਟ ਗਈ ਹਰ ਚਰਨ ਵਾਸੇ, ਭਏ ਪਵਿੱਤਰ ਸਰੀਰਾ। ਨਾਨਕ ਦਿਸ਼ ਦੀਰਘ ਸੁਖ ਪਾਵੇ, ਗੁਰਸਬ ਦੀ ਮਨ ਧੀਰਾ। ਬਰਸੇ ਅੰਮ੍ਰਿਤ ਧਾਰ ਬੂੰਦ ਸੁਹਾਵਣੀ, ਸਾਜਨ ਮਿਜਰੇ ਸਹਿਜ ਸੁਭਾਏ, ਹਰ ਸਿਉ ਪ੍ਰੀਤ ਬਣੀ। ਹਰ ਮੰਦਰ ਆਵੇ ਜਾ ਪ੍ਰਭਾਵੇ, ਤਨ ਊਬੀ ਗੁਣ ਸਾਰੀ। ਘਰ ਘਰ ਕੰਤ ਰਵੇ ਸੋਹਾਗਣ, ਹੋਂ ਕਿਉਂ ਕੰਤ ਵਿਸਾਰੀ। ਉਨਬ ਘਨ ਛਾਏ ਬਰਸ ਸੁਭਾਏ, ਮਨ ਤਨ ਪ੍ਰੇਮ ਸੁਖਾਵੇ। ਨਾਨਕ ਬਰਸੇ ਅੰਮ੍ਰਿਤ ਬਾਣੀ, ਕਰ ਕਿਰਪਾ ਕਰ ਆਵੇ। ਚੇਤ ਬਸੰਤ ਭਲਾ ਭਵਰ ਸੋਹਾਵੜੇ, ਬਨ ਫੂਲੇ ਮੰਝ ਬਾਰ ਮੈਂ ਫਿਰ ਘਰ ਬਹੁੜੇ। ਫਿਰ ਘਰ ਨਹੀਂ ਆਵੇ ਧਨ ਕਿਉਂ ਸੁਖ ਪਾਵੇ, ਬਿਰਹਿ ਵਿਰੋਧ ਧਨ ਛੀਜੇ। ਕੋਕਲ ਅੰਬ ਸੁਹਾਵੀ ਬੂਲੇ, ਕਿਉਂ ਦੁੱਖ ਅੰਖ ਸਹੀਜੇ। ਭਵ ਪ੍ਰਵੰਤਾ ਫੂਲੀ ਡਾਲੀ, ਕਿਉਂ ਜੀਵਾ ਮਰਮਾਏ। ਨਾਨਕ ਚੇਤ ਸਹਿਤ ਸੁਖ ਪਾਵੇ, ਜੇ ਹਰ ਵਰ ਘਰ ਤਨ ਪਾਏ। ਵੈਸਾਖ ਭਲਾ ਸਾਖਾ ਵੇਸ ਕਰੇ, ਤਨ ਦੇਖੇ ਹਰ ਦੁਆਰ ਆਵੋ ਦਿਆ ਕਰੇ। ਕਰ ਆਓ ਪਿਆਰੇ ਦੁੱਤਰ ਤਾਰੇ, ਤੁਧ ਬਿਨ ਅੱਡਾ ਮੋਲੋ। ਕੀਮਤ ਕੌਣ ਕਰੇ ਤੁਧ ਪਾਵਾਂ, ਦੇਖ ਦਿਖਾਵੇ ਢੋਲੋ। ਦੂਰ ਨਾ ਜਾਣਾ ਅੰਤਰ ਮਾਨਾ, ਹਰ ਕਾ ਮਹਿਲ ਪਛਾਣਾ। ਨਾਨਕ ਬੈਸਾਖੀ ਪ੍ਰਭ ਭਾਵੇ, ਸੁਤ ਸ਼ਬਦ ਮਨ ਮਾਨਾ। ਮਹਾਜੇਠ ਭਲਾ ਪ੍ਰੀਤਮ ਕਿਉਂ ਵਿਸਰੇ, ਥਲ ਤਾਪੈ ਸਰ ਭਾਰ ਸਾ ਤਨ ਬਿਨੋ ਕਰੇ। ਤਨ ਬਿਨੋ ਕਰੇ ਦੀ ਗੁਣਸਾਰੇ ਦੀ ਗੁਣਸਾਰੀ ਪ੍ਰਭ ਪਾਵਾ। ਸਾਚੇ ਮਹਿਲ ਰਹੇ ਬੈਰਾਗੀ, ਆਵਣ ਦੇ ਸਿਆਵਾ। ਨਿਮਾਣੀ ਨਿਤਾਣੀ ਹਰ ਬਿਨ ਕਿਉਂ ਪਾਵੇ, ਸੁਖ ਮਹਿਲੀ। ਨਾਨਕ ਜੇਠ ਜਾਣੇ ਤੱਚਿਆ ਸੀ ਕਰਮ ਮਿਲੇ ਗੁਣ ਗਹਿਲੀ ਅਸਾੜ ਪਲਾ ਸੂਰਜ ਗਗਨ ਤਪੈ ਧਰਤੀ ਦੁੱਖ ਸਹੇ ਸੋਖੇ ਅਗਨ ਪਖੇ ਅਗਨ ਰਸ ਸੋਖੇ ਮਰੀਆ ਧੋਖੇ ਬੀਸੋ ਕੀਰਤਨ ਹਾਰੇ ਰਥ ਫਿਰੇ ਛਾਇਆ ਧਨ ਤਾ ਕੇ ਟੀਡ ਲਵੇ ਮਜਵਾਰੇ ਅਵਗੁਣ ਬਾਂਧ ਚਲੀ ਦੁੱਖ ਆ ਗਏ ਸੁਖ ਤੇ ਸਾਥ ਸੰਭਾਲੇ ਨਾਨਕ ਜਿਸ ਨੂੰ ਇਹ ਮਨ ਦਈਆ ਮਰਨ ਜੀਵਨ ਪ੍ਰਭ ਨਾਲੇ ਸਾਵਣ ਸਰਸ ਮਣਾ ਕਣ ਵਰਸੈ ਰੁੱਤੇ ਆਏ ਮੈਂ ਮਨ ਤਨ ਸੁਹ ਭਾਵੇ ਪਰ ਪਰਦੇਸ ਸਦਾਏ ਫਿਰ ਘਰ ਨਹੀਂ ਆਵੇ ਮਰੀਏ ਹਾਵੇ ਦਾਵਣ ਚੰਕ ਡਰਾਏ ਸੇਜ ਅਕੇਲੀ ਖਰੀ ਦੁਹੇਲੀ ਮਰਨ ਪਿਆ ਦੁਖ ਮਾਏ ਹਰ ਬਿਨ ਨੀਂਦ ਭੁੱਖ ਕੋ ਕੈਸੀ ਕਾਪੜ ਧਨਣ ਸਿਖਾਵੇ ਨਾਨਕ ਸਾਸੋ ਹਾਗਣ ਕੰਤੀ ਪਿਰ ਕੇ ਅੰਕ ਸਮਾਵੇ ਭਾਦੋ ਪਰਮ ਭੁੱਲੀ ਪਰ ਜੋਵਨ ਪੁਛਤਾਣੀ ਜਲ ਥਰ ਨੀਰ ਭਰੇ ਬਰਸ ਰੁਤੇ ਰੰਗਮਾਣੀ ਬਰਸੇ ਨਿਸਕਾਲੀ ਕਿਉ ਸੁਖ ਬਾਲੀ ਦਾਦਰ ਮੋਰ ਲਵੰਤੇ ਪ੍ਰੀਓ ਪ੍ਰੀਓ ਚਵੇ ਬਬੀਹਾ ਬੁੱਲ ਭਿਅੰਗਮ ਫਿਰੇ ਡਸੰਤੇ ਮੱਛਰ ਡੰਗ ਸਾਇਰ ਭਰ ਸੁਭਰ ਬਿਨ ਹਰ ਕਿਉਂ ਸੁਖ ਪਾਈਐ ਨਾਨਕ ਪੂਛਿਲੋ ਗੁਰ ਆਪਣੇ ਜਹਿ ਪ੍ਰਭ ਤੈ ਹੀ ਜਾਈਐ ਹਸਨ ਔ ਤਰ ਪਿਰਾ ਸਾ ਤਨ ਝੂਰ ਹੋਈ ਤਾਂ ਮਿਲੀਏ ਭਰਮ ਮੇਲੇ ਦੂਜੇ ਭਾਏ ਹੋਈ ਝੂਠ ਭਗਵਤੀ ਤਾ ਫਿਰ ਮੋਤੀ ਗੂਕੇ ਕਾਸ ਫੂਲੇ ਆ ਗਏ ਕਾਮ ਪਿੱਛੇ ਰੁਤ ਜਾਡਾ ਦੇਖ ਚਲਤ ਮਨ ਡੋਲੇ ਦਹਦੇ ਸਾਖ ਹਰੀ ਅਰਿਆਵਲ ਸਹਿਜ ਪਕੇ ਸੋ ਮੀਠਾ ਨਾਨਕ ਅਸਨ ਮਿਲੋ ਪਿਆਰੇ ਸਤਿਗੁਰ ਭਏ ਵਸੀਠਾ ਕਤਕ ਕਿਰਤ ਪਿਆ ਸੋ ਪ੍ਰਭ ਪਾਇਆ ਦੀਪਕ ਸਹਿਜ ਬਲੇ ਤਤ ਜਲਾਇਆ ਦੀਪਕ ਰਸਤੋਲ ਤੇ ਲੋ ਧਨ ਪਰ ਮੇਲੋ ਧਨ ਉਮਾਹੇ ਸਰਸੀ ਅਵਗੁਣ ਮਾਰੀ ਮਰੇ ਨਸੀ ਜੇ ਗੁਣ ਮਾਰੀ ਤਾਂ ਮਰਸੀ ਨਾਮ ਭਗਤ ਦੇ ਨਿਜ ਕਰ ਬੈਠੇ ਅਜੂ ਨਿਤਾੜੀ ਆਸਾ ਨਾਨਕ ਮਿਲੋ ਕਪਟ ਦਰ ਖੋਲੋ ਏਕ ਘੜੀ ਖਟਮਾਸਾ ਮਕਰ ਮਹਾ ਭਲਾ ਹਰ ਗੁਣ ਅੰਕ ਸਮਾਵੇ ਗੁਣਵੰਤੀ ਗੁਣ ਰਵੇ ਮੈਂ ਪਿਰ ਨਿਹਚਲ ਭਾਵੇ ਨਿਹਚਲ ਚਤਰ ਸਜਾਣ ਵਿਧਾਤਾ ਚੰਚਲ ਜਗਤ ਸੁਭਾਇਆ ਗਿਆਨ ਧਿਆਨ ਗੁਣ ਅੰਕ ਸਮਾਣੇ ਪ੍ਰਭਾਣੇ ਤਾ ਪਾਇਆ ਗੀਤ ਨਾਦ ਕਵਿਤ ਕਵੇ ਸੁਣ ਰਾਮ ਨਾਮ ਦੁੱਖ ਭਾ ਗਏ ਨਾਨਕ ਸਾਤਨ ਨਹਾ ਪਿਆਰੀ ਅਭਗਤੀ ਫਿਰ ਆ ਗਏ ਪੋਖ ਤਵਾਰ ਪੜੇ ਵਿਣ ਤ੍ਰਿਣ ਰਸ ਸੁਖ ਹੈ ਆਬਦ ਕੀ ਨਾਹੀ ਮਨ ਤਨ ਵਸੈ ਮੁਖ ਹੈ ਮਨ ਤਨ ਰਬ ਰਿਹਾ ਜਗ ਜੀਵਨ ਗੁਰਸਬਦੀ ਰੰਗਮਾਣੀ ਅੰਡਜ ਜੇਰਜ ਸੇਤਜ ਉਤਪਜ ਕਟਕਟ ਜੋਤ ਸਮਾਣੀ ਦਰਸ਼ਨ ਦੇਹੋ ਦਿਆ ਪਦ ਦਾਤੇ ਗਤ ਪਾਵੋ ਮਤ ਦੇਹੋ ਨਾਨਕ ਰੰਗ ਵਸੇ ਰਸ ਰਸੀਆ ਹਰ ਸਿਉ ਪ੍ਰੀਤ ਸੁਨੇਹੋ ਮਾਘ ਪਨੀਤ ਭਈ ਤੀਰਥ ਅੰਤਰ ਜਾਣਿਆ ਸਾਜਨ ਸਹਿਜ ਮੇਰੇ ਗੁਣ ਕਹਿ ਅੰਕ ਸਮਾਨਿਆ ਪ੍ਰੀਤਮ ਗੁਣਿਆ ਕੇ ਸੁਣ ਪ੍ਰਭ ਅੰਕੇ ਤੁਧ ਭਾਵੈ ਸਿਰ ਨਾਵੈ ਗੰਗ ਜਬਨ ਤੈ ਬੇਣੀ ਸੰਗਮ ਸਾਤ ਸਮੁੰਦ ਸਮਾਵੈ ਪੁੰਨ ਦਾਨ ਪੂਜਾ ਪਰਮੇਸ਼ਰ ਜੁਗ ਜੁਗ ਏਕੋ ਜਾਤਾ ਨਾਨਕ ਮਾਂਗ ਮਹਾਰਸ ਹਰ ਜਪ ਅੜਸਠ ਤੀਰਥ ਨਾਤਾ ਫਲਗੁਣ ਮਨ ਰਹਿਸੀ ਪ੍ਰੇਮ ਸੁਭਾਇਆ ਅੰਦਨ ਰਸ ਪਿਆ ਆਪ ਗਵਾਇਆ ਮਨ ਮੋਚ ਕਾਇਆ ਜਾਤ ਸਫਾਇਆ ਕਰ ਕਿਰਪਾ ਕਰ ਆਓ ਬਹੁਤੇ ਵੇਸ ਕਰੀ ਪਿਰ ਬਾਜੋ ਮਹਿਰੀ ਲਹਾ ਨ ਥਾਓ ਹਾਰ ਡੋਰ ਰਸ ਪਾਟ ਪਟੰਬਰ ਫਿਰ ਲੋੜੀ ਸੀਗਾਰੀ ਨਾਨਕ ਮੇਰ ਗਈ ਗੁਰੇ ਆਪਣੇ ਘਰ ਵਰ ਪਾਇਆ ਨਾਰੀ ਵੇਦਸ ਮਹਾਰੁਤੀ ਥਿੱਤੀ ਬਾਰ ਭਲੇ ਕੜੀ ਮੂਰਤ ਪਲ ਸਾਚੇ ਆਏ ਸਹਿਜ ਮਿਲੇ ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭਿਤ ਜਾਣੇ ਜਿਨਸੇ ਗਾਰੀ ਤਿਸੇ ਪਿਆਰੀ ਮੇਰ ਪਿਆਰ ਗਮਾਣੇ ਕਰ ਸੇਜ ਸਹਾਵੀ ਤਾ ਫਿਰ ਰਾਵੀ ਗੁਰਮੁਖ ਮਸਤਕ ਭਾਗੋ ਨਾਨਕ ਐਨ ਸਰਾਵੇ ਪ੍ਰੀਤਮ ਹਰ ਵਰ ਫਿਰ ਸੁਹਾਗੋ ਤੋ ਖਾਰੀ ਮਹੱਲਾ ਪਹਿਲਾ ਪਹਿਲੇ ਪਹਿਰੇ ਨੈਣ ਸਲੋਨੜੀਏ ਰਹਿਣ ਇੰਧਿਆਰੀ ਰਾਮ ਵੱਖਰ ਰਾਖ ਬੂਏ ਆਵੇ ਵਾਰੀ ਰਾਮ ਵਾਰੀ ਆਵੇ ਕਵਣ ਜਗਾਵੇ ਸੂਤੀ ਜਸਮ ਚੂਸੇ ਰਹਿਣ ਅੰਧਾਰੀ ਕਿਆਮਤ ਤੇਰੀ ਚੋਰ ਪੜੇ ਕਰ ਮੂਸੇ ਰਾਖਣ ਹਾਰਾ ਗਮ ਪਾਰਾ ਸੁਣ ਬੇਨੰਤੀ ਮੇਰੀਆ ਨਾਨਕ ਮੂਰਖ ਕੋਈ ਨਾ ਚੇਤੇ ਕਿਆ ਸੂਜੇ ਰਹਿਣ ਅਧੇਰੀਆ ਦੂਜਾ ਪਹਿਰ ਪਿਆ ਜਾਗ ਅਜੇ ਤੀ ਰਾਮ ਵੱਖਰ ਰਾਖ ਬੂਏ ਖਾਜੇ ਖੇਤੀ ਰਾਮ ਰਾਖੋ ਖੇਤੀ ਹਰ ਗੁਰੇ ਤੀ ਜਾਗਤ ਚੋਰ ਨ ਲਾਗੇ ਜਮ ਪੱਗ ਨ ਜਾਵੇ ਤਾਂ ਦੁੱਖ ਪਾਵੇ ਜਮਕਾ ਡਰ ਪਉ ਭਾਗੇ ਰਬ ਸਲਸੀਪ ਗੁਰਮਤਾਰੇ ਮਨਸਾ ਚਾ ਮੁਖ ਧਿਆਈ ਅਵੇ ਨਾਨਕ ਮੂਰਖ ਅਜਨਾ ਚੇਤੇ ਕਿਵਦੂ ਜੇ ਸੁਖ ਪਾਏ ਪਾਵੇ। ਤੀਜਾ ਪਹਿਰ ਪਿਆ ਨੀਂਦ ਪਿਆ ਭੀ ਰਾਮ, ਮਾਇਆ ਸੁਤਦਾਰਾ ਦੁਖ ਸੰਤਾਪੀ ਰਾਮ, ਮਾਇਆ ਸੁਤਦਾਰਾ ਜਗਤ ਪਿਆਰਾ, ਚੋ ਚੋਏ ਨਿਤ ਫਾਸੇ, ਨਾਮ ਧਿਆਵੇ ਤਾਂ ਸੁਖ ਪਾਵੇ, ਗੁਰਮਤਿ ਕਾਲ ਨਾ ਗਰਾਸੇ, ਜੰਮਣ ਮਰਨ ਕਾਲ ਨਹੀਂ ਛੋੜੇ, ਬਿਨ ਨਾਮੇ ਸੰਤਾਪੀ, ਨਾਨਕ ਤੀਜੇ ਤ੍ਰਿਬੰਦ ਲੋਕਾ ਮਾਇਆ ਮੋਹ ਵਿਆਪੀ। ਚੌਥਾ ਪਹਿਰ ਪਿਆ ਦੌਤ ਬਿਹਾਗੇ ਰਾਮ, ਬਿਨ ਕਰ ਰਾਖੜਿਆ ਸੋ ਅੰਦਿਨ ਜਾਗੇ ਰਾਮ, ਗੁਰਪੁੱਛ ਜਾਗੇ ਨਾਮ ਲਾਗੇ ਤਿਨਾ ਰਹਿਣ ਸੋਹੇ ਲੀਆ, ਕੋ ਸ਼ਬਦ ਕਮਾਵੇ ਜਨਮ ਨ ਆਵੇ ਤਿਨਾ ਹਰ ਪ੍ਰਭ ਬੇਲੀਆ। ਕਰ ਕੰਪ ਚਰਨ ਸਰੀਰ ਕੰਪੇ, ਨੈਣ ਅੰਧਲੇ ਤਨ ਭਸਮ ਸੇ, ਨਾਨਕ ਦੁਖੀਆ ਜੁਗ ਚਾਰੇ ਬਿਨ ਨਾਮ ਹਰ ਕੇ ਮਨ ਵਸੇ, ਖੂਲੀ ਗੰਠ ਉਠੋ ਲਿਖਿਆ ਆਇਆ ਰਾਮ, ਰਸ ਕੁਸ ਸੁਖ ਥਾ ਕੇ ਬੰਧ ਚਲਾਇਆ ਰਾਮ, ਬੰਧ ਚਲਾਇਆ ਜਾ ਪ੍ਰਪਾਇਆ ਨਾ ਬੀਸੇ ਨਾ ਸੁਣੀਐ, ਆਪਣ ਵਾਰੀ ਸਭਸੇ ਆਵੇ ਪੱਕੀ ਖੇਤੀ ਲੁਣੀਐ, ਘੜੀ ਚਸੇ ਕਾਲੇ ਖਾਲੀ ਜੇ ਬੁਰਾ ਭਲਾ ਸੌ ਜੀਆ, ਨਾਨਕ ਸੁਰ ਨਾਲ ਸ਼ਬਦ ਮਲਾਏ ਤਿਨ ਪ੍ਰਭ ਕਾਰਨ ਕੀਆ, ਤੋ ਖਾਰੀ ਮਹੱਲਾ ਪਹਿਲਾ। ਤਾਰਾ ਚੜਿਆ ਲੰਮਾ ਕਿਉ ਨਦਰ ਨਿਹਾਲੀਆ ਰਾਮ, ਸੇਵਕ ਪੂਰ ਕਰਮ ਸਤਿਗੁਰ ਸ਼ਬਦ ਦਿਖਾ ਲਿਆ ਰਾਮ, ਗੁਰ ਸ਼ਬਦ ਦਿਖਾ ਲਿਆ ਸੱਚ ਸੰਭਾਲਿਆ ਐਨਸ ਦੇਖ ਵਿਚਾਰਿਆ, ਧਾਵਤ ਪੰਚ ਰਹੇ ਕਰ ਜਾਣਿਆ ਕਾਮ ਕ੍ਰੋਧ ਵਿਖ ਮਾਰਿਆ, ਅੰਤਰ ਜੋਤ ਭਈ ਗੁਰ ਸਾਖੀ ਚੀਨੇ ਰਾਮ ਕਰਮ, ਨਾਨਕ ਹਉਮੈ ਮਾਰ ਪਤੀ ਨੇ ਤਾਰਾ ਚੜਿਆ ਲੰਮ, ਗੁਰਮੁਖ ਜਾਗ ਰਹੇ ਚੂਕੀ ਅਭਿਮਾਨੀ ਰਾਮ, ਅੰਦਿਨ ਭੋਰ ਪਿਆ ਸੱਚ ਸਮਾਨੀ ਰਾਮ, ਸੱਚ ਸਮਾਨੀ ਗੁਰਮੁਖ ਮਨ ਭਾਨੀ, ਗੁਰਮੁਖ ਸਾਬਤ ਜਾਗੇ ਸਾਚ ਨਾਮ ਅੰਮ੍ਰਿਤ ਗੁਰ ਦੀਆ ਹਰ ਚਰਨੀ ਲਿਵ ਲਾਗੇ, ਪ੍ਰਗਟੀ ਜੋਤ ਜੋਤ ਮੈਂ ਜਾਤਾ ਮਨਮੁਖ ਭਰਮ ਫੁਲਾਣੀ, ਨਾਨਕ ਭੋਰ ਪਿਆ ਮਨ ਮਾਨਿਆ ਜਾਗਤ ਰਹਿਣ ਬਿਹਾਣੀ, ਔਗਣ ਵਿਸਰਿਆ ਗੁਣੀ ਕਰ ਕੀਆ ਰਾਮ, ਏਕੋ ਰਵ ਰਿਹਾ ਅਵਰ ਨ ਬੀਆ ਰਾਮ, ਰਵ ਰਿਹਾ ਸੋਈ ਅਵਰ ਨ ਕੋਈ ਮਨ ਹੀ ਤੇ ਮਨ ਮਾਨਿਆ, ਜਿਨ ਦਲ ਥਲ ਤ੍ਰੇ ਪਵਨ ਘਟ ਘਟ ਥਾ ਪਿਆ ਸੋ ਪ੍ਰਭ ਗੁਰਮੁਖ ਜਾਣਿਆ, ਕਰਨ ਕਰਨ ਸਮਰੱਥ ਪਾਰਾ ਤ੍ਰਿਪਦ ਮੀਟ ਸਮਾਈ, ਨਾਨਕੇ ਅਬ ਗੁਣ ਗੁਣ ਸਮਾਣੇ ਐਸੀ ਗੁਰਮਤ ਪਾਈ, ਰਾਵਣ ਜਾਣ ਰਹੇ ਚੂਕਾ ਭੋਲਾ ਰਾਮ, ਹਉਮੈ ਮਾਰ ਮਿਲੇ ਸਾਚਾ ਚੋਲਾ ਰਾਮ, ਹਉਮੈ ਗੁਰ ਹੋਈ ਪ੍ਰਗਟ ਹੋਈ ਚੂਕੇ ਸੋਖ ਸੰਤਾਪੇ, ਜੋਤੀ ਅੰਦਰ ਜੋਤ ਸਮਾਣੀ ਆਪ ਪਛਾਤਾ ਆਪੈ, ਪਿਅੜੇ ਗੁਰ ਸ਼ਬਦ ਪਤੇਣੀ ਸਹਰੜੇ ਪਿਰ ਪਾਣੀ, ਨਾਨਕ ਸਤਿਗੁਰ ਮੇਲ ਮਲਾਈ ਚੂਕੀ ਕਾਣ ਲਕਵਾਣੀ, ਤੋ ਖਾਰੀ ਮਹੱਲਾ ਪਹਿਲਾ। ਭੁਲਾਵੜੇ ਭੁੱਲੀ ਭੁੱਲ ਭੁੱਲ ਪੁੱਛੋ ਤਾਣੀ, ਫਿਰ ਛੋਡੜੀ ਸੁੱਤੀ ਫਿਰ ਕੀ ਸਾਰ ਨਾ ਜਾਣੀ, ਫਿਰ ਛੋਡੀ ਸੁੱਤੀ ਅਵਗਣ ਮੋਤੀ ਤਿਸ ਤਨ ਵਧਣ ਰਾਤੇ, ਕਾਮ ਕ੍ਰੋਧ ਅਹੰਕਾਰ ਦੇ ਗੁੱਤੀ ਹਉਮੈ ਲੱਗੀ ਤਾਤੇ, ਉਡਰ ਹੰਸ ਚੱਲਿਆ ਫਰਮਾਇਆ ਪਸਮੇ ਪਸ ਸਮਾਣੀ, ਨਾਨਕ ਸੱਚੇ ਨਾਮ ਬਿਹੁਣੀ ਭੁੱਲ ਭੁੱਲ ਪਛਤਾਣੀ, ਸੁਣ ਨਾ ਪਿਆਰੇ ਇੱਕ ਬੇਨਤੀ ਮੇਰੀ, ਤੂੰ ਨਿਜ ਘਰ ਵਸੇੜਿਆ ਹੋਰਲ ਪਸਮੇ ਢੇਰੀ, ਬਿਨ ਆਪਣੇ ਨਾਹੇ ਕੋਈ ਨਾ ਚਾਹੇ ਕਿਆ ਕਹੀਏ ਕਿਆ ਕੀਜੇ, ਅੰਮ੍ਰਿਤ ਨਾਮ ਰਸਨ ਰਸ ਰਸਨਾ ਗੁਰ ਸ਼ਬਦੀ ਰਸ ਪੀ ਜੈ, ਬਿਨ ਨਾਮੇ ਕੋ ਸੰਗੀ ਨਾ ਸਾਥੀ ਆਵੇ ਜਾਏ ਕਨੇਰੀ, ਨਾਨਕ ਲਾਹਾ ਲੈ ਕਰ ਜਾਈਏ ਸਾਚੀ ਸੱਚ ਮਤ ਤੇਰੀ, ਸਾਜਨ ਦੇਸ ਵਿਦੇਸੜੀਏ ਸਾ ਨਾ ਹਿੜੇ ਦੇਂਦੀ, ਸਾਰ ਸੰਭਾਲੇ ਤੇਰੇ ਸੱਜਣਾ ਮੁਦ ਰਹਿਣ ਭਰੇਂਦੀ, ਮੁਦ ਰਹਿਣ ਭਰੇਂਦੀ ਗੁਣ ਸਾਰੇਂਦੀ, ਕਿਉਂ ਭਰਮ ਮਿਲਾ ਪਿਆਰੇ ਮਾਰਗ ਪੰਥ ਨਾ ਜਾਣੋ ਬਿਖੜਾ ਕਿਉਂ ਪਾਈਏ ਫਿਰ ਪਾਰੇ, ਸਤਿਗੁਰ ਸਭੀ ਮਿਲੇ ਬਿਛੁਨੀ ਤਨ ਮਨ ਆ ਗੇ ਰਾਖੇ, ਨਾਨਕ ਅੰਮ੍ਰਿਤ ਬਿਰਖ ਮਹਾਰਸ ਫਲਿਆ ਮਿਰ ਪ੍ਰੀਤਮ ਰਸ ਚਾਖੇ, ਮਹਿਲ ਬੁਲਾਈੜੇ ਬਿਲਬ ਨਾ ਕੀਜੈ ਅੰਦਿਨ ਰਤੜੀਏ ਸਹਿਜ ਮਲੀਜੇ, ਸੁਖ ਸਹਿਜ ਮਲੀਜੇ ਰੋਸ ਨਾ ਕੀਜੇ ਗਰਵ ਨਮਾਰ ਸਮਾਣੀ, ਸਾਚੇ ਰਾਤੀ ਮਿਲੇ ਮਲਾਈ ਮਨਮੁਖੇ ਆਵਣ ਜਾਣੀ, ਜਿਵ ਨਾਚੀ ਤਬ ਘੂੰਗਟ ਕੈ ਸਭ ਟੁੱਕੀ ਫੂਡ ਨਰਾਰੀ, ਨਾਨਕੇ ਆਪੈ ਆਪ ਪਛਾਣੇ ਗੁਰਮੁਖ ਤੱਤ ਵਿਚਾਰੀ, ਤੋ ਖਾਰੀ ਮਹੱਲਾ ਪਹਿਲਾ। ਮੇਰੇ ਲਾਲ ਰੰਗੀਲੇ ਹਮ ਲਾਲਣ ਕੇ ਲਾਲੇ, ਗੁਰ ਅਲਖ ਲਖਾਇਆ ਅਵਰ ਨ ਦੂਜਾ ਭਾਲੇ, ਗੁਰ ਅਲਖ ਲਖਾਇਆ ਜਾਤ ਸਪਾਇਆ ਜਾ ਪ੍ਰਭ ਕਿਰਪਾ ਤਾਰੀ ਜਗ ਜੀਵਨ ਦਾਤਾ ਪੁਰਖ ਵਦਾਤਾ ਸਹਿਜ ਮਿਲੇ ਬਨਵਾਰੀ ਨਦਰ ਕਰੈ ਤੂੰ ਤਾਰੈ ਤਰੀਏ ਸਚ ਦੇਵੋ ਦੀਨ ਦਿਆਲਾ ਪ੍ਰਣਵਤ ਨਾਨਕ ਦਾਸਨ ਦਾਸਾ ਤੂੰ ਸਰਬ ਜੀ ਆਪਤ ਵਾਲਾ ਪਰ ਪੁਰਤਾਰ ਰਹੇ ਅਤ ਪਿਆਰੇ ਸ਼ਬਦੇ ਰਬ ਰਿਹਾ ਗੁਰ ਰੂਪ ਮਰਾਰੇ ਗੁਰ ਰੂਪ ਮਰਾਵੇ ਤ੍ਰਿਪਵਨ ਤਾਰੇ ਤਾਕਾ ਅੰਤ ਨ ਪਾਇਆ ਰੰਗੀ ਜਿਨਸੀ ਜੰਤ ਪਾਏ ਨੇ ਦੇਵੇ ਚੜੇ ਸਵਾਇਆ ਅਪਰਪਰ ਆਪੇ ਥਾਪ ਥਾਪੇ ਤਿਸ ਭਾਵੇ ਸੋ ਹੋਵੇ ਨਾਨਕ ਹੀਰਾ ਹੀਰੇ ਬੇਦਿਆ ਗੁਣ ਕੇ ਹਾਰ ਪਰੋਵੇ ਗੁਣ ਗੁਣੇ ਸਮਾਣੇ ਮਸਤਕ ਨਾਮ ਨਿਸ਼ਾਨੋ ਸੱਚ ਸਾਚ ਸਮਾਇਆ ਚੂਕਾ ਆਵਣ ਜਾਣੋ ਸੱਚ ਸਾਚ ਪਛਾਤਾ ਸਾਚੇ ਰਾਤਾ ਸੱਚ ਮਿਲੇ ਮਨ ਭਾਵੇ ਸਾਚੇ ਉਪਰ ਵਰਨ ਦਿਸੇ ਸਾਚੇ ਸਾਚ ਸਮਾਵੇ ਮੋਹਨ ਮੋਹ ਲਿਆ ਮਨ ਮੇਰਾ ਬੰਧਨ ਖੋਲ ਨਰਾਰੇ ਨਾਨਕ ਜੋਤੀ ਜੋਤ ਸਮਾਣੀ ਜਾ ਮਿਲਿਆ ਅਤ ਪਿਆਰੇ ਸੱਚ ਕਰ ਖੋਜ ਲਹੇ ਸਾਚਾ ਕਰ ਥਾਨੋ ਗੁਰਮੁਖ ਨਹਿ ਪਾਈਏ ਗੁਰਮੁਖ ਗਿਆਨੋ ਦੇਵੇ ਸੱਚ ਦਾਨੋ ਸੋ ਪਰਵਾਨੋ ਸਦ

ਹਰ ਸਿਮਰ ਏਕੰਕਾਰ ਸਾਚਾ ਸਭ ਜਗਤ ਜਿਨੀ ਅਪਾਇਆ ਪੌਣ ਪਾਣੀ ਅਗਨ ਬਾਧੇ ਗੁਰ ਖੇਰ ਜਗਤ ਦੇ ਖਾਇਆ ਅਚਾਰ ਤੂੰ ਵਿਚਾਰੇ ਆਪੇ ਹਰ ਨਾਮ ਸੰਜਮ ਜਪ ਤਪੋ ਸਖਾ ਸੈਨ ਪਿਆਰ ਪ੍ਰੀਤਮ ਨਾਮ ਹਰ ਕਾ ਜਪ ਜਪੋ ਏ ਮਨ ਮੇਰਿਆ ਤੂੰ ਥਿਰ ਰਹੋ ਚੋਟ ਨ ਖਾਵੇ ਰਾਮ ਏ ਮਨ ਮੇਰਿਆ ਗੁਣ ਗਾਵੈ ਸਹਿਜ ਸਮਾਹੀ ਰਾਮ ਗੁਣ ਗਾਏ ਰਾਮ ਰਸਾਏ ਰਸੀਆ ਦੁੱਤ ਗੁਰਖ ਮਿਲੇ ਕਾਰ ਸਾਰੇ ਰੂਪ ਰੰਗ ਪਿਆਰ ਹਰ ਸਿਉ ਹਰ ਆਪ ਕਿਰਪਾ ਧਾਰੇ ਏ ਮਨ ਮੇਰਿਆ ਤੂੰ ਕਿਆ ਲੈ ਆਇਆ ਕਿਆ ਲਾਏ ਜਾਇ ਸੀ ਰਾਮ ਏ ਮਨ ਮੇਰਿਆ ਤਾਂ ਛੁੱਟ ਸੀ ਜਾ ਭਰਮ ਚ ਪਾਏ ਸੀ ਰਾਮ ਤਨ ਸੰਚ ਹਰ ਹਰ ਨਾਮ ਵੱਖਰ ਗੁਰ ਸ਼ਬਦ ਭਾਉ ਪਛਾਣ ਇਹ ਮਹਿਲ ਪਰ ਸ਼ਬਦ ਨਿਰਮਲ ਮਹਿਲ ਕਰ ਸਚ ਜਾਣ ਇਹ ਪਤ ਨਾਮ ਭਾਵੈ ਘਰ ਸਦਾਵੈ ਝੋਲ ਅੰਮ੍ਰਿਤ ਪੀ ਰਸੋ ਹਰ ਨਾਮ ਧਿਆਈਏ ਸ਼ਬਦ ਰਸ ਪਾਈਏ ਬੜਭਾਗ ਜਾ ਪੀਏ ਹਰ ਦਸੋ ਏ ਮਨ ਮੇਰਿਆ ਬਿਨ ਪੌੜੀਆਂ ਮੰਦਿਰ ਕਿਉ ਚੜ੍ਹੇ ਰਾਮ ਏ ਮਨ ਮੇਰਿਆ ਬਿਨ ਬੇੜੀ ਪਾਰ ਨਾ ਅੰਬੜੇ ਰਾਮ ਪਾਰ ਸਾਜਨ ਅਪਾਰ ਪ੍ਰੀਤਮ ਗੁਰ ਸ਼ਬਦ ਸੁਰਤ ਲੰਘਾਵੇ ਮਿਲ ਸਾਧ ਸੰਗਤ ਕਰੇ ਰਲੀਆਂ ਫਿਰ ਨਾ ਪਛੋਤਾਵੇ ਕਰ ਦਿਆ ਦਾਨ ਦਿਆਲ ਸਾਚਾ ਹਰ ਨਾਮ ਸੰਗਤ ਪਾਵੋ ਨਾਨਕ ਭਿਆਪੋ ਸੁਣੇ ਪ੍ਰੀਤਮ ਗੁਰ ਸ਼ਬਦ ਮਨ ਸਮਝਾਵੋ ਤੋਖਾਰੀ ਛੰਤ ਮਹੱਲਾ ਚੌਥਾ ਇੱਕ ਓ ਅੰਕਾਰ।

ਕਿਉਂ ਅੰਮ੍ਰਿਤ ਪੀਵੀਏ ਹਰ ਬਿਨ ਜੀਵੀਏ ਕਿਸ ਬਿਨ ਰਹਿਣ ਨਾ ਜਾਏ ਅੰਨ ਦਿਨ ਪ੍ਰਿਓ ਪ੍ਰਿਓ ਕਰੇ ਦਿਨ ਰਾਤੀ ਫਿਰ ਬਿਨ ਪਿਆਸ ਨਾ ਜਾਏ ਆਪਣੀ ਕਿਰਪਾ ਕਰੋ ਹਰ ਪਿਆਰੇ ਹਰ ਹਰ ਨਾਮ ਸਤ ਸਾਰਿਆ ਗੁਰ ਕੇ ਸ਼ਬਦ ਮਿਲਿਆ ਮੈਂ ਪ੍ਰੀਤਮ ਹਾਂ ਸਤਿਗੁਰ ਬਿਟੋ ਵਾਰਿਆ ਜਬ ਦੇਖਾਂ ਫਿਰ ਪਿਆਰਾ ਹਰ ਗੁਣ ਹਰ ਸਰਵਾ ਰਾਮ ਮੇਰੇ ਅੰਤਰ ਹੋਏ ਵਿਗਾਸ ਪ੍ਰਿਉ ਪ੍ਰਿਉ ਸਚਨਿਤ ਚਵਾ ਰਾਮ ਪ੍ਰਿਉ ਚਵਾ ਪਿਆਰੇ ਸ਼ਬਦ ਨਿਸਤਾਰੇ ਬਿਨ ਦੇਖੇ ਤ੍ਰਿਪਤ ਨਾ ਆਵੇ ਸ਼ਬਦ ਸ਼ਿੰਗਾਰ ਹੋਵੇ ਨਿਤ ਕਾਮਣ ਹਰ ਹਰ ਨਾਮ ਧਿਆਵੇ ਵਿਆਹ ਧਿਆਨ ਮੰਗਤ ਜੰਦੀ ਜੇ ਮੈਂ ਪ੍ਰੀਤਮ ਦੇਹੋ ਮਲਾਏ ਅੰਦਿਨ ਗੁਰ ਗੋਪਾਲ ਤਿਆਈ ਹਮ ਸਤਿਗੁਰ ਬਿਟੋ ਘੁਮਾਏ ਹਮ ਪਾਥਰ ਗੁਰ ਨਾਵ ਬਿਖ ਭਵਜਲ ਤਾਰੀਏ ਰਾਮ ਗੁਰਦੇਵੋ ਸ਼ਬਦ ਸੁਆਏ ਮੈਂ ਮੂੜ ਨਿਸਤਾਰੀਏ ਰਾਮ ਹਮ ਮੂੜ ਬਹੁਤ ਕਿਛ ਮਿਤ ਨਹੀਂ ਪਾਈ ਤੂੰ ਉਗਮ ਵੱਡ ਜਾਣਿਆ ਤੂੰ ਆਪ ਦਿਆਲ ਦਿਆ ਕਰ ਮੇਲੈ ਹਮ ਨਿਰਗੁਣੀ ਸਿਮਾਣਿਆ ਅਨੇਕ ਜਨਮ ਪਾਪ ਕਰ ਭਰਮੇ ਹੁਣ ਅਵਸਰ ਨਾਗਤ ਆਏ ਦਿਆ ਕਰੋ ਰਖ ਲਿਓ ਹਰ ਜੀਓ ਹਮ ਲਾਗੈ ਸਤਿਗੁਰ ਪਾਏ ਗੁਰਪਾਰਸ ਹਮ ਲੋਹੋ ਮਿਲ ਕੰਚਨ ਹੋ ਆਰਾਮ ਜੋਤੀ ਜੋਤ ਮਲਾਏ ਕੜਗੜ ਹੋਇਆ ਰਾਮ ਕਾਇਆ ਗੜ ਸੋਇਆ ਮੇਰੇ ਪ੍ਰਭ ਮੋਹਿਆ ਕਿਉਂ ਸਾਸ ਗਰਾਸ ਵਿਸਾਰੀਏ ਅਦਿਸ਼ਟ ਗੋਚਰ ਪਕੜਿਆ ਗੁਰ ਸ਼ਬਦੀ ਹੋ ਸਤਿਗੁਰ ਕੈ ਬਲਿਹਾਰੀਐ ਸਤਿਗੁਰ ਆਗੇ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵੇ ਆਪੇ ਦਿਆ ਕਰੋ ਪ੍ਰਭ ਦਾਤੇ ਨਾਨਕ ਅੰਕ ਸਮਾਵੇ ਤੋਖਾਰੀ ਮਹੱਲਾ ਚੌਥਾ ਹਰ ਹਰ ਅਗਮ ਅਗਾਧ ਅਪਰੰਪਰ ਅਪਰਪਰਾ ਜੋ ਤੁਮ ਧਿਆਵੈ ਜਗਦੀਸ਼ ਤੇ ਜਨ ਭਉ ਬਿਖਮ ਤਰਾ ਬਿਖਮ ਭਉ ਤਿਨ ਤਰਿਆ ਸੋ ਹੋਇਲਾ ਜਿਨ ਹਰ ਹਰ ਨਾਮ ਧਿਆਇਆ ਗੁਰਵਾਕ ਸਤਿਗੁਰ ਜੋ ਭਾਏ ਚਲੇ ਤਿਨ ਹਰ ਹਰ ਆਪ ਮਲਾਇਆ ਜੋਤੀ ਜੋਤ ਮਿਲ ਜੋਤ ਸਮਾਣੀ ਹਰ ਕਿਰਪਾ ਕਰ ਧਰਨੀ ਤਰਾ ਹਰ ਹਰ ਅਗਮ ਅਗਾਧ ਅਪਰੰਪਰ ਅਪਰਪਰਾ ਤੁਮ ਸਵਾਮੀ ਅਗਮ ਅਥਾ ਤੂੰ ਘਟ ਘਟ ਪੂਰ ਰਿਹਾ ਤੂੰ ਅਲਖ ਭੇਓ ਅਗਮ ਗੁਰ ਸਤਿਗੁਰ ਬਚਨ ਲਿਹਾ ਧਨ ਧਨ ਤੇ ਜਨ ਪੁਰਖ ਪੂਰੇ ਜਨ ਗੁਰ ਸੰਗਤ ਮਿਲ ਗੁਣ ਰਵੇ ਵਿਵੇਕ ਬੁੱਧ ਵਿਚਾਰ ਗੁਰਮੁਖ ਗੁਰ ਸ਼ਬਦ ਖਿਨ ਖਿਨ ਹਰ ਨਿਤ ਚਵੇ ਜਾਂ ਬਹੇ ਗੁਰਮੁਖ ਹਰ ਨਾਮ ਬੋਲੇ ਜਾਂ ਖੜੇ ਗੁਰਮੁਖ ਹਰ ਹਰ ਕਿਹਾ ਤੁਮ ਸਵਾਮੀ ਅਗਮ ਅਥਾਹ ਤੂੰ ਘਟ ਘਟ ਪੂਰ ਰਿਹਾ ਸੇਵਕ ਜਨ ਸੇਵੇ ਤੇ ਪ੍ਰਵਾਨ ਜਿਨ ਸੇਵਿਆ ਗੁਰਮਤ

ਕੋ ਭਾਈ ਜੋ ਗੁਰਬਚਨੀ ਹਰ ਮੇਲ ਲਿਆ, ਨਾਨਕ ਦਿਆਲ ਹੋਆ ਤਿਨ ਉਪਰ ਜਿਨ ਗੁਰ ਕਾ ਭਾਣਾ ਮੰਨਿਆ ਭਲਾ। ਤੂੰ ਅੰਤਰਜਾਮੀ ਹਰ ਪ੍ਰਾਪ, ਤੂੰ ਅੰਤਰਜਾਮੀ ਹਰ ਆਪ, ਜਿਉ ਤੂੰ ਚਲਾਵੇ ਪਿਆਰੇ ਹੋਂ ਤਿਵੇ ਚਲਾ। ਤੋ ਖਾਰੀ ਮਹੱਲਾ ਚੌਥਾ, ਤੂੰ ਜਗਜੀਵਨ ਜਗਦੀਸ਼ ਸਭ ਕਰਤਾ ਸ੍ਰਿਸ਼ਟ ਨਾਥ, ਤਿਨ ਤੂੰ ਧਿਆਇਆ ਮੇਰਾ ਰਾਮ, ਜਿਨ ਕੇ ਗੁਰਤ ਲੇਖ ਮਾਥ, ਜਿਨ ਕੋ ਤੁਰ ਹਰ ਲਿਖਿਆ ਸਵਾਮੀ, ਤਿਨ ਹਰ ਹਰ ਨਾਮ ਅਰਾਧਿਆ, ਤਿਨ ਕੇ ਪਾਪ ਇਕ ਨਿਮਿਖ ਸਭ ਲਾਥੇ, ਜਿਨ ਗੁਰ ਬਚਨੀ ਹਰ ਜਾਪਿਆ। ਧਨ ਧਨ ਤੇ ਜਨ ਜਿਨ ਹਰ ਨਾਮ ਜਪਿਆ, ਤਿਨ ਦੇਖੇ ਹੋਂ ਪਿਆ ਸਨਾਥ। ਤੂੰ ਜਗਜੀਵਨ ਦਗਜੀ ਸਭ ਕਰਤਾ ਸ੍ਰਿਸ਼ਟ ਨਾਥ, ਤੂੰ ਜਲਥਲਮਈ ਅਰ ਭਰਪੂਰ ਸਭ ਉਪਰ ਸਾਚ ਧਣੀ, ਜਿਨ ਜਪਿਆ ਹਰ ਮਨ ਚੀਤ ਹਰ ਜਪ ਜਪ ਮੁਕਤ ਘਣੀ, ਜਿਨ ਜਪਿਆ ਹਰ ਤੇ ਮੁਕਤ ਪੁਰਾਣੀ, ਤਿਨ ਕੇ ਊਜਲ ਮੁਖਰ ਦੁਆਰ, ਓਏ ਹਲਤ ਪਲਤ ਜਨ ਭਏ ਸੋਹੇਲੇ ਹਰ ਰਾਖ ਲੀਏ ਰਾਖਣਹਾਰ, ਹਰ ਸੰਗਤ ਜਨ ਸੁਣੋ ਭਾਈ ਗੁਰਮਖ ਹਰ ਸੇਵਾ ਸਫਲ ਬਣੀ, ਤੂੰ ਜਲਥਲਮਈ ਅਲ ਭਰਪੂਰ ਸਭ ਉਪਰ ਸਾਚ ਧਣੀ, ਤੂੰ ਥਨ ਥਨ ਅੰਤਰ ਹਰ ਏਕ ਹਰ ਏਕੋ ਇਕ ਰਵਿਆ, ਬਣ ਤ੍ਰਿਣ ਤ੍ਰਿਪਵਨ ਸਭ ਸਿਸ਼ਟ ਮੁਖ ਹਰ ਹਰ ਨਾਮ ਚਵਿਆ, ਸਭ ਚਵੇ ਹਰ ਹਰ ਨਾਮ ਕਰਤੇ ਸੰਖ ਅਗਣਤ ਹਰ ਤਿਆਵੈ, ਸੋ ਧਨ ਧਨ ਹਰ ਸੰਤ ਸਾਧੂ ਜੋ ਹਰ ਪ੍ਰਭ ਕਰਤੇ ਭਾਵੈ, ਸੋ ਸਫਲ ਦਰਸ਼ਨ ਦੇਹ ਕਰਤੇ ਜਿਸ ਹਿਰਦੇ ਜਿਸ ਹਰ ਹਿਰਦੇ ਨਾਮ ਸਦ ਚਵਿਆ, ਤੂੰ ਥਨ ਥਨ ਅੰਤਰ ਹਰ ਏਕੋ ਏਕ ਰਵਿਆ, ਤੇਰੇ ਭਗਤ ਭੰਡਾਰ ਅਸੰਖ ਜਿਸ ਤੂੰ ਦੇਵੇ ਮੇਰੇ ਸਵਾਮੀ ਤਿਸ ਮਿਲੇ, ਜਿਸਕੇ ਮਾਸਤਕ ਗੁਰ ਹਾਥ ਤਿਸ ਹਿਰਦੇ ਹਰ ਗੁਣ ਟਿਕੈ, ਹਰ ਗੁਣ ਹਿਰਦੇ ਟਿਕੈ ਤਿਸਕੇ ਜਿਸ ਅੰਤਰ ਪੋ ਭਾਵਨੀ ਹੋਈ, ਬਿਨ ਪੈ ਕਿਨੇ ਨਾ ਪ੍ਰੇਮ ਪਾਇਆ ਬਿਨ ਪੈ ਪਾਰ ਨਾ ਉਤਰਿਆ ਕੋਈ, ਪਾਉ ਪਾਉ ਪ੍ਰੀਤਮ ਨਾਨਕ ਤਿਸੇ ਲਾਗੇ ਜਿਸ ਤੂੰ ਆਪਣੀ ਕਿਰਪਾ ਕਰੇ, ਤੇਰੇ ਭਗਤ ਭੰਡਾਰ ਅਸੰਖ ਜਿਸ ਤੂੰ ਦੇਵੇ ਮੇਰੇ ਸਵਾਮੀ ਤਿਸ ਮਿਲੇ। ਤੋ ਖਾਰੀ ਮਹੱਲਾ ਚੌਥਾ, ਨਾਵਣ ਪੁਰਬ ਅਭੀਚ ਗੁਰ ਸਰਤ ਦਰਸ ਪਿਆ, ਦੁਰਮਤ ਮੈਲ ਹਰੀ ਅਗਿਆਨ ਅੰਧੇਰਾ ਗਿਆ, ਗੁਰਦਰਸ ਪਾਇਆ ਅਗਿਆਨ ਗਵਾਇਆ ਅੰਤਰ ਜੋਤ ਪ੍ਰਗਾਸੀ, ਜਨਮ ਮਰਨ ਦੁਖਿਨ ਮੈਂ ਬਿਨਸੇ ਹਰ ਪਾਇਆ ਪ੍ਰਭ ਅਵਿਨਾਸੀ, ਹਰ ਆਪ ਕਰਤੇ ਪੁਰਬ ਗਿਆ ਸਤਿਗੁਰੂ ਕੁਲ ਖੇਤ ਨਾਵਣ ਗਿਆ, ਨਾਵਣ ਪੁਰਬ ਅਭੀਚ ਗੁਰ ਸਤਿਗੁਰ ਦਰਸ ਪਿਆ, ਮਾਰਗ ਪੰਥ ਚਲੇ ਗੁਰ ਸਤਿਗੁਰ ਸਿੱਖ ਸਿੱਖਾ, ਅੰਦਿਨ ਭਗਤ ਬਣੀ ਖਿਨ ਖਿਨ ਮਿਖ ਬਿਖਾ, ਹਰ ਹਰ ਭਗਤ ਬਣੀ ਪ੍ਰਭ ਕੇਰੀ ਸਭ ਲੋਕ ਵੇਖਣ ਆਇਆ, ਜਿਨ ਦਰਸ ਸਤਿਗੁਰੂ ਗੁਰੂ ਕੀਆ ਤਿਨ ਆਪ ਹਰ ਮੇਲਾਇਆ, ਤੀਰਥ ਉਦਮ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ, ਮਾਰਗ ਪੰਥ ਚਲੇ ਗੁਰ ਸਤਿਗੁਰ ਸਿੰਘ।

ਸਰਨਰ ਮੰਜਨ ਸਭ ਆਇਆ, ਤਿਨ ਪਰਸਿਆ ਗੁਰੂ ਸਤਿਗੁਰ ਪੂਰਾ, ਤਿਨ ਕੇ ਕਿਲ ਬਿਖ ਨਾਸ ਗਵਾਇਆ। ਜੋਗੀ ਦਿਗੰਬਰ ਸੰਨਿਆਸੀ, ਖਟ ਦਰਸ਼ਨ ਕਰ ਗਏ ਗੋਸ਼ਟ ਢੋਆ, ਪ੍ਰਥਮ ਆਏ ਕੁਲ ਖੇਤ ਗੁਰ ਸਤਿਗੁਰ ਪੁਰਬ ਹੋਆ, ਦੁਤੀਆ ਜਮਨ ਗਏ ਗੁਰ ਹਰ ਹਰ ਜਪਨ ਕੀਆ, ਜਾਗਾਤੀ ਮਿਲੇ ਦੇ ਭੇਟ ਗੁਰ ਪਿੱਛੇ ਲੰਘਾਏ ਦੀਆ, ਸਭ ਛੁੱਟੀ ਸਤਿਗੁਰੂ ਪਿੱਛੇ ਜਿਨ ਹਰ ਨਾਮ ਧਿਆਇਆ, ਗੁਰਬਚਨ ਮਾਰਗ ਜੋ ਪੰਥ ਚਾਲੇ, ਤਿਨ ਜਮ ਜਾਗਾਤੀ ਨੇੜਨ ਆਇਆ। ਸਭ ਗੁਰੂ ਗੁਰੂ ਜਗਤ ਬੋਲੈ, ਗੁਰ ਕੇ ਨਾਇ ਲਈਏ ਸਭ ਛੁਟਕ ਗਿਆ, ਦੁਤੀਆ ਜਮਨ ਗਾਏ ਗੁਰ ਹਰ ਹਰ ਜਪਨ ਕੀਆ, ਤਿਰਤੇ ਆਏ ਸੁਰਸਰੀ ਤੈ ਕੌਤਕ ਚਲਤ ਪਿਆ, ਸਭ ਮੋਹੀ ਦੇਖ ਦਰਸ਼ਨ ਗੁਰ ਸੰਤ ਕਿਨੇ ਆੜ ਨਾ ਦਾਮ ਲਿਆ, ਆੜ ਦਾਮ ਕਿਛ ਪਿਆ ਨਾ ਬੋਲ ਕੇ ਜਾਗਾ ਤੀਆਂ ਮੋਹਣ ਮੰਦਣ ਪਈ, ਪਾਈ ਹਮ ਕਰੇ ਕਿਆ ਤਿਸ ਪਾਸ ਮੰਗੇ, ਸਭ ਭਾਗ ਸਤਿਗੁਰ ਪਿੱਛੇ ਪਈ, ਜਾਗਾਤੀਆਂ ਅਪਾਪ ਸਿਆਣਪ ਕਰ ਵਿਚਾਰ ਡਿੱਠਾ, ਪਨ ਬੋਲਕਾ ਸਭ ਉੱਠ ਗਿਆ, ਤ੍ਰਿਤੀਆ ਆਏ ਸੁਰਸਰੀ ਕੋ ਪਾਤਕ ਜਲਤ ਪਿਆ, ਮੇਰੇ ਆਏ ਨਗਰ ਮਹਾਂ ਜਨਾ ਗੁਰ

ਰਾਮ ਕਰ ਗੋਬਿੰਦ ਧਿਆਇਆ, ਦੇਹੀ ਨਗਰ ਕੋਟ ਪੰਚ ਚੋਰ ਬਟਵਾਰੇ, ਤਿਨ ਕਾ ਥਾਂ ਥੇ ਹੋ ਗਵਾਇਆ। ਕੀਰਤਨ ਪ੍ਰਾਣ ਨਿਤ ਪੁੰਨ ਹੋਵੇ, ਗੁਰ ਬਚਨ ਨਾਨਕ ਹਰ ਭਗਤ ਲਹੀ, ਮਿਲ ਆਏ ਨਗਰ ਮਹਾਂ ਜਨਾ, ਗੁਰ ਸਤਿਗੁਰ ਓਟ

ਨਿਮਿਖ ਦਿਸ਼ਟ ਪੇਖ ਜੀਵਾ ਅੰਮ੍ਰਿਤ ਨਾਮ ਸਨੂਜ ਸਨੀ ਜੇ ਤੇਰਾ ਕਿਰਪਾ ਕਰੇ ਤਾਂ ਪੀਵਾ ਆਸ ਪਿਆਸੀ ਪਿਰਕੇ ਤਾਈ ਜਿਉ ਚਾਤਰਕ ਬੁੰਦੇ ਰੇ ਕਹ ਨਾਨਕ ਜੀੜਾ ਬਲਿਹਾਰੀ ਦੇਹ ਦਰਸ ਪ੍ਰਭ ਮੇਰੇ ਤੂੰ ਸਾਚਾ ਸਾਹਿਬ ਸਹੋ ਅਮਿਤਾ ਤੂੰ ਪ੍ਰੀਤਮ ਪ੍ਰਿਆਰਾ ਪ੍ਰਾਣ ਹਿਤ ਜਿੱਤਾ ਪ੍ਰਾਣ ਸੁਖ ਜਿਤ ਪ੍ਰਾਣ ਸੁਖਦਾਤਾ ਗੁਰਮੁਖ ਜਾਤਾ ਸਲਗ ਰੋਗ ਬਣ ਆਏ ਸੋਈ ਕਰਮ ਕਮਾਵੇ ਪ੍ਰਾਣੀ ਜਿਹਾ ਤੂੰ ਫਰਮਾਏ ਜਾ ਕੋ ਕਿਰਪਾ ਕਰੀ ਜਗਦੀ ਸਰਦਨ ਸਾਧ ਸੰਗ ਮਨ ਜੇਤਾ ਕਹ ਨਾਨਕ ਜੀੜਾ ਬਲਿਹਾਰੀ ਜੀਉ ਪਿੰਡ ਤਿਉ ਦਿੱਤਾ ਨਿਰਗੁਣ ਰੱਖ ਲਿਆ ਸੰਤਨ ਕਾ ਸਦਕਾ ਸਤਿਗੁਰ ਢਾਕ ਲਿਆ ਬਹੁ ਪਾਪੀ ਪੜਦਾ ਢਾਕਨ ਹਾਰੇ ਪ੍ਰਭੂ ਹਮਾਰੇ ਜੀ ਪ੍ਰਾਣ ਸੁਖਦਾਤੇ ਅਵਿਨਾਸੀ ਅਵਗਤ ਸੁਮਾਮੀ ਪੂਰਨ ਪੁਰਖ ਵਿਧਾਤੇ ਉਸਤਤ ਕਹਿਣ ਨਾ ਜਾਏ ਤੁਮਾਰੀ ਕੌਣ ਕਹੇ ਤੂੰ ਕਦਕਾ ਨਾਨਕ

ਤੇਰਾ ਸਵਾਮੀ ਤਿਸ ਲੇਖਾ ਸਭ ਛੁਡਾਵੀਏ ਰੇ। ਹਰ ਨਾਮ ਅਰਾਧਾ ਸੇ ਧਨ ਜਨ ਕਹੀਏ ਤਿਨ ਮਸਤਕ ਭਾਗ ਤੁਰ ਲਿਖ ਪਾਵੀਏ ਰੇ। ਤਿਨ ਦੇਖੇ ਮੇਰਾ ਮਨ ਵਿਕਸੇ ਜਿਉਂ ਸੁਤ ਮਿਲ ਮਾਤ ਗਲ ਲਾਵੀਏ ਰੇ। ਹਮ ਬਾਰਕ ਹਰ ਪਿਤਾ ਪ੍ਰਭ ਮੇਰੇ ਮੋਕੋ ਦੇਹ ਮਤੀਜਿਤ ਹਰ ਪਾਵੀਏ ਰੇ। ਜਿਉਂ ਬਛਰਾ ਦੇਖ ਗਉ ਸੁਖ ਮਾਨੇ ਤੋ ਨਾਨਕ ਹਰ ਲਾ ਗਲ ਲਾਵੀਏ ਰੇ। ਕੈਦਾਰਾ ਮਹੱਲਾ ਪੰਜਵਾਂ ਕਰ ਪਹਿਲਾ ਇੱਕੋ ਅਹੰਕਾਰ ਸਤਿਗੁਰ ਪ੍ਰਸਾਦ। ਮੇਰੇ ਮਨ ਹਰ ਹਰ ਗੁਣ ਕਹੋ ਰੇ, ਸਤਿਗੁਰੂ ਕੇ ਚਰਨ ਧੋਏ ਧੋਏ ਪੂਜੋ, ਇਨਵਦ ਮੇਰਾ ਹਰ ਪਲਬ ਰਹੋ ਰੇ। ਰਹੋ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਿਖੇ, ਰਸਨ ਸੰਗਤ ਤੇ ਤੂੰ ਰਹੋ ਰੇ। ਮਿਲ ਸਤਸੰਗਤ ਸਤਸੰਗਤ ਕੀਜੇ, ਹਰ ਗੋਸ਼ਟ ਸਾਧੂ ਸਿਉਂ ਗੋਸ਼ਟ, ਹਰ ਪ੍ਰੇਮ ਰਸਾਇਣ ਰਾਮ ਨਾਮ ਰਸਾਇਣ, ਹਰ ਰਾਮ ਨਾਮ ਰਾਮ ਰਮੋ ਰੇ। ਅੰਤਰ ਕਾ ਅਭਿਮਾਨ ਜੋਰ ਤੂੰ ਕਿਛ ਕਿਛ ਜਾਣਤਾ, ਇਹ ਦੂਰ ਕਰੋ ਆਪਣ ਗਹੋ ਰੇ। ਜਾ ਨਾਨਕ ਹਰ ਦਿਆਲ ਹੋ ਸਵਾਮੀ, ਹਰ ਸੰਤਨ ਕੀ ਧੂਰ ਕਰ ਹਰੇ। ਕੇਦਾਰਾ ਮਹੱਲਾ ਪੰਜਵਾਂ ਕਰ ਦੂਜਾ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ। ਮਾਈ ਸਤਸੰਗ ਜਾਗੀ ਪ੍ਰਿਆ ਰੰਗ ਦੇਖੇ, ਜਪਤੀ ਨਾਮ ਨਿਧਾਨੀ ਰਹਾਉ। ਦਰਸ਼ਨ ਪਿਆਸ ਲੋਚਨ ਤਾਰ ਲਾਗੀ, ਬਿਸਰੀ ਤਿਆਸ ਵਡਾਨੀ। ਅਵਗੁਰ ਪਾਏ ਹੁਰੇ ਸਹਿਜ ਸੁਖਦਾਇਓ, ਦਰਸ਼ਨ ਪੇਖਤ ਮਨ ਲਪਟਾਨੀ। ਦੇਖਤ ਮੋਦਰ ਹਸਮਨ ਉਪਜਿਓ, ਨਾਨਕ ਪ੍ਰਿਆ ਅੰਮ੍ਰਿਤ ਬਾਣੀ। ਕੈਦਾਰਾ ਮਹੱਲਾ ਪੰਜਵਾਂ ਕਰ ਤੀਜਾ ਇੱਕੋ ਅਹੰਕਾਰ ਸਤਿਗੁਰ ਪ੍ਰਸਾਦ। ਦੀਨ ਬਿਨੋ ਸੁਣ ਦਿਆਲ, ਪੰਚ ਦਾਸ ਤੀਨ ਦੋਖੀ ਇੱਕ ਮਨ ਅਨਾਥ। ਨਾਥ ਰਾਖ ਹੋ ਕਿਰਪਾਲ ਰਹੋ, ਅਨਕ ਯਤਨ ਗਵਨ ਕਰੋ, ਖਟ ਕਰਮ ਜੁਗਤ ਧਿਆਨ ਤਰੋ, ਅਪਾਵ ਸਗਲ ਕਰ ਹਾਰਿਓ, ਨੈ ਨੈ ਹੁਟੋ ਬਿਕਰਾਲ। ਸਰਨ ਬੰਧਨ ਕਰੁਣਾ ਪਤੇ, ਹਰ ਹਰਨ ਭਵ ਹਰਨ, ਹਰ ਹਰ ਹਰ ਹਰੇ। ਏਕ ਤੂੰ ਹੀ ਦੀਨ ਦਿਆਲ, ਪ੍ਰਭ ਚਰਨ ਨਾਨਕ ਆਸਰੋ।

ਸੁਖਦਾਈ ਭੂਲਣ ਪਰਮੇਸ਼ਰ ਕਰ ਕਿਰਪਾ ਰਾਖੋ ਮਾਨ ਦੇਹ ਪ੍ਰੀਤ ਸਾਧੂ ਸੰਗ ਸਵਾਮੀ ਹਰਗੁਣ ਰਸਨ ਬਖਾਨ ਗੋਪਾਲ ਦਿਆਲ ਗੋਬਿੰਦ ਦਮੋਦਰ ਨਿਰਮਲ ਕਥਾ ਗਿਆਨ ਨਾਨਕੋ ਹਰ ਕੇ ਰੰਗ ਰੰਗੋ ਚਰਨ ਕਮਲ ਸੰਗ ਧਿਆਨ ਕੈਦਾਰਾ ਮਹੱਲਾ ਪੰਜਵਾਂ ਹਰ ਕੇ ਦਰਸ਼ਨ ਕੋ ਬਨ ਚਾਓ ਕਰ ਕਿਰਪਾ ਸਾ ਸੰਗਮ ਲਾਵੋ ਤੁਮ ਦੇਵੋ ਆਪਣਾ ਨਾਉ ਰਹਾਓ ਕਰੋ ਸੇਵਾ ਸਤਪੁਰਖ ਪਿਆਰੇ ਜਿਤ ਸੁਣੀਏ ਤਿਤ ਮਨ ਰਹਸਾਓ ਆਰੀ ਫੇਰਾ ਸਦਾ ਕਮਾਈ ਕਵਨ ਰੂਪ ਤੇਰੇ ਠਾਓ ਸਰਪ੍ਰਤ ਪਾਲੈ ਸਗਲ ਸੰਭਾਲੈ ਸਗਲਿਆ ਤੇਰੀ ਛਾਓ ਨਾਨਕੇ ਪ੍ਰਪੁਰਖ ਵਧਾਤੇ ਕਟਕਟ ਤੁਝੇ ਦਿਖਾਓ ਕੇਦਾਰਾ ਮਹੱਲਾ ਪੰਜਵਾਂ ਪ੍ਰਿਯ ਕੀ ਪ੍ਰੀਤ ਪਿਆਰੀ ਮਗਨ ਮਨੈ ਮਹਿ ਚਿਤ ਬਹੁ ਆਸਾ ਨੈਣੈ ਤਾਰ ਉਧਾਰੀ ਰਹਾਉ ਓਏ ਦੋ ਦਿਨ ਪਹਿਰ ਮੂਰਤ ਪਲ ਕੈਸੇ ਓਏ ਪਲ ਘਰੀ ਕਿਹਾਰੀ ਕੂਲੇ ਕਟ ਤਪਤ ਪੁਜ ਤ੍ਰਿਸ਼ਨਾ ਜੀਵੋ ਪੇਕਰ ਸਾਰੀ ਕੌਣ ਸੁ ਜਤਨ ਪਾਉ ਕਨੇਹਾ ਸਫਲ ਕੌਣ ਬੇਚਾਰੀ ਮਾਨ ਅਭਿਮਾਨ ਮੋਹਤਜ ਨਾਨਕ ਸੰਤੈ ਸੰਗ ਉਧਾਰੀ ਕੈਦਾਰੀ ਕਦਾਰਾ ਮਹੱਲਾ ਪੰਜਵਾਂ ਹਰ ਹਰ ਹਰ ਗੁਣ ਗਾਵੋ ਕਰੋ ਕਿਰਪਾ ਗੋਪਾਲ ਗੋਬਿੰਦੇ ਆਪਣਾ ਨਾਮ ਜਪਾਵੋ ਰਹਾਉ ਕਾੜ ਲੀਏ ਪ੍ਰਭ ਆਨ ਵਿਖੇ ਤੇ ਸਾਧ ਸੰਗ ਮਨ ਲਾਵੋ ਭ੍ਰਮ ਪਾਉ ਮੋਕਾ ਟਿਓ ਗੁਰਬਚਨੀ ਆਪਣਾ ਦਰਸ ਦਿਖਾਵੋ ਸਭ ਕੀ ਰੇਨ ਹੋਏ ਮਨ ਮੇਰਾ ਅਹੰ ਵਿਦਤ ਜਾਵੋ ਆਪਣੀ ਭਗਤ ਦੇ ਦਿਆ ਲਾ ਬੜਭਾਗੀ ਨਾਨਕ ਹਰ ਪਾਵੋ ਕੈਦਾਰਾ ਮਹੱਲਾ ਪੰਜਵਾਂ ਹਰ ਬਿਨ ਜਨਮ ਅਕਾਰਥ ਜਾਤ ਤਜ ਗੋਪਾਲ ਆਨ ਰੰਗ ਰਾਚਤ ਮਿਥਿਆ ਪੈਰਤ ਖਾਤ ਰਹਾਉ ਤਨ ਜੋਵਨ ਸੰਪੇ ਸੁਖ ਭੋਗ ਬੇ ਸੰਗ

ਸੰਦਾਰਾ ਮਹੱਲਾ ਪੰਜਵਾਂ। ਹਰ ਬਿਨ ਕੋਈ ਨਾ ਚਾਲਸ ਸਾਥ, ਦੀਨਾ ਨਾਥ ਕਰਨਪਤ ਸਵਾਮੀ ਆਨਾ ਥਾਂ ਕੇ ਨਾਥ ਰਾਓ। ਸੁਤ ਸੰਪਤ ਵਿਖਿਆ ਰਸ ਭੋਗਤ ਨਹਿ, ਨਿਬਤ ਜਮ ਕੇ ਪਾਥ। ਨਾਮ ਨਿਧਾਨ ਕੋ ਗੁਣ ਗੋਬਿੰਦ, ਉਦਰ ਸਾਗਰ ਕੇ ਖਾਥ। ਸਰਨ ਸਮਰੱਥ ਅਗਤ, ਗੋਚਰ ਹਰ ਸਿਮਰਤ ਦੁਖ ਲਾਥ। ਨਾਨਕ ਦੀਨ ਧੂਰ ਜਨ ਵਾਂਛਿਤ, ਮਿਲੇ ਲਿਖਤ ਧੁਰ ਮਾਥ। ਕੈਦਾਰਾ ਮਹੱਲਾ ਪੰਜਵਾਂ, ਕਰ ਪੰਜਵਾਂ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ। ਬਿਸਰਤ ਨਾਹੀ ਮਨ ਤੈ ਹਰੀ, ਅਭੇ ਪ੍ਰੀਤ ਮਹਾ ਪ੍ਰਬਲ ਪਈ, ਆਨ ਵਿਖੇ ਜਾਰੀ ਰਹੋ। ਬੂੰਦ ਕਹਾਂ ਤਿਆਗ ਚਾਤਰ, ਕਮੀਨ ਰਹਿਤ ਨ ਕਰੀ। ਗੁਣ ਗੋਪਾਲ ਅਚਾਰ ਰਸਨਾ ਟੇਵ ਇਹ ਪਾਰੀ। ਮਹਾਨਾਥ ਕੋ ਰੰਕ ਮੋਇਓ, ਬੇਦ ਤੀਖਨ ਸਰੀ। ਪ੍ਰਭ ਚਰਨ ਕਮਲ ਰਸਾਲ, ਨਾਨਕ ਗਾਠ ਬਾਜ ਧਾਰੀ। ਕਦਾਰਾ ਮਹੱਲਾ ਪੰਜਵਾਂ, ਪ੍ਰੀਤਮ ਬਸਤ੍ਰਿਤ ਮਹਾਖੋਰ, ਭਰਮ ਪੀਤ ਨਿਵਾਰ ਠਾਕਰ, ਗਹਿਓ ਲਿਹੋ ਆਪਣੀ ਓਰ ਰਹੋ। ਅਧਿਕ ਗਰਥ ਸੰਸਾਰ ਸਾਗਰ, ਕਰ ਦਿਆ ਚਾਰੋ ਤੋਰ। ਸੰਤ ਸੰਘਰ ਚਰਨ ਬਹੁਤ, ਉਧਰ ਦੇ ਲੈ ਮੋਰ। ਗਰਭ ਕੁੰਟ ਮੈਂ ਜਿਨੇ ਧਰਿਓ, ਨਹੀਂ ਵਿਖੇ ਬਨ ਮੈਂ ਹੋਰ। ਹਰ ਸਖਤ ਸਰਨ ਸਮਰੱਥ, ਨਾਨਕ ਆਨ ਨਹੀਂ ਨੇ ਹੋਰ। ਕੇਦਾਰਾ ਮਹੱਲਾ ਪੰਜਵਾਂ, ਰਸਨਾ ਰਾਮ ਰਾਮ ਬਖਾਨ, ਗੁੜ ਗੋਪਾਲ ਉਚਾਰ, ਦਿਨ ਰਹਿਣ ਭਈ ਕਲਮਲ ਹਾਨ ਰਹੋ। ਤਿਆਗ ਚਲਣਾ ਸਗਲ ਸੰਪਤ ਕਾਲ, ਜਿਨ ਪਰ ਜਾਨ ਮਿਥਨ ਮੋਹ ਦੋਰੰਤ ਆਸਾ, ਝੂਠ ਸਰ ਪਰਮਾਨ। ਸਤਪੁਰਖ ਅਕਾਲ ਮੂਰਤ, ਹਿਰਦੇ ਧਾਰੋ ਧਿਆਨ। ਨਾਮ ਨਿਧਾਨ ਲਾਭ ਨਾਨਕ, ਬਸ ਇਹ ਪਰਵਾਨ। ਕੈਦਾਰਾ ਮਹੱਲਾ ਪੰਜਵਾਂ, ਹਰ ਕੇ ਨਾਮ ਕੋ ਆਧਾਰ, ਕਲ ਕਲੇਸ਼ ਨ ਕਛੂ ਵਿਆਪੇ। ਸੰਤ ਸੰਗ ਵਿਵਹਾਰ ਰਹੋ, ਕਰੂ ਅਨੁਗ੍ਰਹ ਆਪ ਰਾਖਿਓ, ਨੈ ਉਪਜਤਿਓ ਬੇਕਾਰ। ਜਿਸ ਪਰਾਪਤ ਹੋਏ ਸਿਮਰੇ, ਤਿਸ ਦਹਿਤ ਨਹ ਸੰਸਾਰ। ਸੁਖ ਮੰਗਲ ਆਨੰਦ ਹਰ ਹਰ, ਪ੍ਰਭ ਜਨ ਅੰਮ੍ਰਿਤ ਸਾਰ। ਨਾਨਕ ਦਾ ਸਰਨਾਗਤੀ, ਤੇਰੇ ਸੰਤਨਾ ਕੀ ਛਾਰ। ਕੇਦਾਰਾ ਮਹੱਲਾ ਪੰਜਵਾਂ, ਹਰ ਕੇ ਨਾਮ ਬਿਨ ਤ੍ਰਿਗ ਸਰੋਤ, ਜੀਵਨ ਰੂਪ ਵਿਸਾਰ ਜੀਵੈ, ਤਹਿਕਤ ਜੀਵਨ ਹੋਤ ਰਹੋ। ਖਾਤ ਪੀਤ ਅਨੇਕ ਬਿੰਜਨ, ਜੈਸੇ ਭਾਰ ਵਾਹਕ ਖੋਤ। ਆਠ ਪੈਰ ਮਹਾਸਰਮ

ਪੰਜਵਾਂ ਸੰਤੈ ਤੂ ਲੈ ਮੁਖ ਮਲੀ ਗੁਣਾ ਉਚਿਤ ਸਦਾ ਪੂਰਨ ਨੈ ਦੁਖ ਬਿਹਾ ਪੈ ਕਲੀ ਰਹੋ ਗੁਰ ਬਚਨ ਕਾਰਜ ਸਭ ਪੂਰਨ ਈਤ ਊਤ ਨਾ ਹਲੀ ਪ੍ਰਭ ਏਕ ਅਨਕ ਸਰਵਤ ਪੂਰਨ ਵਿਖੇ ਅਗਨ ਨਾ ਜਲੀ ਗਹਿ ਪੁਜਾਲੀ ਨੋ ਦਾਸ ਆਪਣੋ ਜੋਤੀ ਜੋਤ ਰਲਈ ਪ੍ਰਭ ਚਰਨ ਸਰਨ ਅਨਾਥ ਆਇਓ ਨਾਨਕ ਹਰ ਸੰਗ ਚਲੀ ਕਹਿ ਦਾਰਾ ਮਹੱਲਾ ਪੰਜਵਾਂ ਹਰ ਕੇ ਨਾਮ ਕੀ ਮਨ ਰੁਚੇ ਕੋਟ ਸ਼ਾਂਤ ਆਨੰਦ ਪੂਰਨ ਜਲਤ ਛਾਤੀ ਬੁਜੇ ਰਾਉ ਸੰਤ ਮਾਰਗ ਚਲਤ ਪ੍ਰਾਣੀ ਪਤਿਤ ਉਧਰੇ ਮੁਚੇ ਰੀਨ ਜਿਨ ਕੀ ਲਗੀ ਮਸਤਕ ਅਨਕ ਤੀਰਥ ਸੁਚੇ ਚਰਨ ਕਮਲ ਧਿਆਨ ਭੀਤਰ ਕਟਕਟੈ ਸਵਾਮੀ ਸੁਜੇ ਸਰਨ ਦੇਵ ਅਪਾਰ ਨਾਨਕ ਬਹੁਰ ਜਮ ਨਹੀਂ ਲੁਜੈ ਕੇਦਾਰਾ ਛੰਤ ਮਹੱਲਾ ਪੰਜਵਾਂ ਇੱਕੋ ਓਅੰਕਾਰ ਸਤਿਗੁਰ ਪ੍ਰਸਾਰ ਮਿਲ ਮੇਰੇ ਪ੍ਰੀਤਮ ਪਿਆਰਿਆ ਰਹਾਉ ਪੂਰਿਆ ਸਰਵਤਰ ਮੈਂ ਸੋ ਪੁਰਖ ਵਿਦਾਤਾ ਮਾਰਗ ਪ੍ਰਭ ਕਾ ਹਰ ਕੀਆ ਸੰਤਨ ਸੰਗ ਜਾਤਾ ਸੰਤਨ ਸੰਗ ਜਾਤਾ ਪੁਰਖ ਵਿਦਾਤਾ ਕਟਕਟ ਨਦਰ ਨਿਹਾਲਿਆ ਜੋ ਸਰਨੀ ਆਵੇ ਸਰਵ ਸੁਖ ਪਾਵੇ ਤਿਲ ਨਹੀਂ ਪੰਨੇ ਕਾ ਲਿਆ ਹਰ ਗੁਣ ਨਿਧ ਗਾਏ ਸਹਿਤ ਸੁਭਾਏ ਪ੍ਰੇਮ ਰਸ ਮਾਤਾ ਨਾਨਕ ਦਾਸ ਤੇਰੀ ਸਰਨਾਈ ਤੂੰ ਪੂਰਨ ਪੁਰਖ ਵਿਦਾਤਾ ਹਰ ਪ੍ਰੇਮ ਭਗਤ ਜਿਨ ਵੇਦਿਆ ਸੇ ਅਨਕਤ ਜਾਹੀ ਮੀਨ ਬਿਛੋਹਾ ਨਾ ਸਹੇ ਚਿਲ ਬਿਨ ਮਿਰ ਜਾ ਮਰ ਜਾਹੀ ਹਰ ਬਿਨ ਕਿਉਂ ਰਹੀਏ ਦੁਖ ਕਿਨ ਸਹੀਏ ਚਾਤਰਕ ਬੂੰਦ ਪਿਆਸਿਆ ਕਬਰੈਨ ਬਿਹਾਵੇ ਚਕਵੀ ਸੁਖ ਪਾਵੇ ਸੂਰਜ ਕਿਰਨ ਪਰਗਾਸਿਆ ਹਰ ਦਰਸ ਮਨ ਲਾਗਾ ਦਿਨਸ ਸੁਭਾਗਾ ਅੰਦਿਨ ਹਰ ਗੁਣ ਗਾਹੀ ਨਾਨਕ ਦਾਸ ਕਹੇ ਬਨੰਤੀ ਕਤ ਹਰ ਬਿਨ ਪ੍ਰਾਣ ਟਕਾਹੀ ਸਾਸ ਬਿਨਾ ਜਿਉਂਦੇ ਹੁਰੀ ਕਤ ਸੋਭਾ ਪਾਵੇ ਦਰਸ ਬਿਹੂਣਾ ਸਾਧ

ਹਰ ਸਿਉਂ ਜਾਇ ਮਿਲਣਾ ਸਾਧ ਸੰਗ ਰਹਿਣਾ ਸੋ ਸਕ ਅੰਕ ਨ ਮਾਵੇ ਹੋ ਕਿਰਪਾਲ ਨਾਨਕ ਕੇ ਸਵਾਮੀ ਹਰ ਚਰਨਾ ਸੰਗ ਸਮਾਵੇ ਖੋਜਤ ਖੋਜਤ ਪਵ ਮਿਲੇ ਹਰ ਕਰਣਾ ਧਾਰੇ ਨਿਰਗੁਣ

ਚੜਿਆ ਨਿਰਮੂਲਾ ਛੂਟ ਗਈ ਸੰਸਾਰੀ ਰਹਾਉ। ਸਾਚੇ ਲਾਓ ਤੋ ਸਚ ਲਾਗੇ ਸਾਚੇ ਕਿਉ ਬਿਹਾਰੀ ਸਾਚੀ ਬਸਤ ਕੇ ਭਾਰ ਚਲਾਏ ਪਹੁੰਚੇ ਜਾਏ ਭੰਡਾਰੀ। ਆਪੇ ਰਤਨ ਜਵਾਹਰ ਮਾਣਕ ਆਪੇ ਹੈ ਪਾਸਾਰੀ ਆਪੇ ਦੈ ਦਿਸੇ ਆਪ ਚਲਾਵੀ ਨੀਚਲ ਹੈ ਵਿਉਪਾਰੀ। ਮਨ ਕਰ ਬੈਲ ਸੁਰਤ ਕਰ ਬੈਡਾ ਗਿਆਨ ਗੋਣ ਸਰਡਾਰੀ ਕਹਿਤ ਕਬੀਰ ਸਨੋਰੇ ਸੰਤੇ ਨਿਧੀ ਖੇਪ ਹਮਾਰੀ। ਰੀਕਲ ਵਾਰ ਗਵਾਰ ਮੂਡ ਤੁਲਟੋ ਪਵਨ ਫਰਾਵੋ ਮਨ ਵਿਤਵਾਰ ਮੇਰ ਸਰ ਪਾਠੀ ਅੰਮ੍ਰਿਤ ਧਾਰ ਚੁਆਵੋ। ਬੋਲੋ ਭਈਆ ਰਾਮ ਕੀ ਦੋਹਾਈ ਪੀਵੋ ਸੰਤ ਸਦਾ ਮਤ ਦੁਰਲਭ ਸਹਿਜੇ ਪਿਆਸ ਬੁਝਾਈ ਰਹੋ। ਪੈ ਵਿੱਚ ਪਾਓ ਭਾਏ ਕੋ ਬੂਜੇ ਹਰ ਰਸ ਪਾਵ ਭਾਈ ਜੀਤੇ ਘਟ ਅੰਮ੍ਰਿਤ ਸਭੀ ਮੈਂ ਭਾਵੇ ਤਿਸੇ ਪਿਆਈ। ਨਗਰੀ ਏਕੈ ਨੌ ਦਰਵਾਜੇ ਧਾਵਤ ਬਰਜ ਰਹਾਈ ਤ੍ਰਿਕੁਟੀ ਛੁਟੇ ਦਸਵਾਂ ਦਰ ਖੁੱਲੇ ਤਾਂ ਮਨ ਖੀਵਾ ਭਾਈ। ਅਪੈ ਪਦ ਪੂਰ ਤਾਪ ਤਹਿ ਨਾਸੇ ਕਹਿ ਕਬੀਰ ਵਿਚਾਰੀ ਉਪਟ ਚਲਾਂਤੇ ਉਹ ਮਦਮਾਇਆ ਜੈਸੀ ਗੋਂਦ ਖੁਮਾਰੀ। ਕਾਮ ਕ੍ਰੋਧ ਤ੍ਰਿਸ਼ਨਾ ਕੇਰੀ ਨੇ ਗਤ ਨਹੀਂ ਏਕੈ ਜਾਨੀ ਫੂਟੀ ਆਖੇ ਕੁਛ ਨਾ ਸੂਜੇ ਬੁੜ ਬੂਏ ਬਿਨ ਪਾਣੀ। ਚਲਤ ਕਤ ਟੇਢੇ ਟੇਢੇ ਟੇਢੇ ਅਸਤ ਚਰਮ ਵਿੱਚ ਚਾ ਕੇ ਮੂੰਹ ਦੇ ਦੁਰਗੰਧ ਹੀ ਕੇ ਬੇਡੇ ਰਹੋ। ਰਾਮ ਨਾ ਜਪੋ ਕਿਵਨ ਭਰਮ ਤੁਮ ਤੇ ਲਾਲ ਨਾ ਦੂਰੇ ਰਾਮ ਨਾ ਜਪੋ ਕਵਨ ਭਰਮ ਭੂਲੇ ਤੁਮ ਤੇ ਕਾਲ ਨਾ ਦੂਰੇ। ਅਨਕ ਯਤਨ ਕਰ ਇਹ ਦਿਨ ਰਾਖੋ ਰਹੇ ਵੋ ਹਸਤਾ ਪੂਰੇ ਆਪਨ ਕੀਆ ਕੁਛ ਨ ਹੋਵੇ ਕਿਆ ਕੋ ਕਰੇ ਪੁਰਾਣੀ ਜਾ ਤਿਸ ਭਾਵੇ ਸਤਿਗੁਰ ਭੇਟੇ ਏਕੋ ਨਾਮ ਬਖਾਨੀ। ਬਦੂਆ ਕੇ ਘਰੂਆ ਮੈਂ ਬਸਦੇ ਫੁਲਤ ਦੇ ਏ ਆਨੇ ਕਹੋ ਕਬੀਰ ਜੈ ਰਾਮ ਨਚੇ ਤਿਉ ਬੂਢੇ ਬਹੁਤ ਸਿਆਣੇ ਟੇਢੀ ਪਾਗ ਟੇਢੀ ਚਲੇ ਲਾਗੇ ਵੀਰੇ ਖਾਨ ਭੋ ਭਗਤ ਸਿਉ ਕਾਜ ਨ ਕਛੂਏ ਮੇਰੇ ਕੰਮ ਦੀਵਾਨ। ਰਾਮ ਬਸਾਰਿਓ ਹੈ ਅਭਿਮਾਨ ਕਨਕ ਕਾਮਨੀ ਮਹਾ ਸੁੰਦਰੀ ਪੇਖ ਪੇਖ ਸਚ ਮਾਨ ਰਹੋ। ਝੂਠ ਲਾਲਚ ਝੂਠ ਵਿਕਾਰ ਮਹਾਮਦ ਏ ਬਿਦ ਔਦ ਵਿਹਾਨ ਕਹੋ ਕਬੀਰ ਅੰਤ ਕੀ ਵੇਰ ਆਏ ਲਾਗੋ ਕਾਨ ਨਿਦਾਨ। ਚਾਰ ਦਿਨ ਆਪਣੀ ਨੌਬਤ ਚਲੇ ਬਜਾਏ ਇਤਨਕ ਖਟੀਆ ਗਠੀਆ ਮਠੀਆ ਸੰਗ ਨਾ ਕਛੁ ਲੈ ਜਾਏ ਰਹੋ। ਜਿਹੋਰੀ ਬੈਠੀ ਮੇਹਰੀ ਰੋਵੇ ਦੁਆਰੇ ਲੋ ਸੰਗਬਾਏ ਮਰਗਟ ਲਗ ਸਭ ਲੋਕ ਖਟੁੰ ਮਿਲ ਹੰਸ ਅਕੇਲਾ ਜਾਏ। ਵਹਿ ਸੁਤ ਬਹਿ ਵਿਤ ਬਹਿ ਪੁਰ ਪਾਟਨ ਬੋਹਰ ਨਾ ਦੇਖੇ ਆਏ ਕਹਿ ਕਬੀਰ ਰਾਮ ਕੀ ਨਾ ਸਿਮਰੋ ਜਨਮ ਅਕਾਰਥ ਜਾਏ। ਰਾਗ ਕੇ ਦਾਰਾ ਬਾਣੀ ਰਵਿਦਾਸ ਜੀਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਖਟ ਕਰਮ ਕੁਲ ਸੰਜੰਗਤ ਹੈ ਭਗਤ ਨਿਰਦੇ ਨਾਏ ਚਰਨਾਰ ਬਿੰਦ ਨਾ ਕਥਾ ਪਾਵੇ ਸੁਪਚ ਤੁਲ ਸਮਾਨ। ਰੇ ਚਿਤ ਚੇਤ ਚੇਤ ਅਚੇਤ ਕਾਹੇ ਨਾ ਬਾਲਮੀ ਕਹਿ ਦੇਖ ਕਿਸ ਜਾਤ ਤੇ ਕਹਿ ਪਦੇ ਅਮਰਿਓ ਰਾਮ ਭਗਤ ਵਸੇਖ ਰਾਓ। ਸਵਾਨ ਸਸਤਰ ਅਜਾਤ ਸਭ ਤੇ ਕ੍ਰਿਸ਼ਨ ਲਾਵੇ ਹੇਤ ਲੋਕ ਬਪਰਾ ਕਿਆ ਸਰਾਹੇ ਤੀਨ ਲੋਕ ਪਰਵੇਸ਼ ਅਜਾਮਲ ਪਿੰਗਲਾ ਲੁਪਤ ਕੁੰਕਰ ਗਏ ਹਰ ਕੇ ਪਾਸ ਐਸੇ ਦੁਰਮਤ ਨਿਸਤਰੇ ਤੂੰ ਕਿਉਂ ਨਾ ਤਰੈ ਰਵਿਦਾਸ। ਰਾਗ ਭੈਰੋ ਮਹੱਲਾ।

ਸਹਿਬੰ ਤੁਸਤੇ ਬਾਹਰ ਕਿਛ ਨਾਹੀ ਤੂੰ ਕਰ ਕਰ ਦੇ ਖਹਿ ਜਾਣਾ ਸੋਏ ਕਿਆ ਕਹੀਏ ਕਿਛ ਕਹੀ ਨਾ ਜਾਏ ਜੋ ਕਿਛ ਇਹ ਸਭ ਤੇਰੀ ਰਜਾਈ ਰਹੋ।

ਸਮਝਾ। ਗੁਰ ਕੇ ਸ਼ਬਦ ਤਰੇ ਮੁਨ ਕੇਤੇ, ਇੰਦਰਾਦਕ ਬ੍ਰਹਮਾ ਤਰੇ, ਸਨਕ ਸਨੰਦਨ ਤਪਸੀ ਜਨ ਕੇਤੇ, ਗੁਰ ਪ੍ਰਸਾਦੀ ਪਾਰ ਪਰੇ, ਭਵਜਲ ਬਿਨ ਸ਼ਬਦੇ ਕਿਉਂ ਤਰੀਏ, ਨਾ ਬਿਨਾ ਜਗ ਰੋਗ ਵਿਆਪਿਆ, ਡੁਬਦਾ ਡੁਬਦਾ ਡੁਬ ਡੁਬ ਮਰੀਏ ਰਹੋ। ਗੁਰਦੇਵਾ ਗੁਰ ਅਲਖ ਪੇਵਾ, ਤ੍ਰਿਪਵਨ ਸੋਜੀ ਗੁਰ ਕੀ ਸੇਵਾ, ਆਪੇ ਦਾਤ ਗਰੀ ਗੁਰਦਾਤੇ ਪਾਇਆ, ਅਲਖ ਪੇਵਾ ਮਨ ਰਾਜਾ, ਮਨ ਮਨ ਤੇ ਮਾਨਿਆ, ਮਨਸਾ ਮਨ ਸਮਾਣੀ, ਮਨ ਜੋਗੀ ਮਨ ਬਿਨਸ ਬਜੋਗੀ, ਮਨ ਸਮਝੇ ਗੁਣ ਗਾਈ, ਗੁਰਤੇ ਮਨ ਮਾਰਿਆ ਸ਼ਬਦ ਵਿਚਾਰਿਆ, ਤੇ ਬਿਰਲੇ ਸੰਸਾਰਾ, ਨਾਨਕ ਸਾਹੇ ਭਰ ਪਰ ਲੀਨਾ, ਸੱਚ ਸ਼ਬਦ ਨਿਸਤਾਰਾ। ਪੈਰੋ ਮਹੱਲਾ ਪਹਿਲਾ, ਨੈਨੀ ਦ੍ਰਿਸ਼ਟ ਨਹੀਂ ਤਨ ਹੀ ਨਾ, ਜਰਚੀ ਤਿਆ ਸਿਰ ਕਾਲੋ, ਰੂਪ ਰੰਗ ਰਹੱਸ ਨਹੀਂ ਸਾਚਾ, ਕਿਉਂ ਛੋਡੇ ਜਮ ਜਾਲੋ, ਪ੍ਰਾਣੀ ਹਰ ਜਪ ਜਨਮ ਗਿਹੋ, ਸਾਚ ਸ਼ਬਦ ਬਿਨ ਕਬੂ ਨਾ ਛੂਟਸ, ਬਿਰਥਾ ਜਨਮ ਪਿਓ, ਰਹੋ ਤਨ ਮੈਂ ਕਾਮ, ਕ੍ਰੋਧ ਬਹੁ ਮਮਤਾ, ਕਠਿਨ ਪੀਰ ਅਤ ਪਾਰੀ, ਗੁਰਮੁਖ ਨਾਮ ਜਪੋ ਰਸ ਰਸਨਾ, ਇਨਬਿਤ ਤਰਤੂ ਉਤਾਰੀ, ਬਹਿਰੇ ਕਰਨ ਅਕਲ ਪਈ ਹੋਚੀ, ਸ਼ਬਦ ਸਹਿਜ ਨਹੀਂ ਪੂਜਿਆ, ਜਨਮ ਪਦਾਰਥ ਮਨ ਮੁਖ ਹਾਰਿਆ, ਬਿਨ ਗੋਰੇ ਅੰਧਨ ਸੂਜਿਆ, ਰਹੇ ਉਦਾਸ ਆਸ ਨਰਾਸਾ, ਸਹਿਜ ਤਾਂ ਬੇਰਾਗੀ, ਪ੍ਰਣਮਤ ਨਾਨਕ ਗੁਰਮੁਖ ਛੂਟਸ, ਰਾਮ ਨਾਮ ਵਿਲਾਗੀ। ਪੈਰੋ ਮਹੱਲਾ ਪੰਜਵਾਂ, ਪੈ ਭੂੰਡੀ ਚਾਲ ਚਰਨ ਕਰ ਕਿਸੇ ਤੋਂ ਚਾ ਦੇ ਕਮਲਾਨੀ, ਨੇਤਰੀ ਤੰਦ ਕਰਨ ਪਏ ਬਹਿਰੇ, ਮਨਮੁਖ ਨਾਮ ਨ ਜਾਣੀ, ਅੰਦਲੇ ਕਿਆ ਪਾਇਆ ਜਗ ਆਏ, ਰਾਮ ਹਿਰਦੇ ਨਹੀਂ ਗੁਰ ਕੀ ਸੇਵਾ, ਚਾਲੇ ਮੂਲ ਗਵਾਏ ਰਹੋ, ਜੇ ਵੀ ਰੰਗ ਨਹੀਂ ਹਰ ਰਾਤੀ, ਜਬ ਬੋਲੇ ਤਬ ਫੀਕੇ, ਸੰਤ ਜਨਾ ਕੀ ਨਿੰਦਾ ਵਿਆਪਸ, ਪਸ਼ੂ ਭਏ ਕਦੇ ਹੋਏ ਨਾਨੀਕੇ, ਅੰਮ੍ਰਿਤ ਕਾਰਸ ਬਿਰਲੀ ਪਾਇਆ, ਸਤਿਗੁਰ ਮੇਲ ਮਲਾਏ, ਜਬ ਲਗ ਸ਼ਬਦ ਭੇਦ ਨਹੀਂ ਆਇਆ, ਤਬ ਲਗ ਕਾਲ ਸੰਤਾਏ, ਅਨਕੋ ਦਰ ਕਰ ਕਬੂ ਨਾ ਜਾਣਸ, ਏਕੋ ਦਰ ਸਚਿਆਰਾ, ਗੁਰਪ੍ਰਸਾਦ ਪਰਮਪਦ ਪਾਇਆ, ਨਾਨਕ ਕਹੇ ਵਿਚਾਰਾ। ਪੈਰੋ ਮਹੱਲਾ ਪਹਿਲਾ, ਸਗਲੀ ਰਹਿਣ ਸੋਵਤ ਗਲ ਫਾਹੀ, ਦਿਨ ਸੰਜਾਲ ਗਵਾਇਆ, ਖਿਨ ਪਲ ਘੜੀ ਨਹੀਂ ਪ੍ਰਭ ਜਾਣਿਆ, ਜਿਨੇ ਜਗਤਾ ਪਾਇਆ, ਮਨ ਰੇ ਕਿਉਂ ਛੂਟਸ ਦੁਖ ਪਾਰੀ, ਕਿਆ ਲੈ ਆਵਸ ਕਿਆ ਲੈ ਜਾਵਸ, ਰਾਮ ਜਪੋ ਗੁਣਕਾਰੀ ਰਹੋ, ਊਂਦੋ ਕਵਲ ਮਨ ਮੁਕਤ ਹੋਛੀ, ਮਨ ਅੰਧੇ ਸਿਰ ਤੰਦਾ, ਕਾਲ ਬਿਕਾਰ ਸਦਾ ਸਿਰ ਤੇਰੇ, ਬਿਨ ਨਾਮੇ ਗਲ ਫੰਦਾ, ਡਗਰੀ ਚਾਲ ਨੇਤਰੀ ਫੁਨ, ਅੰਦਲੋ ਸ਼ਬਦ ਸੁਰਤ ਨਹੀਂ ਪਾਈ, ਸ਼ਾਸਤਰ ਵੇਦ ਤਰੈ ਗੁਣ ਹੈ ਮਾਇਆ, ਅੰਧਲਿਓ ਧੰਦ ਕਮਾਈ, ਹੋਇਓ ਮੂਲ ਲਾਭ ਕਹਿ ਪਾਵਸ, ਦੁਰਮਤ ਗਿਆਨ ਬਿਹੂਣੇ, ਸ਼ਬਦ ਵਿਚਾਰ ਰਾਮ ਰਸਨੀ ਚਾਖਿਆ, ਨਾਨਕ ਸਾਚ ਪਤੀਣੇ। ਪੈਰੋ ਮਹੱਲਾ ਪਹਿਲਾ, ਗੁਰ ਕੇ ਸੰਗ ਰਹੇ ਦਿਨ ਰਾਤੀ, ਰਾਮ ਰਸਨ ਰੰਗ ਰਾਤਾ, ਅਵਰ ਨਾ ਜਾਣ ਸ਼ਬਦ ਪਛਾਣ, ਸੀ ਅੰਤਰ ਜਾਣ ਪਛਾਤਾ, ਜੋ ਜਨ ਐਸਾ ਸੋ ਮਨ ਪਾਵੇ, ਆਪ ਮਾਰ ਅਪਰੰਪਰ ਰਾਤਾ, ਗੁਰ ਕੀ ਘਰ ਕਮਾਵੇ ਰਹੋ, ਅੰਤਰ ਬਾਹਰ ਪੁਰਖ ਨਿਰੰਜਨ, ਆਦਿ ਪੁਰਖ ਆਦੇ ਸੋ, ਕਟਕਟੇ ਅੰਤਰ ਸਰ ਨਿਰੰਤਰ, ਰਿਹਾ ਸਚ ਬੇਸੋ, ਸਾਚਰ ਦੇ ਸਚ ਰਮਤ ਜੀਵਾ, ਮਿਥਿਆ ਮੈਲ ਨ ਪਰਾਈ, ਨਿਰਮਲ ਨਾਮ ਅੰਮ੍ਰਿਤ ਸਚਾਖਿਆ, ਸ਼ਬਦ ਰਤੇ ਪਤ ਪਾਈ, ਗੁਣੀ ਗੁਣੀ ਮਿਲਾਹਾ ਪਾਵਸ, ਗੁਰਮੁਖ ਨਾਮ ਵਡਾਈ, ਸਗਲ ਦੁੱਖ ਮਿਟੇ।

ਮਨ ਰੇ ਰਾਮ ਭਗਤ ਚਿਤ ਲਾਈਏ ਗੁਰਮੁਖ ਰਾਮ ਨਾਮ ਜਪ ਹਿਰਦੇ ਸਹਿਜ ਸੇਤੀ ਕਰ ਜਾਈਐ ਰਹੋ ਭਰਮ ਭੇਦ ਭੋ ਕਬੂ ਨ ਛੂਟ ਸਿ ਆਪ ਤਜਾ ਨ ਬਾਣੀ ਬਿਨ ਹਰ ਨਾਮ ਕੋ ਮੁਕਤ ਨ ਪਾਵਸ ਡੂਬੂਏ ਬਿਨ ਪਾਣੀ ਕੰਧਾ ਕਤ ਸਗਲੀ ਮਤ ਖੋਵਸ ਭਰਮ ਨ ਮਿਟ ਸਗਵਾਰਾ ਬਿਨ ਗੁਰ ਸ਼ਬਦ ਮੁਕਤ ਨਹੀਂ ਕਬਹੀ ਅੰਧਲੇ ਅੰਧ ਪਸਾਰਾ ਅਕੁਲ ਨਿਰੰਜਲ ਜੋ ਮਨ ਮਾਨਿਆ ਮਨ ਹੀ ਤੇ ਮਨ ਮੂਆ ਅੰਤਰ ਬਾਹਰ ਏਕੋ ਜਾਣਿਆ ਨਾਨਕ ਅਵਰ ਨ ਦੂਆ ਪੈਰੋ ਮਹੱਲਾ ਪਹਿਲਾ ਜਗਨ ਹੋਮ ਪੁਨ ਤਪ ਪੂਜਾ ਦੇ ਦੁਖੀ ਨਿਤ ਦੁਖ ਸਾਏ ਰਾਮ ਨਾਮ ਬਿਨ ਮੁਕਤ ਨ ਪਾਵਸ ਮੁਕਤ ਰਾਮ ਨਾਮ ਬਿਨ ਮੁਕਤ ਨ ਪਾਵਸ ਨਾਵੇ ਦੇ ਫਲ ਫਰ ਪਰਮਣਾ ਰਹੋ ਪੁਸਤਕ ਪਾਠ ਬਿਆ ਕਰਨ ਬਖਾਣੇ ਸੰਧਿਆ ਕਰਮਿਤ ਕਾਲ ਕਰੇ ਬਿਨ ਗੁਰ ਸ਼ਬਦ ਮੁਕਤ ਕਹਿ ਪ੍ਰਾਣੀ ਰਾਮ ਬਨ ਵਿੱਚ ਉਰਜ ਮਰੇ ਡੰਡਕ ਮੰਡਲ ਸਿਖਾ ਸੂਤ ਧੋਤੀ ਜਟਾ ਮੁਕਤ ਤਿਨ ਭਸਮ ਲਗਾਈ ਬਸਤਰ ਛੋੜ ਤਿਨ ਨਗਨ ਪਿਆ ਰਾਮ ਨਾਮ ਬਿਨ ਤ੍ਰਿਪਤ ਨਾ ਆਵੇ ਕਿਰਤ ਕੇ ਬਾਂਧੇ ਭੇਖ ਪਿਆ ਜੇਤੇ ਜੀ ਜੇਤੇ ਜਲ ਬਈ ਜਲ ਜਤਰ ਕਰ ਤੂੰ ਸਰਬ ਜੀਆ ਗੁਰ ਪ੍ਰਸਾਦ ਰਾਖ ਲੈ ਜਨ ਕੋ ਹਰਸ ਨਾਨਕ ਝੋਲ ਪੀਆ

ਫਿਰ ਮੈਂ ਵਿਨਸੇ ਕਰਤਨ ਲਾਗੇ ਬਾਰਾ, ਕਰ ਪ੍ਰਸਾਦ ਖੇਲ ਦਿਖਾਇਆ, ਗੁਰ ਕਿਰਪਾ ਤੇ ਪਰਮਪਦ ਪਾਇਆ, ਕਹਿਤ ਨਾਨਕ ਮਾਰ ਜੀ ਵਾਲੇ ਸੋਈ, ਐਸਾ ਬੂਝ ਭਰਮ ਨ ਭੂਲੇ ਕੋਈ।

ਮਾਰ ਬ੍ਰਹਮ ਵਿਚਾਰੇ, ਇੱਕ ਮਨ ਕਿਉਕੋ ਖੋਜੋ ਭਾਈ, ਮਨ ਖੋਜਤ ਨਾਮ ਸਿਉ ਨਿੰਦ ਪਾਈ। ਰਹੋ ਮੁਗਲ ਮੈਂ ਕਰ ਕਰਤੇ ਜਗਤ ਪਾਇਆ, ਮਮਤਾ ਲਾਏ ਭਰਮ ਭੁਲਾਇਆ, ਇਸ ਮਨ ਤੇ ਸਭ ਪਿੰਡ ਪਰਾਣਾ, ਮਨ ਕੇ ਵਿਚਾਰ ਹੁਕਮ ਬੁੱਝ ਸਮਾਣਾ। ਕਰਮ ਹੋਵੇ ਗੁਰ ਕਿਰਪਾ ਕਰੇ, ਇਹ ਮਨ ਜਾਗੇ ਇਸ ਮਨ ਕੀ ਦੁਬਧਾ ਮਰੇ, ਮਨ ਕਾ ਸੁਭਾਓ ਸਦਾ ਬੈਰਾਗੀ, ਸਭ ਮੈਂ ਵਸੇ ਅਤੀਤ ਅਨਰਾਗੀ। ਕਹਿਤ ਨਾਨਕ ਜੋ ਜਾਣੇ ਭੇਓ, ਆਦਿ ਪੁਰਖ ਨਿਰੰਜਨ।

ਕਮਲਾਏ ਸੋ ਪ੍ਰਭ ਸਾਚਾ ਸਦ ਹੀ ਸਾਚਾ ਸਾਚਾ ਸਭ ਅਕਾਰਾ ਨਾਨਕ ਸਤਿਗੁਰ ਸੋ ਜੀ ਪਾਈ ਸੱਚ ਨਾਮ ਨਿਸਤਾਰਾ। ਪੈਰੋ ਮਹੱਲਾ ਤੀਜਾ। ਕਲ ਮਹਿ ਪ੍ਰੇਤ ਜਿਨੀ ਰਾਮ ਨਾ ਪਛਾਤਾ ਸਤਯੁਗ ਪਰਮਹੰਸ ਵਿਚਾਰੀ ਦੁਆਪਰ ਤੇਤੇ ਮਾਨਸ ਵਰਤੈ ਬਿਰਲੈ ਹੋਮੈ ਮਾਰੀ ਕਲ ਮੈਂ ਰਾਮ ਨਾਮ ਵਡਿਆਈ ਜੁਗ ਜੁਗ ਗੁਰਮੁਖ ਇੱਕੋ ਜਾਤਾ ਬਿਨ ਨਾਮੇ ਮੁਕਤ ਨ ਪਾਈ ਰਹੋ ਹਿਰਦੇ ਨਾਮ ਲਥੇ ਜਨ ਸਾਚਾ ਗੁਰਮੁਖ ਮਨ ਵਸਾਈ ਆਪ ਤਰੇ ਸਗਲੇ ਕੁਲ ਤਾਰੇ ਜਿਨੀ ਰਾਮ ਨਾਮ ਚਿਤ ਲਾਈ ਮੇਰਾ ਪ੍ਰਭ ਹੈ ਗੁਣਾ ਕਾ ਦਾਤਾ ਅਵਗੁਣ ਸ਼ਬਦ ਜਲਾਏ ਜਿਨਨ ਵਸਿਆ ਸੇ ਜਨ ਸੋਏ ਹਿਰਦੇ ਨਾਮ ਵਸਾਏ ਦਰਕਰ ਮੈਲ ਸਤਿਗੁਰੂ ਦਿਖਾਇਆ ਰੰਗ ਸਿਓ ਰਲੀਆਂ ਮਾਣੇ ਜੋਛ ਕਲੇ ਸੋ ਭਰਾ ਕਰ ਮਾਣੇ ਨਾਨਕ ਨਾਮ ਬਖਾਣੇ। ਪੈਰੋ ਮਹੱਲਾ ਤੀਜਾ। ਮਨਸਾ ਮਨੇ ਸਮਾਏ ਦੇ ਗੁਰਸਬ ਦੀ ਵਿਚਾਰ ਗੁਰਪੂਰੇ ਤੇ ਸੋਝੀ ਪਵੇ ਫਿਰ ਮਰੇ ਨਵਾਰੋ ਵਾਰ ਮਨ ਮੇਰੇ ਰਾਮ ਨਾਮ ਆਧਾਰ ਗੁਰਪ੍ਰਸਾਦ ਪਰਮ ਪਦ ਪਾਇਆ ਸਭ ਕਿਛ ਪੁਜਾਵਣ ਹਾਰ ਰਹੋ ਸਭ ਮੈਂ ਇੱਕ ਹੋਰ ਅਵਰਿਆ ਗੁਰਬਿਨ ਪੂਜਨ ਪਾਏ ਗੁਰਮੁਖ ਪ੍ਰਗਟ ਹੋਆ ਮੇਰਾ ਹਰ ਪ੍ਰਭ ਅੰਦਿਨ ਹਰ ਗੁਣ ਗਾਏ ਸੁਖਦਾਤਾ ਹਰੇਕ ਅਰਥੋਂ ਸੁਖ ਨਾ ਪਾਏ ਸਤਿਗੁਰ ਜਿਨੀ ਨ ਸੇਵਿਆ ਦਾਤਾ ਸੇ ਅੰਤ ਗਏ ਪੁਛਤਾਏ ਸਤਿਗੁਰ ਸੇਵ ਸਦਾ ਸੁਖ ਪਾਇਆ ਫਿਰ ਦੁੱਖ ਨ ਲਾਗੇ ਤਾਏ ਨਾਨਕ ਹਰ ਭਗਤ ਪ੍ਰਾਪਤ ਹੋਈ ਜੋਤੀ ਜੋਤ ਸਮਾਏ। ਭੈਰੋ ਮਹੱਲਾ ਤੀਜਾ। ਬਾਜ ਗੁਰੂ ਜਗਤ ਬੋਰਾਨਾ ਭੂਲਾ ਝੋਟਾ ਖਾਈ ਮਰ ਮਰ ਜੰਮੇ ਸਦਾ ਦੁੱਖ ਪਾਏ ਦਰਕੀ ਖਬਰ ਨ ਪਾਈ ਮੇਰੇ ਮਨ ਸਦਾ ਰਹੋ ਸਤਿਗੁਰ ਕੀ ਸਰਨਾ ਹਿਰਦੇ ਹਰ ਨਾਮ ਨਾਮ ਮੀਠਾ ਸਦ ਲਾਗਾ ਗੁਰਸ਼ਬਦੇ ਭਵਜਲ ਤਰਨਾ ਰਹੋ ਭੇਖ ਕਰੇ ਬੋਚਿਤ ਡੋਲੇ ਅੰਤਰ ਕਾਮ ਕ੍ਰੋਧ ਅਹੰਕਾਰ ਅੰਤਰ ਪਿਸਾ ਭੂਖਤ ਬੋਤੀ ਭੋਕਤ ਫਿਰੇ ਦਰਬਾਰ ਗੁਰ ਕੇ ਸ਼ਬਦ ਮਰੇ ਫਿਰ ਜੀਵੇ ਤਿਨ ਕੋ ਮੁਕਤ ਦਵਾਰ ਅੰਤਰ ਸ਼ਾਦ ਸਦਾ ਸੁਖ ਹੋਵੇ ਹਰ ਰਾਖਿਆ ਔਰ ਤਾਰ ਜੋਤਿਸ ਪਾਵੇ ਤੇ

ਦੁੱਖ ਵਾਇਆ ਦੁੱਖ ਹਟੇ ਦੁੱਖ ਖਾਏ ਅੰਤਰ ਲੋਭ ਹਲਕ ਦੁੱਖ ਪਾਰੀ ਬਿਨ ਵਿਵੇਕ ਪਰਮਾਏ ਮਨ ਮੁਖ ਤ੍ਰਿਕ ਜੀਵਨ ਸੰਸਾਰ ਰਾਮ ਨਾਮ ਸੁਪਨੇ ਨਹੀਂ ਚੇਤਿਆ ਹਰ ਸਿਉ ਕਦੇ ਨਾ ਲਾਗੇ ਪਿਆਰ ਰਹੋ ਪਸ਼ੂਆ ਕਰਮ ਕਰੇ ਨਹੀਂ ਬੂਜੇ ਕੂੜ ਕਮਾਵੇ ਕੂੜੋ ਹੋਏ ਸਤਿਗੁਰੂ ਮਿਲੇ ਤਾਂ ਉਲਟੀ ਹੋਵੇ ਖੋਜ ਲਹੇ ਜਨ ਕੋਏ ਹਰਾ ਨਾਮ ਰੇ ਦੇਸ

0: ਵਸਦੇ ਵਡਿਆਈ ਨਾਨਕ ਨਾਮ ਸਮਾਏ ਭੈਰੋ ਮਹੱਲਾ ਤੀਜਾ ਮੇਰੀ ਪਟਿਆ ਲਿਖੋ ਹਰ ਗੋਬਿੰਦ ਗੋਪਾਲਾ ਦੂਜੇ ਭਾਏ ਫਾਥੇ ਜਮਜਾਲਾ ਸਤਿਗੁਰੇ ਮੇਰੀ ਪ੍ਰਤਪਾਲਾ ਹਰ ਸੁਖਦਾਤਾ ਮੇਰੇ ਨਾਲਾ ਗੁਰਪਦੇਸ਼ ਪ੍ਰਹਲਾਦ ਹਰ ਉਚਰੇ ਸਾਸਨਾ ਤੇ ਬਾਲਕ ਗਮਨ ਕਰੇ ਰਹਾਓ ਮਾਤਾ ਉਪਦੇਸੇ ਪ੍ਰਹਲਾਦ ਪਿਆਰੇ ਪੁੱਤਰ ਰਾਮ ਨਾਮ ਛੋਡੋ ਜੀਓ ਲੋਹ ਉਭਾਰੇ ਪ੍ਰਹਲਾਦ ਕਹੇ ਸੁਣੋ ਮੇਰੀ ਮਾਈ ਰਾਮ ਨਾਮ ਨਾ ਛੋਡਾ ਗੁਰਦੀਆ ਬੁਝਾਈ ਸੰਡਾ ਮਰ ਕੇ ਸਭ ਜਾਏ ਪੁਕਾਰੇ ਪ੍ਰਹਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੇ ਦੁਸ਼ਟ ਸਭਾ ਵੇ ਮੰਤਰ ਪਕਾਇਆ ਪ੍ਰਹਲਾਦ ਕਰਾ ਖਾਹੋ ਹੋਇਆ ਰਘੁਰਾਇਆ ਹਾਥ ਖੜ ਕਰਤ ਆਇਆ ਅਤ ਅਹੰਕਾਰ ਹਰ ਤੇਰਾ ਕਹਾਂ ਤੁਝ ਲਏ ਉਭਾਰ ਖਿਨ ਮੈਂ ਭਿਆਨ ਰੂਪ ਨਿਕਸਿਆ ਥੰਮ ਉਪਾੜ ਹਰਨਾਖਿਸ ਨਕੀ ਵਿਦਾਰਿਆ ਪ੍ਰਹਲਾਦ ਲੀਆ ਅਭਾਰ ਸੰਤ ਜਨਾ ਕੇ ਹਰ ਜੀਓ ਕਾਰ ਸਵਾਰੇ ਪ੍ਰਹਲਾਦ ਜਨ ਕੀ ਇੱਕੀ ਕੁਲ ਤਾਰੇ ਗੁਰ ਕਾ ਸ਼ਬਦ ਮੈਂ ਭਿਖ ਮਾਰੇ ਨਾਨਕ ਨਾਮ ਰਾਮ ਨਾਮ ਸੰਤ ਨਿਸਤਾਰੇ
1: ਭੈਰੋ ਮਹੱਲਾ ਤੀਜਾ ਆਪੇ ਦਾਇਤ ਲਾਏ ਦਿੱਤੇ ਸੰਤ ਜਨਾ ਕੋ ਆਪੇ ਰਾਖਾ ਸੋਈ ਜੋ ਤੇਰੀ ਸਦਾ ਸਰਨਾਈ ਤਿਨ ਮਨ ਦੁੱਖ ਨਾ ਹੋਈ ਜੁਗ ਜੁਗ ਭਗਤਾਂ ਕੀ ਰੱਖਦਾ ਆਇਆ ਦੈਤ ਪੁੱਤਰ ਪ੍ਰਹਲਾਦ ਗਤਰੀ ਤਰਪਣ ਕਿਛੂ ਨਾ ਜਾਣੇ ਸਭ ਦੇ ਮੇਲ ਮਿਲਾਇਆ ਭਗਤ ਸਭ ਦੇ ਮੇਲ ਮਿਲਾਇਆ ਰਹਾਓ ਆਨ ਦਿਨ ਭਗਤ ਕਰੇ ਦਿਨ ਰਾਤੀ ਦੁਬਦਾ ਸਭ ਦੇ ਖੋਈ ਸਦਾ ਨਿਰਮਲ ਹੈ ਜੋ ਸੱਚ ਰਾਤੇ ਸੱਚ ਵਸਿਆ ਮਨ ਸੋਈ ਮੂਰਖ ਦੁਬਦਾ ਪੜੇ ਮੂਲ ਨਾ ਪਛਾਣੇ ਪਿਰਥਾ ਜਨਮ ਗਵਾਇਆ ਸੰਤ ਜਨਾ ਕੀ ਨਿੰਦਾ ਕਰੇ ਦੁਸ਼ਟ ਦੈਤ ਚੜਾਇਆ ਪ੍ਰਹਲਾਦ ਦੁਬਦਾ ਨਾ ਪੜੇ ਹਰ ਨਾਮ ਨਾ ਛੋਡੇ ਡਰੇ ਨਾ ਕਿਸੇ ਦਾ ਡਰਾਇਆ ਸੰਤ ਜਨਾ ਕਾ ਹਰ ਜੀਵ ਰਾਖੈ ਦੈਤੇ ਕਾ ਨੇੜੇ ਆਇਆ ਆਪਣੀ ਪੈਜ ਆਪੇ ਰਾਖੇ ਭਗਤਾਂ ਦੀ ਵਡਿਆਈ ਨਾਨਕ ਹਰਨਾਕਸ ਨਕੀ ਵਿਦਾਰਿਆ ਅੰਧੇ ਦਰ ਕੀ ਖਬਰ ਨਾ ਪਾਈ ਰਾਗ ਭੈਰੋ ਮਹੱਲਾ ਚੌਥਾ ਚੌਪਦੇ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜਨ ਸੰਤ ਕਰੈ ਕਰ ਕਿਰਪਾ ਪੱਗ ਲਾਇਣ ਗੁਰ ਸਭ ਦੀ ਹਰ ਭੱਜ ਸੁਰਤ ਸਮਾਇਣ ਮੇਰੇ ਮਨ ਹਰ ਭੱਜ ਨਾਮ ਨਰਾਇਣ ਹਰ ਹਰ ਕਿਰਪਾ ਕਰੇ ਸੁਖਦਾਤਾ ਗੁਰਮੁਖ ਭਾਵ ਜਲ ਹਰ ਨਾਮ ਤੋਰਾਇਣ ਰਹਾਉ ਸੰਗਤ ਸਾਧ ਮੇਲ ਹਰ ਗਾਇਣ ਗੁਰਮਤਿ ਲੈ ਰਾਮ ਰਸਾਇਣ ਗੁਰ ਸਾਧੂ ਅੰਮ੍ਰਿਤ ਗਿਆਨ ਸਾਰ ਨਾਇਣ ਸਭ ਕੇ ਲਵਿਕ ਪਾਪ ਗਏ ਗਾਵਾਇਣ ਤੂੰ ਆਪੇ ਕਰਤਾ ਸ੍ਰਿਸ਼ਟ ਤੋਰਾਇਣ ਜਨ ਨਾਨਕ ਮੇਲ ਤੇਰਾ ਦਾਸ ਦਸਾਇਣ ਭੈਰੋ ਮਹੱਲਾ ਚੌਥਾ ਬੋਲ ਹਰ ਨਾਮ ਸਫਲ ਸਾ ਘਰੀ ਗੁਰ ਉਪਦੇਸ਼ ਸਭ ਦੁੱਖ ਪਰ ਹਰੀ ਮੇਰੇ ਮਨ ਹਰ ਭੱਜ ਨਾਮ ਨਰ ਹਰੀ ਕਰ ਕਿਰਪਾ ਮਿਲੋ ਗੁਰਪੂਰਾ ਸਤ ਸੰਗਤ ਸੰਗ ਸਿੱਧ ਭਉ ਤਰੀ ਰਹਾਉ ਜਗ ਜੀਵਨ ਧਿਆਏ ਮਨ ਹਰ ਸਿਮਰੀ ਹੋਰ ਕੁਟੰਤਰ ਤੇਰੇ ਪਾਪ ਪਰ ਹਰੀ ਸਤ ਸੰਗਤ ਸਾਧ ਧੂਰ ਮੁਖ ਤਰ ਪਰੀ ਸਨਾਨ ਕੀਓ ਅੱਠ ਸੱਠ ਸੁਰ ਸਰੀ ਹਮ ਮੂਰਖ ਵਰ ਕਿਰਪਾ ਕਰੀ ਜਨ ਨਾਨਕ ਤਾਰਿਓ ਤਾਰਨ ਹਰੀ ਭੈਰੋ ਮਹੱਲਾ ਚੌਥਾ ਸੁਕ੍ਰਿਤ ਕਰਨੀ ਸਾਰ ਜਪ ਮਾਲੀ ਹਿਰਦੇ ਫੇਰ ਚਲੇ ਤੁਧ ਨਾਲੀ ਹਰ ਹਰ ਨਾਮ ਜਪੋ ਬਨਵਾਲੀ ਕਰ ਕਿਰਪਾ ਮੇਲੋ ਸਤ ਸੰਗਤ ਟੂਟ ਗਈ ਮਾਇਆ ਜਮ ਜਾਲੀ ਰਹੋ ਗੁਰਮੁਖ ਸੇਵਾ ਕਾਲ ਜਿਨ ਘਾਲੀ ਤਿਸ ਘੜੀਏ ਸ਼ਬਦ ਸੱਚੀ ਟਕਸਾਲੀ ਹਰ ਅਗਮ ਗੋਚਰ ਗੁਰ ਅਗਮ ਦਿਕਾਲੀ ਵਿਚ ਕਾਇਆ ਨਗਰ ਲੱਦਾ ਹਰ ਭਾਲੀ ਹਮ ਬਾਰ ਕਰ ਪਿਤਾ ਪ੍ਰਤਪਾਲੀ ਜਨ ਨਾਨਕ ਤਾਰ ਹੋ ਨਦਰ ਨਿਹਾਲੀ ਭੈਰੋ ਮਹੱਲਾ ਚੌਥਾ ਸਭ ਘਟ ਤੇਰੇ ਤੂੰ ਸਭਨਾ ਮਾਹੇ ਤੁਝ ਤੇ ਬਾਹਰ ਕੋਈ ਨਾ ਹੈ ਹਰ ਸੁਖ ਦਾਤਾ ਮੇਰੇ ਮਨ ਜਾਪ ਹੋ ਤੁਧ ਸਾ ਲਾਹੀ ਤੂੰ ਮੇਰਾ ਹਰ ਪ੍ਰਭ ਬਾਪ ਰਾਓ ਜਹ ਜਹ ਦੇਖਾ ਤੈ ਹਰ ਪ੍ਰਭ ਸੋਏ ਸਭ ਤੇਰੇ ਵਸ ਦੂਜਾ ਅਵਰ ਨਾ ਕੋਏ ਜਿਸ ਕੋ ਤੁਮ ਹਰ ਰੱਖਿਆ ਭਾਵੇ ਤਿਸ ਕੇ ਨੇੜੇ ਕੋਏ ਨਾ ਜਾਵੇ ਤੂੰ ਜਲ ਤਲ ਮਈਅਲ ਸਭ ਤੈ ਭਰਪੂਰ ਜਨ ਨਾਨਕ ਹਰ ਜਪ ਹਾਜਰਾ ਹਜੂਰ ਭੈਰੋ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕਾ ਸੰਤ ਹਰ ਕੀ ਹਰ ਮੂਰਤ ਜਿਸ ਹਿਰਦੇ ਹਰ ਨਾਮ ਮੁਰਾਰ ਮਸਤਕ ਭਾਗ ਹੋਵੇ ਜਿਸ ਲਿਖਿਆ ਸੋ ਗੁਰਮਤ ਹਿਰਦੇ ਹਰ ਨਾਮ ਸਮਾਰ ਮਧ ਸੂਦਨ ਜਪੀਏ ਉਰ ਧਾਰ ਦੇਹੀ ਨਗਰ ਤਸਕਰ ਪੰਚ ਧਾਤੂ ਗੁਰਸਬਦੀ ਹਰ ਕਾਢੇ ਮਾਰ ਰਹਾਉ ਜਿਨ ਕਾ ਹਰ ਸੇਤੀ ਮਨ ਮਾਨਿਆ ਤਿਨ ਕਾਰਜ ਹਰ ਆਪ ਸਵਾਰ ਤਿਨ ਚੂਕੀ ਮਤਾ ਜੇ ਲੋਕਨ ਕੀ ਹਰ ਅੰਗੀਕਾਰ ਕੀਆ ਕਰਤਾਰ ਮਤਾ ਮਸੂਰਤ ਤਾਂ ਕਿਛ ਕੀਜੇ ਜੇ ਕਿਛ ਹੋਵੇ ਹਰ ਬਾਰ ਜੋ ਕਿਛ ਕਰੇ ਸੋਈ ਭਾਲੋ ਸੀ

ਪ੍ਰਭ ਸਦਾ ਧਿਆਈਏ, ਜਿਨ ਮੇਲਿਆ ਸਤਿਗੁਰ ਕਿਰਪਾ ਧਾਰ, ਭੈਰੋ ਮਹੱਲਾ ਚੌਥਾ। ਤੇ ਸਾਧੂ ਅਰ ਮੇਲੋ ਸਵਾਮੀ, ਜਿਨ ਜਪਿਆ ਗਤ ਹੋਏ ਹਮਾਰੀ, ਤਿਨਕਾ ਦਰਸ ਦੇਖ ਮਨ ਵਿਗਸੈ, ਖਿਨ ਖਿਨ ਤਿਨ ਕੋ ਹੋ ਬਲਿਹਾਰੀ, ਹਰ ਹਿਰਦੇ ਜਪ ਨਾਮ ਰਾਰੀ, ਕ੍ਰਿਪਾ ਕ੍ਰਿਪਾ ਕਰ ਜਗਤ ਪਿਤ ਸਵਾਮੀ, ਹਮ ਦਾਸਨ ਦਾਸ ਕੀ ਜੈ ਪਨਿਹਾਰੀ ਰਹੋ। ਤਿੰਨ ਮਤ ਉਤਮ ਤਿੰਨ ਪਤ ਉਤਮ, ਜਿਨ ਹਿਰਦੇ ਵਸਿਆ ਬਨਵਾਰੀ, ਤਿਨ ਕੀ ਸੇਵਾ ਲਾਏ ਹਰ ਸਵਾਮੀ, ਤਿਨ ਸਿਮਰਤ ਗਤ ਹੋਏ ਹਮਾਰੀ, ਜਿਨ ਐਸਾ ਸਤਿਗੁਰ ਸਾਧ ਨਾ ਪਾਇਆ, ਤੇ ਹਰ

ਗੁਰ ਸਿਕਾਰ ਬੋਲੋ ਅਰ ਗਾਵੋ ਲੇ ਗੁਰਮਤ ਹਰ ਜਪਣੇ ਜੋ ਉਪਦੇਸ ਸੁਣੇ ਗੁਰ ਕੇਰਾ ਸੋ ਜਨ ਪਾਵੇ ਹਰ ਸੁਖ ਕਣੇ ਧਨ ਸੋ ਵੰਸ ਧਨ ਸੋ ਪਿਤਾ ਧਨ ਸੋ ਮਾਤਾ ਜਿਨ ਜਨ ਜਣੇ ਜਿਨ ਸਾਸ ਗ੍ਰਾਸ ਧਿਆਇਆ ਮੇਰਾ ਹਰ ਹਰ ਸੇ ਸਾਚੀ ਦਰ ਗਏ ਹਰ ਜਨ ਬਣੇ।

ਚਾਰ ਪਵਣੇ ਭੈਰੋ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਗਲੇ ਤੀਰਥ ਪਾਸ ਡਾਰ ਰਾਖੇ ਅਸ਼ਟਮ ਤੀਰਥ ਗੋਬਿੰਦ ਜਨਮਾਸੀ ਭਰਮ ਪੂਲੇ ਨਰ ਕਰਤ ਕਚਰਾਇਣ ਜਨਮ ਮਰਨ ਤੇ ਰਹਿਤ ਨਾਰਾਇਣ ਰਹਾਉ ਕਰ ਪੰਜੀਰ ਖਵਾਵੋ ਚੋਰ ਉਹ ਜਨਮ ਨ ਮਰੇ ਰੇ ਸਾਖਦ ਢੂਰ ਸਗਲ ਅਪਰਾਧ ਦੇ ਲੋਰ ਓਨੀ ਸੋ ਮੁਖ ਜਲੋ ਜਿਤ ਕਹੇ ਟੋਕੁਰ ਜੋਨੀ

ਕਨ ਰੰਕਰ ਲੈ ਹਿਰਦੇ ਨਮਸਕਾਰੋ ਨਾ ਹਮ ਹਿੰਦੂ ਨਾ ਹਮ ਮੁਸਲਮਾਨ ਅੱਲਾ ਰਾਮ ਕੇ ਪਿੰਡ ਪੁਰਾਣ ਕਹੋ ਕਬੀਰ ਹੋ ਕੀਆ ਵਖਾਨਾ ਗੁਰਪੀਰ ਮਿਲ ਖੁਦ ਖਸਮ ਪਛਾਨਾ ਭੈਰੋ ਮਹੱਲਾ ਪੰਜਵਾਂ ਦਾਸ ਮਿਰਗੀ ਸਹਿਜੇ ਬੰਦ ਆਨੀ ਪਾਂਚ ਮਿਰਗ ਬੇਦੇ ਸਿਵਕੀ ਬਾਨੀ ਸੰਤ ਸੰਗ ਲੈ ਚੜਿਓ ਸਕਾਰ ਮ੍ਰਿਗ ਪਕਰੇ ਬਿਨ ਘੂਰ ਹਥਿਆਰ ਰਾਓ ਅਖੇਰ ਬਿਰਤ ਬਾਰ ਆਇਓ ਧਾਏ ਅਹੇਰਾ ਪਾਇਓ ਕਰ ਕੈ ਗਾਏ

ਪਾਠ ਸ਼ਾਸਤਰ ਮੂਰਖ ਸੁਣਾਇਆ, ਜੈਸੇ ਦੇਹ ਦਿਸ ਪਵਨ ਚੁਲਾਇਆ। ਬਿਨ ਕਾਨ ਕਲਹਾਨ ਜੈਸੇ ਗਾਹਨ ਪਾਇਆ, ਤੋ ਸਾਕ ਤੇ ਕੋ ਨਾ ਬਰਸਾਇਆ। ਤਿਥੀ ਲਾਗਾ ਚਿਤ ਕੋ ਲਾਇਆ, ਕਉ ਨਾਨਕ ਪ੍ਰਭ ਬਣਤ ਬਣਾਇਆ। ਪੈਰੋ ਮਹੱਲਾ ਪੰਜਵਾਂ, ਜੀਉ ਪ੍ਰਾਣ ਜਿਨ ਰਚਿਓ ਸਰੀਰ, ਜਿਨੇ ਉਪਾਏ ਤਿਸ ਕੋ ਪੀਰ। ਗੁਰ ਗੋਬਿੰਦ ਜੀ ਕੈ ਕਾਮ, ਹਲਤ ਪਲਤ ਜਾ ਕੇ ਸਾਧ ਸਾਮ ਰਹਾਓ।

ਤਨ ਤਨ ਮੇਰੇ ਨਾਰਾਇਣਾ। ਨਾਨਕ ਬੋਲੇ ਅੰਮ੍ਰਿਤ ਬਾਣੀ, ਏਕ ਬਿਨਾ ਦੂਜਾ ਨਹੀਂ ਜਾਣੀ। ਭੈਰੋ ਮਹੱਲਾ ਪੰਜਵਾਂ, ਆਗੇ ਦੀਏ ਪਾਛੇ ਨਾਰਾਇਣ। ਮਦ ਭਾਗ ਹਰ ਪ੍ਰੇਮ ਰਸਾਇਣ, ਪ੍ਰਭੂ ਮਾਰੇ ਸ਼ਾਸਤਰ ਸਿਉਣ। ਸੁਖ ਸਹਿਜ ਆਨੰਦ ਗ੍ਰਹਿ ਪਿਉਣ, ਰਹਾਉ ਰਸਨਾ ਨਾਮ ਕਰਨ ਸੁਣ ਜੀਵੇ। ਪ੍ਰਭ ਸਿਮਰ ਸਿਮਰ ਅਮਰ ਤੀਰਤੀ ਵੇ, ਜਨਮ ਜਨਮ ਕੇ ਦੁਖ ਨਿਵਾਰੇ। ਅਨਹਦ ਸ਼ਬਦ ਵਜੈ ਦਰਬਾਰੇ, ਕਰ ਕਿਰਪਾ ਪ੍ਰਭ ਲੀਏ ਮਲਾਏ। ਨਾਨਕ ਪ੍ਰਭ ਸਰਨਾਗਤ ਆਏ, ਭੈਰੋ ਮਹੱਲਾ ਪੰਜਵਾਂ।

ਮਹੱਲਾ ਪੰਜਵਾਂ ਸਤਿਗੁਰ ਸੇਵ ਸਰਬਸ ਫਲ ਪਾਏ ਜਨਮ ਜਨਮ ਕੀ ਮੈਲ ਮਿਟਾਏ ਪਤਿਤ ਪਾਵਨ ਪ੍ਰਭ ਤੇਰੋ ਨਾਉ ਪੂਰਵ ਕਰਮ।

ਕਲਿਆਣ ਚਰਨ ਪ੍ਰਭ ਸੇਵਾ ਧੂਰ ਬਾਛੇ ਸਭ ਸੁਰ ਨਰ ਦੇਵਾ ਨਾਨਕ ਪਾਇਆ ਨਾਮ ਨਿਧਾਨ ਹਰ ਜਪ ਜਪ ਉਧਰਿਆ ਸਗਲ ਜਹਾਨ ਭੈਰੋ ਮਹਲਾ ਪੰਜਵਾਂ ਆਪਣੇ ਦਾਸ ਕੋ ਕੰਠ ਲਗਾਵੇ ਨਿੰਦ ਕੋ ਅਗਨ ਮਹਿ ਪਾਵੇ ਪਾਪੀ ਤੇ ਰਾਕੇ ਨਾਰਾਇਣ ਪਾਪੀ ਕੀ ਗਤ ਪਤਹੂ ਨਾਹੀ ਪਾਪੀ ਪਚਿਆ ਆਪ ਕੁਮਾਇਣ ਰਹਾਓ ਦਾਸ ਰਾਮ ਜਿਉ ਲਾਗੀ ਪ੍ਰੀਤ ਨਿੰਦ ਕੀ ਹੋਏ ਵਿਪਰੀਤ ਪਾਰ ਬ੍ਰਹਮ ਆਪਣਾ ਬਿਰਦ ਪ੍ਰਗਟਾਇਆ ਦੁਖੀ ਆਪਣਾ ਕੀਤਾ ਪਾਇਆ ਆਏ ਨਾ ਜਾਈ ਰਹਿਆ ਸਮਾਈ ਨਾਨਕ ਦਾਸ ਹਰ ਕੀ ਸਰਣਾਈ ਰਾਗ ਭੈਰੋ ਮਹੱਲਾ ਪੰਜਵਾਂ ਚੌਪਦੇ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਰੀ ਧਰ ਮੋਹਨ ਸਗਲੋ ਪਾਵ ਨਿਰੰਕਾਰ ਸੁਖਦਾਤਾ ਐਸਾ ਪ੍ਰਭ ਛੋੜ ਕਰੋ ਅਨ ਸੇਵਾ

ਤਿਤ ਬਿਗਰਸ ਕਾਜ ਰਹਾਓ। ਠਾਕਰ ਛੋੜਦਾਸੀ ਕੋ ਸਿਮਰੇ, ਮਨ ਮੁਖ ਅੰਤ ਅਗਿਆਨਾ, ਹਰ ਕੀ ਭਗਤ ਕਰੇ ਨਿਤ ਨਿੰਦੇ, ਹਰ ਕੀ ਭਗਤ ਕਰੇ ਤਿੰਨ ਨਿੰਦੇ, ਨਗੁਰੇ ਪਸੂ ਸਮਾਨਾ, ਜਿਉ ਪਿੰਡ ਤਨ ਧਨ ਸਭ ਪ੍ਰਭ ਕਾ, ਸਾਗਤ ਕਹਤੇ ਮੇਰਾ, ਅਹਿੰਗ ਬੋਧ ਦੁਰਮਤ ਹੈ, ਮੈਲੀ ਬਿਨ ਗੁਰ ਭਵ ਜਲ ਫੇਰਾ।

ਪਰਾਤਾ ਜੋ ਤੂੰ ਕਰੇ ਸੋਈ ਪੁਨ ਹੋਏ ਪਾਰੇ ਨਾ ਰਾਖੇ ਦੂਜਾ ਕੋਏ ਕਿਆ ਤੂੰ ਸੋਚੇ ਮਾਨਸ ਬਾਣ ਅੰਤਰ ਜਾਮੀ ਪੁਰਖ ਸਜਾਣ ਏਕ ਏਕ ਏਕੋ ਆਧਾਰ ਸਭ ਕੀ ਜਾਣੈ ਸਿਰਜਣਹਾਰ ਜੇ ਸੋ ਉੱਪਰ ਨਦਰ ਕਰੇ ਕਰਤਾਰ ਤਿਸ ਜਨ ਕੇ ਸਭ ਕਾਜ ਸਵਾਰ ਤਿਸ ਕਾ ਰਾਖਾ ਏਕੋ ਸੋਏ ਜਨ ਨਾਨਕ ਆਪਣਾ ਸਾਕੇ ਕੋਏ ਭੈਰੋ ਮਹਲਾ ਪੰਜਵਾ ਤੋ ਕੜੀਏ ਜੇ ਹੋਵੇ ਬਾਹਰ ਤੋ ਕੜੀਏ ਜੇ ਵਿਸਰੇ ਨਰ ਹਰ ਤੋ ਕੜੀਏ ਜੇ ਦੂਜਾ ਭਾਏ ਕਿਆ ਕੜੀਏ ਜਾ ਰਿਹਾ ਸਮਾਏ ਮਾਇਆ ਮੋਹੇ ਕੜੇ ਕੜ ਪਚਿਆ ਬਿਨਾਵੇ ਪ੍ਰਮ ਪ੍ਰਮ ਪ੍ਰਮ ਕਪਿਆ ਰਹੋ ਤੋ ਕੜੀਏ ਜੇ ਦੂਜਾ ਕਰਤਾ ਤੋ ਕੜੀਏ ਜੇ ਅਨਿਆਏ ਕੋ ਮਰਤਾ ਤੋ ਕੜੀਏ ਜੇ ਕਿਛ ਜਾ

ਧਿਆਣੇ ਗੁਰ ਕਿਹਾ ਜੋ ਹੋਏ ਸਭ ਪ੍ਰਭ ਤੇ ਤਬ ਕਾੜਾ ਛੋੜ ਅਚਿੰਤ ਹਮ ਸੋਤੇ ਪ੍ਰਭ ਤੂੰ ਹੈ ਟਾਕਰ ਸਭ ਕੋ ਤੇਰਾ ਜੋ ਭਾਵੇ ਤੋ ਕਰੇ ਨਵੇਰਾ ਦੁਤੀਆ ਨਾਸ ਤੇ ਕਰਿਆ ਸਮਾਏ ਰਾਖੋ ਪੈਜ ਨਾਨਕ ਸਰਣਾਏ ਭੈਰੋ ਮਹੱਲਾ ਪੰਜਵਾਂ ਬਿਨ ਬਾਜੇ ਕੈਸੋ ਨਿਰਤਕਾਰੀ ਬਿਨ ਕੰਟੇ ਕੈਸੇ ਗਾਵਨਹਾਰੀ

ਜੋਗੇ ਫਿਰ ਫਿਰ ਜੋਨੀ ਭਰਮੇ ਰੋਗ ਬੰਦ ਰਹਿਣ ਰੱਤੀ ਨਾ ਪਾਵੇ ਬਿਨ ਸਤਿਗੁਰ ਰੋਗ ਕਥੇ ਨਾ ਜਾਵੇ ਪਾਰ ਬ੍ਰਹਮ ਜਿਸ ਕੀਨੀ ਦਿਆ ਬਾਹ ਪਕੜ ਰੋਗੋ ਕੱਢ ਲਿਆ ਛੁੱਟੇ ਬੰਧਨ ਸਾਧ ਸੰਗ ਪਾਇਆ।

ਸੰਭ ਮਾਰਾ ਨਿਜ ਘਰ ਵਾਸੀ ਹਮ ਸੁਖ ਪਾਇਆ ਤਾਂ ਸਭੇ ਸੁਹੇਲੇ ਗੁਰਪੂਰੇ ਪਿਤਾ ਸੰਗ ਮੇਲੇ ਰਹਾਉ ਮੰਦਰ ਮੇਰੇ ਸਭ ਤੇ ਉੱਚੇ ਦੇਸ ਮੇਰੇ ਬੇਅੰਤ ਅਪੂਛੇ ਰਾਜ ਮਾਰਾ ਸਾਧ ਹੀ ਨੈ ਚਲ ਮਾਲ ਮਾਰਾ ਕੂਟ ਅਬੇਚਲ ਸੋਭਾ ਮੇਰੀ ਸਭ ਯੁਗ ਅੰਤਰ ਬਾਜ ਮਾਰੀ ਥਾਨ ਤਨੰਤਰ ਕੀਰਤ ਹਮਰੀ ਘਰ ਘਰ ਹੋਈ ਭਗਤ ਮਾਰੀ ਸਭਨੀ ਲੋਈ ਪਿਤਾ ਹਮਾਰੇ ਪ੍ਰਗਟੇ ਮਾਜ ਪਿਤਾ ਪੂਤ ਰਲ ਕੀਨੀ ਸਾਂਝ ਕਉ ਨਾਨਕ ਜੋ ਪਿਤਾ ਪਤੀਨੇ ਪਿਤਾ ਪੂਤ ਏਕੇ ਰੰਗ ਲੀਨੇ ਭੈਰੋ ਮਹੱਲਾ ਪੰਜਵਾਂ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ਹਮ ਅਪਰਾਧੀ ਤੁਮ ਬਖਸਾਤੇ ਜਿਸ ਪਾਪੀ ਕੋ ਮਿਲੇ ਨਾ ਢੋਈ ਸਰਨ ਆਵੇ ਤਾਂ ਨਿਰਮਲ ਹੋਏ

ਕਾਸ਼ਤ ਹਰਿਆ ਤਿਸ ਭਾਣਾ ਤਾਂ ਫਲ ਸਿਰ ਸਰਿਆ ਤਿਸ ਭਾਣਾ ਤਾਂ ਸਭ ਫਲ ਪਾਏ ਚਿੰਤ ਗਈ ਲਗ ਸਤਿਗੁਰ ਪਾਏ ਰਾਮ ਕੋਰ ਨਿਰਗੁਣ ਕੋ ਤੁੱਟਾ ਮਨ ਤਨ ਸੀਤਲ ਮਨ ਅੰਮ੍ਰਿਤ ਬੂਟਾ ਹਾਰ ਬ੍ਰਹਮ ਗੁਰ ਭਏ ਦਇਆਲਾ ਨਾਨਕ ਦਾਸ ਦੇਖ ਭਏ ਨਿਹਾਲਾ ਭੈਰੋ ਮਹੱਲਾ ਪੰਜਵਾਂ ਸਤਿਗੁਰ ਮੇਰਾ ਬਹਿ ਮੋਹਤਾਜ ਸਤਿਗੁਰ ਮੇਰੇ ਸੱਚਾ ਸਾਜ ਸਤਿਗੁਰ ਮੇਰਾ ਸਭ ਕਾ ਦਾਤਾ ਸਤਿਗੁਰ ਮੇਰਾ ਪੁਰਖ ਵਧਾਤਾ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਰਾਵ ਸਤਿਗੁਰ ਮੇਰਾ ਸਰਬ ਪ੍ਰਤ ਪਾਲੇ ਸਤਿਗੁਰ ਮੇਰਾ ਮਾਰ ਜੀ ਵਾਲੇ ਸਤਿਗੁਰ ਮੇਰੇ ਕੀ ਵਡਿਆਈ ਪ੍ਰਗਟ ਭਈ ਹੈ ਸਭਨੀ ਤਾਈ ਸਤਿਗੁਰ ਮੇਰਾ ਤਾਣ ਨਿਤਾਣ ਸਤਿਗੁਰ ਮੇਰਾ ਘਰ ਦੀ ਬਾਣ ਸਤਿਗੁਰ ਕਹਿ ਹੋ ਸਦ ਬਲ ਜਾਇਆ ਪ੍ਰਗਟ ਮਾਰਗ ਜਿਨ ਕਰ ਦਿਖ ਲਾਇਆ ਜਿਨ ਗੁਰ ਸੇਵਿਆ ਤਿਸ ਭਉ ਨਾ ਵਿਆਪੇ ਜਿਨ ਗੁਰ ਸੇਵਿਆ ਤਿਸ ਦੁਖ ਨਾ ਸੰਤਾਪੇ ਨਾਨਕ ਸੋਧੇ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਭੈਰੋ ਮਹੱਲਾ ਪੰਜਵਾਂ

ਆਪੇ ਜੇ ਸਤਿਗੁਰ ਪੂਰਾ ਹਰ ਕੀਰਤਨ ਤਾ ਕੋ ਆਧਾਰ ਕਹੋ ਨਾਨਕ ਜਿਸ ਆਪ ਦਇਆਰ ਭੈਰੋ ਮਹੱਲਾ ਪੰਜ

ਗ੍ਰਸਤ ਆਨੰਦ ਕਰ ਕਿਰਪਾ ਭੇਟੇ ਮੋਹ ਇਕੰਤ ਰਾਵ। ਤਪਤ ਬੁਧੀ ਪੂਰਨ ਸਭ ਆਸਾ, ਮਿਟੇ ਅੰਧੇਰ ਭਏ ਪ੍ਰਗਾਸਾ, ਅਨਹਦ ਸ਼ਬਦ ਅਚਰਜ ਬਿਸ

ਨਿਧਾਨ। ਜਾ ਕੋ ਸਤਿਗੁਰ ਦੀਓ ਦਾਨ, ਜਾ ਕੋ ਭੇਟਿਓ ਠਾਕੁਰ ਆਪਣਾ ਮਨ ਤਨ ਸੀਤਲ। ਹਰ ਹਰ ਜਪਨਾ ਕੋ ਨਾਨਕ, ਜੋ ਜਨ ਪ੍ਰਭ ਪਾਏ ਤਾਂ ਕੀ ਰੇਨ ਬਿਰਲਾ ਕੋ ਪਾਏ। ਭੈਰੋ ਮਹੱਲਾ ਪੰਜਵਾਂ।

ਕੇ ਗੁਣ ਗਾਇਆ, ਨਾਨਕ ਸਤਿਗੁਰ ਪੂਰਾ ਪਾਇਆ। ਭੈਰੋ ਮਹੱਲਾ ਪੰਜਵਾ, ਆਪਣੀ ਦਇਆ ਕਰੇ ਸੋ ਪਾਏ, ਹਰ ਕਾ ਨਾਮ ਮਨ ਵਸਾਏ, ਸਾਚ ਸ਼ਬਦ ਹਿਰਦੇ ਮਨ ਮਾਏ, ਜਨਮ ਜਨਮ ਕੇ ਕਿਲ ਵੇ

ਨਿਧਾਨ ਸਹਿਜਾਨ ਦਰਗਹਿ ਪਾਵੇ ਮਾਨ ਸੁਖ ਸਹਿਜ ਆਨੰਦ ਗੁਣ ਗਾਓ ਆਗੇ ਮਿਲੇ ਨਤਾਵੇ ਤਾਓ ਜੁਗੇ ਜੁਗਾਂਤਰ ਇਹੋ ਤਤ ਸਾਰ ਹਰ ਸਿਮਰਨ ਸਾਚਾ ਵਿਚਾਰ ਜਿਸ ਲੜ ਲਾਇ ਲੈ ਸੋ ਲਾਗੇ ਜਨਮ ਜਨਮ ਕਾ ਸੋਇਆ ਜਾਗੈ ਤੇਰੇ ਭਗਤ ਭਗਤਨ ਕਾ ਆਪ ਆਪਣੀ ਮਹਿਮਾ ਆਪੇ ਜਾਪ ਜੀ ਜੰਤ ਸਭ ਤੇਰੇ ਹਾਥ ਨਾਨਕੇ ਪ੍ਰਭ ਸਦ ਹੀ ਸਾਥ ਭੈਰੋ ਮਹਲਾ

ਨਾਮ ਸਿਉ ਬੰਨ ਆਈ। ਧਨਵੰਤੇ ਸਹੀ ਪ੍ਰਧਾਨ ਨਾਨਕ ਜਾ ਕੈ ਨਾਮ ਨਿਦਾਨ। ਭੈਰੋ ਮਹੱਲਾ ਪੰਜਵਾਂ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰੇ ਜੀ ਪ੍ਰਾਣ ਸੁਖਦਾਤਾ, ਤੂੰ ਮੇਰਾ ਟਾਕਰ ਹੋ, ਤਿਆਸ ਤੇਰਾ ਤੁਝ ਬਿਨ ਅਵਨ ਨਹੀਂ ਕੋ।

ਪਾਵੇ ਨਾਨਕ ਨਿਤ ਤੇਰੇ ਭੈਰੋ ਮਹੱਲਾ ਪੰਜਵਾ ਸਾਬ ਤੇ ਊਚ ਜਾ ਕਾ ਦਰਬਾਰ ਸਦਾ ਸਦਾ ਤਾਕਾ ਜੋਹਾਰ ਊਚੇ ਤੇ ਊਚਾ ਜਾ ਕਾ ਥਾਨ ਕੋਟ ਅਗਾ ਮਿਟੇ ਹਰ ਨਾਮ ਤੇ ਸਰਣਾਈ ਸਦਾ ਸੁਖ ਹੋਏ ਕਰ ਕਿਰਪਾ ਜਾ ਕੋ ਮੇਲੇ ਸੋਏ ਰਹਾਉ ਜਾ ਕੇ ਕਰਤਬ ਲਖੇ ਨਾ ਜਾਏ ਜਾ ਕਾ ਪ੍ਰਭਾਸਾ ਸਭ ਘੱਟ ਮਾਏ।

ਸਚਾ ਕਾ ਹੁਕਮ ਨਾ ਮੇਟੇ ਕੋਏ। ਸਿਰ ਪਾਤਸ਼ਾਹ ਸਾਚਾ ਸੋਏ, ਜਿਸ ਕੀ ਓਟ ਤਿਸੇ ਕੀ ਆਸਾ, ਦੁੱਖ ਸੁਖ ਹਮਰਾ ਤਿਸ ਹੀ ਪਾਸਾ। ਰਾਖ ਲੀਨੋ ਸਭ ਜਨ ਕਾ ਪੜਦਾ, ਨਾਨਕ ਤਿਸ ਕੀ ਉਸਤਤ ਕਰਦਾ। ਰਾ ਭੈਰੋ ਮਹੱਲਾ ਪੰਜਵਾਂ, ਰੋਵਣ ਹਾਰੀ ਰੋਜ ਬਨਾਇਆ, ਬਲਨ ਬਰਤਨ ਕੋ ਸਨ ਬੰਦ ਚਿਤਾਇਆ। ਬੂਜ ਬਰੈਗ ਕਰੇ ਜੇ ਕੋਏ, ਜਨਮ ਮਰਨ ਫਿਰ ਸੋਗ ਨ ਹੋਏ। ਵਿਖਿਆ ਕਾ ਸਭ ਧੰਦ ਪਸਾਰ, ਵਿਰਲੇ ਕੀਨੋ ਨਾਮ ਅਧਾਰ। ਰਾਵ ਤ੍ਰੈ ਬਧ ਮਾਇਆ ਰਹੀ ਵਿਆਪ, ਜੋ ਲਪਟਾਨੋ ਤਿਸ ਦੂਪ ਸੰਤਾਪ। ਸੁਖ ਨਾਹੀ ਬਿਨ ਨਾਮ ਧਿਆਏ, ਨਾਮ ਨਿਦਾਨ ਬੜ ਭਾਗੀ ਪਾਏ। ਸਵਾਂਗੀ ਸਿਓ ਜੋ ਮਨ ਰਿਝਾਵੇ, ਸਵਾਗ ਉਤਾਰਿਆ ਫਿਰ ਪਛਤਾਵੇ। ਮੇਕੀ ਚਾਇਆ ਜੈਸੇ ਬਰਤਨ ਹਾਰ,

ਦਾਸਾ ਭੈਰੋ ਮਹੱਲਾ ਪੰਜਵਾ ਪ੍ਰਥਮੇ ਚੋਡੀ ਪ੍ਰਾਈ ਨਿੰਦਾ ਉਤਰ ਗਈ ਸਭ ਮਨ ਕੀ ਚਿੰਦਾ ਲੋਭ ਮੋਹ ਸਭ ਕੀਨੋ ਦੂਰ ਪਰਨ ਬੈਸਨੋ ਪ੍ਰਭ ਪੇਖ ਹਜੂਰ

ਤਬ ਕੀ ਆਗਿਆ ਮਾਨ ਸੁਖ ਪਾਇਆ ਗੁਰ ਪੂਰੇ ਹਰ ਨਾਮ ਦਿੜਾਇਆ ਹਰ ਕਿਰਪਾ ਜਿਸ ਰਾਖੇ ਆਪ ਸੋਈ ਭਗਤ ਜਪੇ ਨਾਮ ਜਾਪ ਮਨ ਪਰਗਾਸ ਗੁਰ ਤੇ ਮਤ ਲਈ ਕੋ ਨਾਨਕ ਤਾ ਕੀ ਪੂਰੀ ਪਈ ਭੈਰੋ ਮਹੱਲਾ ਪੰਜਵਾਂ ਸੁਖ ਨਾਈ ਬਹੁਤੇ ਧਨ ਕਾਟੇ ਸੁਖ ਨਾਈ ਪੇਕੇ

ਭੈਰੋ ਮਹੱਲਾ ਪੰਜਵਾ ਕੋਰ ਮਿਲ ਤਿਆਗਿਓ ਦੂਜਾ ਭਉ ਗੁਰਮੁਖ ਜਪਿਓ ਹਰ ਕਾ ਨਾਉ ਬਿਸਰੀ ਚਿੰਤ ਨਾਮ ਰੰਗ ਲਾਗਾ ਜਨਮ ਜਨਮ ਕਾ ਸੋਇਆ ਜਾਗਾ ਕਰ ਕਿਰਪਾ ਆਪਣੀ ਸੇਵਾ ਲਾ ਸਾਧੂ ਸੰਗ ਸਰਬ ਸੁਖ ਪਾਏ ਰਹੋ ਰੋਗ ਦੁੱਖ ਗੁਰ ਸਬਦ ਨਿਵਾਰੇ ਨਾਮ ਔਖਦ ਮਨ ਭੀਤਰ ਸਾਰੇ ਗੁਰ ਭੇਟ ਮਨ ਭਇਆ ਆਨੰਦ ਸਰਬ ਨਿਧਾਨ ਨਾਮ ਭਗਵੰਤ ਜਨਮ ਮਰਨ ਕੀ ਮਿੱਟੀ ਜਮ ਤਰਾਸ ਸਾਧ ਸੰਗਤ ਊਂਦ ਕਮਲ ਵਿਗਾਸ ਗੁਣ ਗਾਵਤ ਨਹਿਚਲ ਬਿਸਰਾਮ ਪੂਰਨ ਹੋਏ ਸਗਲੇ ਕਾਮ ਦੁਲਭ ਦੇ ਆਈ ਪ੍ਰਵਾਨ ਸਫਲ ਹੋਈ ਜਪ ਹਰਿ ਹਰਿ ਨਾਮ ਕਹੁ ਨਾਨਕ ਪ੍ਰਭ ਕਿਰਪਾ ਕਰੀ ਸਾਸ ਗਰਾਸ ਜਪ ਹਰਿ ਹਰਿ ਭੈਰੋ ਮਹੱਲਾ ਪੰਜਵਾਂ।

ਵਸੇ ਮਨ ਆਏ ਸਿਮਰ ਮਨਾ ਤੂੰ ਸਾਚਾ ਸੋਏ ਹਲਤ ਪਲਤ ਤੁਮਰੀ ਗਤ ਹੋਏ ਰਹਾਉ ਪੁਰਖ ਨਿਰੰਜਨ ਸਿਰਜਣਹਾਰ ਜੀ ਜੰਤ ਦੇਵੇ ਆਹਾਰ ਕੋਟ ਕਤੇ ਖਿੰਨ ਬਖਸਨਹਾਰ ਭਗਤ ਪਾਏ ਸਦਾ ਨਿਸਤਾਰ ਸਾਚਾ ਧਨ ਸਾਚੀ ਵਡਿਆਈ ਗੁਰਪੂਰੈ ਤੈ ਨੈ ਚਲ ਮਤ ਪਾਈ ਕਰ ਕਿਰਪਾ ਜਿਸ ਰੱਖਨਹਾਰਾ ਤਾਕਾ ਸਗਲ ਮਿਟੇ ਅੰਧਿਆਰਾ

ਭੈਰੋ ਮਹੱਲਾ ਪੰਜਵਾਂ। ਜੇ ਸਿਮਰਤ ਮਨ ਹੋਏ ਪ੍ਰਗਾਸ, ਮਿਟੇ ਕਲੇਸ਼ ਸੁਖ ਸਹਿਜ ਨਿਵਾਸ। ਤਿਸੇ ਪ੍ਰਾਪਤ ਜਿਸ ਪ੍ਰਭ ਦੇ, ਪੂਰੇ ਗੁਰ ਕੀ ਪਾਏ ਸੇਵ। ਸਰਬ ਸੁਖਾ ਪ੍ਰਭ ਤੇਰੋ ਨਾਉ, ਆਠ ਪੈਰ ਮੇਰੇ ਮਨ ਗਾਓ ਰਹਾਓ। ਜੋ ਇੱਛੇ ਸੋਈ ਫਲ ਪਾਏ, ਹਰ ਕਾ ਨਾਮ ਮਨ ਵਸਾਏ। ਆਵਣ ਜਾਣ ਰਹੇ ਹਰ ਧਿਆਏ, ਭਗਤ ਪਾਏ ਪ੍ਰਭ ਕੀ ਲਿਵ ਲਾਏ।

ਸਗਲ ਘਟਾ ਕੇ ਅੰਤਰ ਜਾਮੀ ਕਰ ਕਿਰਪਾ ਆਪਣੀ ਸੇਵਾ ਲਾਏ ਨਾਨਕ ਦਾਸ ਤੇਰੀ ਸਰਣ ਆਏ ਭੈਰੋ ਮਹੱਲਾ ਪੰਜਵਾਂ ਲਾਜ ਮਰੇ ਜੋ ਨਾਮ ਨਾ ਲੇਵੇ ਨਾਮ ਬਿਹੂਨ ਸੁਖੀ ਕਿਉ ਸੋਵੇ ਹਰ ਸਿਮਰਨ ਛਾਡ ਪਰਮ ਗਤ ਚਾਹੇ ਮੂਲ ਬਿਨਾ ਸਾਖਾ ਕਤ ਆਹੇ

ਨਿਧਾਨ ਭੈਰੋ ਮਹੱਲਾ ਪੰਜਵਾ ਕਰਨ ਕਾਰਨ ਸਮਰੱਥ ਗੁਰ ਮੇਰਾ ਜੀ ਪ੍ਰਾਣ ਸੁਖ ਦਾਤਾ ਨੇਰਾ ਭੈ ਪੰਜਨ ਅਬਨਾਸੀ ਰਾਏ ਦਰਸ਼ਨ ਦੇਖਿਆ ਸਭ ਦੁੱਖ ਜਾਏ ਜਾਕਰ ਦੇਖੋ ਤੇਰੀ ਸਰਨਾ ਬਲ ਬਲ ਜਾਈ ਸਤ

ਭੈਰੋ ਮਹੱਲਾ ਪੰਜਵਾਂ ਭੈ ਕੋ ਭਉ ਪੜਿਆ ਸਿਮਰਤ ਹਰ ਨਾਮ ਸਗਲ ਵਿਆਦ ਮਿਟੀ ਤ੍ਰਿਓ ਗੁਣ ਕੀ ਦਾਸ ਸੁਖੇ ਹੋਏ ਪੂਰਨ ਕਾਮ।

ਐਸੇ ਸੰਤ ਭੇਟੇ ਬੜਭਾਗੀ ਨਾਮ ਤਿਨ ਕਹਿ ਸਾਧ ਕੁਰਬਾਨ ਭੈਰੋ ਮਹੱਲਾ ਪੰਜਵਾਂ ਪੰਚ ਮਜ਼ਬੀ ਚੋ ਪੰਚ ਨਰਾਕੇ ਮਿੱਥਿਆ ਰਸ ਨਾਮ ਨਿਤ ਉੱਠ ਭਾਕੇ

ਹਰ ਮੁਖ ਤੇ ਬੋਲਿਆ ਤਾਂ ਕੱਢਿਆ ਵਿਚਾਰ। ਅੰਤਰਜਾਮਾ ਕਰਤਾ ਸੋਈ ਅੰਤਰਜਾਮੀ ਕਰਤਾ ਸੋਏ, ਹਰ ਜਨ ਕਰੇ ਸੋ ਨੈਚਲ ਹੋਏ। ਹਰ ਕਾ ਦਾਸ ਸਾਚਾ ਦਰਬਾਰ, ਜਾ ਨਾਨਕ ਕਹਿਆ ਤਤ ਵਿਚਾਰ। ਭੈਰੋ ਮਹੱਲਾ ਪੰਜਵਾ, ਦੋਏ ਕਰ ਜੋਰ ਕਰੋ ਅਰਦਾਸ, ਜਿਉ ਪਿੰਡ ਧਨ ਤਿਸਕੀ ਰਾਸ, ਸੋਈ ਮੇਰਾ ਸਵਾਮੀ ਕਰਨੇ ਹਾਰ। ਕੋਟ ਬਾਰ ਜਾਈ ਬਲਿਹਾਰ, ਸਾਧੂ ਧੂਰ ਪਨੀਤ ਕਰੀ, ਮਨ ਕੇ ਬਿਕਾਰ ਮਿਟੇ ਪ੍ਰਭ ਸਿਮਰਤ। ਜਨਮ ਜਨਮ ਕੀ ਮੈਲ ਹਰੀ ਰਹੋ, ਜਾ ਕੇ ਗ੍ਰਹਿ ਮੈਂ ਸਗਲ ਨਿਧਾਨ, ਜਾ ਕੀ ਸੇਵਾ ਪਾਈਏ ਮਾਨ। ਸਗਲ ਮਨੋਰਥ ਪੂਰਨ ਹਾਰ, ਜੀ ਪ੍ਰਾਨ ਭਗਤਨ ਆਧਾਰ। ਘੜ ਘਟ ਅੰਤਰ ਸਗਲ ਪ੍ਰਗਾਸ, ਜਪ ਜਪ ਜੀਵੇ ਭਗਤ ਗੁਣਤਾਸ। ਜਾ ਕੀ ਸੇਵ ਨਾ ਬਿਰਤੀ ਜਾਏ, ਮਨ ਤਨ ਅੰਤਰ ਏਕ ਧਿਆਏ, ਗੁਰ ਉਪਦੇਸਿਆ ਦਿਆ ਸੰਤੋਖ, ਨਾਮ ਨਿਦਾਨ ਨਿਰਮਲ ਇਹੋ ਤੋਕ। ਕਰ ਕਿਰਪਾ ਲੀਜੇ ਲੜ ਲਾਏ, ਚੰਨ ਕਮਲ ਨਾਨਕ ਨਿਤ ਧਿਆਏ। ਭੈਰੋ ਮਹੱਲਾ ਪੰਜਵਾ, ਸਤਿਗੁਰੂ ਆਪਣੇ ਸੁਣੀ ਅਰਦਾਸ, ਕਾਰਜ ਆਇਆ ਸਗਲਾ ਰਾਸ। ਮਾਨ ਤਨ ਅੰਤਰ ਪ੍ਰਭੂ ਧਿਆਇਆ, ਗੁਰ ਪੂਰੇ ਡਰ ਸਗਲ ਚੁਕਾਇਆ। ਸਭ ਤੇ ਵੱਡ ਸਮਰੱਥ ਗੁਰਦੇਵ, ਸਭ ਸੁਖੀ ਪਾਈ, ਸਭ ਸੁਖ ਪਾਈ ਤਿਸ ਕੀ ਸੇਵ ਰਹਾਉ। ਜਾ ਕਾ ਕੀਆ ਸਭ ਕਿਛ ਹੋਏ ਤਸਕਾ, ਇਸਕਾ ਅਮਰ ਨਾ ਮੇਟੇ ਕੋਏ। ਪਾਰ ਬ੍ਰਹਮ ਪਰਮੇਸ਼ਰ ਅਨੂਪ, ਸਫਲ ਮੂਰਤ ਗੁਰ ਤਿਸਕਾ ਰੂਪ। ਜਾ ਕੇ ਅੰਤਰ ਬਸੇ ਨਿਵਾ, ਤਿਸ ਗੁਰ ਕੋ ਸਾਧ ਕਰੀ ਨਮਸਕਾਰ। ਇਸ ਗੁਰ ਕੋ ਸਾਧ ਜਾਓ ਬਲਿਹਾਰ, ਸਤਿਗੁਰ ਕੇ ਚਰਨ ਧੋਏ ਧੋਏ ਪੀਵਾ। ਗੁਰ ਨਾਨਕ ਜਪ ਜਪ ਸਦ ਜੀਵਾ, ਰਾਗ ਭੈਰੋ ਮਹੱਲਾ ਪੰਜਵਾ, ਪੜਤਾਲ ਕਰ ਤੀਜਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਪਰਤਪਾਲ ਪ੍ਰਭ ਕਿਰਪਾਲ, ਕਵਨ ਗੁਣ ਗਨੀ ਅਨਕ ਰੰਗ ਬਹੁਤ ਰੰਗ, ਸਰਬ ਕੋ ਧਨੀ ਰਹੋ। ਅਨਕ ਗਿਆਨ ਅਨਕ ਧਿਆਨ, ਅਨਕ ਜਾਪ ਜਾਪ ਤਾਪ, ਅਨਕ ਗੁਨਿਤ ਨਿਤ ਲਲਿਤ, ਅਨਕ ਧਾਰ ਮੁਨੀ, ਅਨਕ ਨਾਦ ਅਨਕ ਬਾਜ, ਨਿਮਕ ਨਿਮਕ ਅਨਕ ਸਵਾਦ, ਅਨਕ ਦੋਖ ਅਨਕ ਰੋਗ ਮਿਟੇ ਜਸ ਸੁਨੀ। ਨਾਨਕ ਸੇਵ ਅਪਾਰ ਦੇਵ, ਤਟੇ ਕਟੇ ਵਰਤ ਪੂਜਾ, ਗਵਨ ਭਵਨ ਯਾਤਰਾ ਕਰਨ ਸਗਲ ਫਲ ਪੁਨੀ। ਭੈਰੋ ਅਸ਼ਟਪਦੀਆਂ ਮਹੱਲਾ ਪਹਿਲਾ।

ਮਾਰਾ ਨਾਨਕ ਹੋਮੇ ਰੋਗ ਬੁਰੇ ਜਹਿ ਦੇਖਾਂ ਤਾਂ ਏਕ ਬੇਦਨਾ ਆਪੇ ਬਖਸੇ ਸ਼ਬਦ ਧੁਰੇ ਰਹਾਓ ਆਪੇ ਪਰਖੇ ਪਰਖਣ ਹਾਰੇ ਬੌਰ ਸੁਲਾਕ ਨਾ ਹੋਈ ਜਿਨਕੋ ਨਦਰ ਪਈ ਗੁਰਮੇਲੇ ਪ੍ਰਭ ਭਾਣਾ ਸੱਚ ਸੋਈ ਪੌਣ ਪਾਣੀ ਬੈ ਸੰਤਰ ਰੋਗੀ ਰੋਗੀ ਤਰਤ ਸਭੋਗੀ।

ਸਮਝਾਏ। ਨਿਰਭਉ ਦਾਤਾ ਹਰ ਜੀਉ ਮੇਰੇ ਨਾਲ, ਜੇ ਹਰ ਛੋਡੋ ਤੋਂ ਕੁਲ ਲਾਗੇ ਗਾਲ। ਪ੍ਰਹਲਾਦ ਸਭ ਚਾਟੜੇ ਵਿਗਾਰੇ, ਹਮਾਰਾ ਕਿਹਾ ਨਾ ਸੁਣੇ ਆਪਣੇ। ਕਾਰਜ ਸਵਾਰੇ ਸਭ ਨਗਰੀ ਮੈਂ ਭਗਤ ਦੜਾਈ, ਦੁਸ਼ਟ ਸਭ ਆਕਾ ਕਿਛ ਨਾ ਵਸਾਈ। ਸੰਡੇ ਮਰ ਕੇ ਕੀ ਪੁਕਾਰ, ਸਭੇ ਦੈਤ ਰਹੇ ਚੱਕ ਮਾਰ। ਭਗਤ ਨਾ ਕੀ ਪਤ ਰਾਕੇ ਸੋਈ, ਕੀਤੇ ਕਹਿ ਕਹਿਆ ਕਿਆ ਹੋਈ। ਕਿਰਤ ਸੰਜੋਗੀ ਦੈਤ ਰਾਜ ਚਲਾਇਆ, ਹਰ ਨਾ ਬੂਝੇ ਤਿਨ ਆਪ ਲਾਇਆ। ਪੁੱਤਰ ਪ੍ਰਹਲਾਦ ਸਿਉ ਵਾਦ ਰਚਾਇਆ, ਅੰਧਾ ਨਾ ਬੂਝੇ ਕਾਲ ਨੇੜੇ ਆਇਆ। ਪ੍ਰਹਲਾਦ ਕੋਠੇ ਵਿੱਚ ਰਾਖਿਆ, ਬਾਰ ਦੀਆ ਤਾਲਾ ਨਿਰਭਉ ਬਾਲਕ ਮੂਲ ਨਾ ਡਰੀ। ਮੇਰੇ ਅੰਤਰ ਗੁਰ ਗੋਪਾਲਾ, ਕੀਤਾ ਹੋਵੇ ਸਰੀਕੀ ਕਰੇ ਅਨਹੋਦਾ। ਨਾ ਉਤਰਾਇਆ ਜੋ ਤੂੰ ਲਿਖਿਆ, ਸੋ ਆਏ ਭੋਤਾ। ਜਨ ਸਿਉ ਵਾਦ ਰਚਾਇਆ, ਪਿਤਾ ਪ੍ਰਹਲਾਦ ਸਿਉ ਗੁਰ ਜੋ ਉਠਾਈ। ਕਹਾਂ ਤੁਮਾਰਾ ਜਗਦੀਸ਼ ਗੁਸਾਈ, ਜਗ ਜੀਵਨ ਦਾ ਤਾਂ ਅੰਤ ਸਖਾਈ। ਜੈ ਦੇਖਾ ਤਹਿਰਿਆ ਸਮਾਈ, ਤਾਮ ਪਾੜ ਹਰ ਆਪ ਦਿਖਾਇਆ। ਅਹੰਕਾਰੀ ਦੈਤ ਮਾਰ ਪਹਚਾਇਆ, ਭਗਤਾ ਮਨ ਆਨੰਦ ਵਜੀ ਵਧਾਈ। ਆਪਣੇ ਸੇਵਕੋ ਦੇ ਵਡਿਆਈ, ਜਮਨ ਮਰਨਾ ਮੋਹ ਪਾਇਆ। ਆਵਣ ਜਾਣਾ ਕਰਤੇ ਲਿਖ ਪਾਇਆ, ਪ੍ਰਹਲਾਦ ਕੇ ਕਾਰਜ ਆਰ ਹਰ ਆਪ ਦਿਖਾਇਆ। ਭਗਤਾਂ ਕਾ ਬੋਲ ਆਗੇ ਆਇਆ, ਦੇਵ ਕੁਲੀ ਲਿਖਮੀ ਕੋ ਕਰੇ ਜੈਕਾਰ। ਮਾਤਾ ਨਿਰਸਿੰਘ ਕਾ ਰੂਪ ਨਿਵਾਰ, ਲਿਖਮੀ ਪੋ ਕਰੇ ਨਾ ਸਾਕੇ ਜਾਏ।

ਆਪੇ ਦੇਹ ਬੁਝਾਈ। ਜੋ ਤੁਧ ਭਾਵੇ ਸੋ ਕਰਸੀ, ਅਵਰ ਨਾ ਕਰਨਾ ਜਾਈ। ਜਗਤੋ ਪਾਏ ਤੁਧ ਧੰਦੇ ਲਾਇਆ, ਭੂੰਡੀ ਕਾਰ ਕਮਾਈ।

ਜਗਮਤ ਅਗਿਆਨ ਅੰਧਾਰਾ ਭਵ ਜਲ ਪਾਰ ਨਾ ਪਾਵੇ ਕਬਿਉ ਡੂਬ ਮੂਏ ਬਿਨ ਗੁਰਸਿਰ ਭਾਰਾ ਸਾਚੇ ਸ਼ਬਦ ਰਤੇ ਜਨ ਸਾਚੇ ਹਰ ਪ੍ਰਭ ਆਪ ਮਲਾਏ ਗੁਰ ਕੀ ਬਾਣੀ ਸ਼ਬਦ ਪਛਾਤੀ ਸਾਚ ਰਹੇ ਲਿਵ ਲਾਏ ਤੂੰ ਆਪ ਨਿਰਮਲ ਤੇਰੇ ਜਨ ਹੈ ਨਿਰਮਲ ਗੁਰ ਕੇ ਸ਼ਬਦ ਵਿਚਾਰੇ ਨਾਨਕ ਤਿਨਕੇ ਸਦ ਬਲਿਹਾਰੇ ਰਾਮ ਨਾਮ ਉਰਧਾਰੇ ਭੈਰੋ ਮਹਲਾ ਪੰਜਵਾ ਅਸ਼ਟਪਦੀਆ ਘਰ।

ਖਜ਼ਾਨਾ ਸਾਕੋ ਗੁਣ ਵਿਸਤਾਰਾ ਰਹਾਉ ਕੋਟ ਮਾਇਆ ਜਾ ਕੇ ਸੇਵਕਾਏ ਕੋਟ ਜੀ ਜਾ ਕੇ ਸਹਿ ਜਾਏ ਕੋਟ ਉਪਾਰਜਨ ਤੇਰੇ ਅੰਗ ਕੋਟ ਭਗਤ ਬਸਤ ਹਰ ਸੰਗ ਕੋਟ ਛਤਰਪਤ

ਕੜ ਸੋਨੇ ਕਾ ਭਿਆ ਮੂਰਖ ਰਾਵਣ ਕਿਆ ਲੈ ਗਿਆ ਕਹਿ ਕਬੀਰ ਕਿਛ ਗੁਣ ਵਿਚਾਰ ਚਲੇ ਜਵਾਰੀ ਦੂਏ ਹੱਥ ਝਾਰ ਮੈਲਾ ਬ੍ਰਹਮਾ ਮੈਲਾ ਇੰਦ ਪ੍ਰਭ ਮੈਲਾ ਮੈਲਾ ਹੈ ਚੰਦ ਮੈਲਾ ਮਲਤਾ ਇਹੋ ਸੰਸਾਰ ਇਕਾ ਨਿਰਮਲ ਜਾ ਕਾ ਅੰਤ ਨਾ ਪਾਰ ਰਾਵ ਮੈਲੇ ਬ੍ਰਹਮੰਡਾਇ ਕਈਸ ਮੈਲੇ ਨਿਸਬਾਸਰ ਦਿਨ ਤੀਸ ਮੈਲਾ ਮੋਤੀ ਮੈਲਾ ਹੀਰ ਮੈਲਾ ਪੌਣ ਪਾਵ ਕਰ ਨੀਰ ਮੈਲੇ ਸ਼ਿਵ ਸ਼ੰਕਰ ਮਹੇਸ਼ ਮੈਲੇ ਸਿੱਧ ਸਾਧਕ ਅਰ ਭੇਖ

0: ਤਾਡੇ ਦੂਰ ਰਹਾਉ। ਹੁਣ ਮਨ ਆਪ ਆਪ ਪੈਰਾਵੋ ਜੈਨੇ ਆਪ ਤਾਂ ਹੋਏ ਗਾਵੋ। ਪੰਡਤ ਮੁੱਲਾਂ ਜੋ ਲਿਖ ਦੀਆ ਛਾੜ ਚਲੇ ਹਮ ਕਛੂ ਨਾ ਲੀਆ। ਹਿਰਦੇ ਇਕਲਾਸ ਨਿਰਖਲੇ ਮੀਰਾ ਆਪ ਖੋਜ ਖੋਜ ਮਿਲੇ ਕਬੀਰਾ। ਨਿਰਤਨ ਆਦਰ ਕੋਈ ਨਾ ਦੇ ਲਾਖ ਜਤਨ
1: ਕਰੇ ਉਹ ਚਿਤ ਨਾ ਧਰੇ ਰਹਾਉ। ਜਿਉ ਨਿਰਤਨ ਸਰਦਨ ਕਹਿ ਜਾਏ ਅੱਗੇ ਬੈਠਾ ਪੀਠ ਫਿਰਾਏ। ਜਿਉ ਸਰਦਨ ਨਿਰਦਨ ਕਹਿ ਜਾਏ ਦੀਆ ਆਦਰ ਲਿਆ ਬੁਲਾਏ। ਨਿਰਦਨ ਸਰਦਨ ਦੋਨੋ ਭਾਈ ਪ੍ਰਭ ਕੀ ਕਲਾ ਨ ਮੇਟੀ ਜਾਈ। ਕਹਿ ਕਬੀਰ ਨਿਰਦਨ ਹੈ ਸੋਈ ਜਾ ਕੇ ਹਿਰਦੈ ਨਾਮ ਨਾ ਹੋਈ। ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ। ਇਸ

ਵਿੱਚ ਗੁਣ ਲੈ ਸਾਰ ਰਹਾਓ। ਕਰਮ ਪੇੜ ਸਾਖਾ ਹਰੀ, ਧਰਮ ਫੁੱਲ ਫਲ ਗਿਆਨ, ਪਤ ਪ੍ਰਾਪਤ ਛਾਵਕਣੀ, ਚੁੱਕਾ ਮਨ ਅਭਿਮਾਨ। ਆਖੀ ਕੁਦਰਤ ਕੰਨੀ ਬਾਣੀ, ਮੁਖ ਆਖਣ ਸਚ ਨਾਮ, ਪਤ ਕਾ ਧਨ ਪੂਰਾ ਹੋਆ, ਲਾਗਾ ਸਹਿਜ ਧਿਆਨ। ਮਹਾਰੁਤੀ ਆਵਣਾ ਵੇਖੋ ਕਰਮ ਕਮਾਏ, ਨਾਨਕ ਹਰੇ ਨ ਸੁ ਕਹੀ, ਜੈ ਗੁਰਮੁਖ ਰਹੇ ਸਮਾਏ। ਮਹੱਲਾ ਪਹਿਲਾ ਬਸੰਤ, ਰੁੱਤ ਆਇਲੇ ਸਰਸ ਬਸੰਤ ਮਾਹੇ, ਰੰਗ ਰਾਤੇ ਰਵੈ ਸੇ ਤੇਰੇ ਜਾਏ। ਕਿਸ ਪੂਜ ਚੜਾ

ਦਿਸੈ ਸਿਰ ਨਾਨਕ ਲੋਕਾ ਪਾਵ ਹੈ ਬਲਿਹਾਰੀ ਜਾਓ ਤੇ ਜੇਤੇ ਤੇਰੇ ਨਾਮ ਹੈ ਬਸੰਤ ਮਹੱਲਾ ਪਹਿਲਾ ਸੋਇਨਾ ਕਾ ਸੋਇਨੇ ਕਾ ਚੌਕਾ

ਉਤਮ ਗਤ ਮਿਤ ਹਰ ਗੁਣ ਸਰੀਰ ਗੁਰਮਤਿ ਪ੍ਰਗਟੇ ਰਾਮ ਨਾਮ ਹੀਰ ਲਿਵ ਲਾਗੀ ਨਾਮ ਤਜ ਦੂਜਾ ਪਾਓ ਜਨ ਨਾਨਕ ਹਰ ਗੁਰ ਗੁਰ ਮਿਲਾਓ ਬਸੰਤ ਮਹੱਲਾ ਪਹਿਲਾ ਮੇਰੀ ਸਖੀ ਸਹੇਲੀ ਸੁਨਹੋ ਪਾਏ ਮੇਰਾ ਪਿਰ ਰਿਸਾਲੂ ਸੰਗ ਸਾਏ ਓ ਅਲਖ ਨ ਲਖੀਐ ਕਹੋ ਕਾਏ ਗੁਰ ਸੰਗ ਦਿਖਾਇਓ ਰਾਮ ਰਾਏ ਮਿਲ ਸਖੀ ਸਹੇਲੀ ਹਰ ਗੁਣ ਬਨੇ ਹਰ ਪ੍ਰਭ ਸੰਗ ਖੇਲੈ ਵਰ ਕਾਮਨ ਗੁਰਮੁਖ ਖੋਜਤ ਮਨ ਮਨੇ ਰਹਾਓ ਮਨਮੁਖੀ ਦੁਹਾਗਣ ਨਾਹ ਪਿਓ ਉਹ ਘਟ ਘਟ ਰਾਵੈ ਸਰਬ ਪ੍ਰਿਓ ਗੁਰਮੁਖ ਥਿਰ ਚੀਨੈ ਸੰਗ ਦਿਓ ਗੁਰ ਨਾਮ ਦੜਾਇਆ ਜਪ ਜਪਿਓ ਬਿਨ ਗੁਰ ਭਗਤ ਨਾ ਭਾਉ ਹੋਏ ਬਿਨ ਗੁਰ ਸੰਤ ਨਾ ਸੰਗ ਦੇ ਬਿਨ ਗੁਰ ਅੰਧਲੇ ਧੰਦ ਰੋਏ ਮਨ ਗੁਰਮੁਖ ਨਿਰਮਲ ਮਲ ਸਬਦ ਖੋਏ ਗੁਰਮਨ ਮਾਰਿਓ ਕਰ ਸੰਜੋਗ ਇਹਨ ਸਰਾਵੇ ਭਗਤ ਜੋਗ ਗੁਰ ਸੰਤ ਸਭਾ ਦੁਖ ਮਿਟੈ ਰੋਗ ਜਨ ਨਾਨਕ ਹਰ ਵਰ ਸਹਿਜ ਜੋਗ ਬਸੰਤ ਮਹੱਲਾ ਪਹਿਲਾ ਆਪੇ ਕੁਦਰਤ ਕਰੇ ਸਾਜ ਸੱਚ ਆਪੇ

ਨਾਮਾ ਮਹੱਲਾ ਪਹਿਲਾ ਬਸੰਤ ਹਿੰਡੋਲ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਾਲ ਗ੍ਰਾਮ ਬਿਪ ਪੂਜ ਮਨਾਵੋ ਸੁਕ੍ਰਿਤ ਤੁਲਸੀ ਮਾਲਾ ਰਾਮ ਨਾਮ ਜਪ ਬੇੜਾ ਬਾਂਧੋ ਦਇਆ ਕਰੋ ਦਇਆਲਾ ਕਾਹੇ ਕਲਰਾ ਸਿੰਚੋ ਜਨਮ ਗਵਾਵੋ ਕਾਚੀ ਡਹਿਗ ਦਿਵਾਲ ਕਾਹੇ ਗੱਚ ਲਾਵੋ ਰਹਾਓ ਕਰ ਹਰ ਹਟ ਮਾਲ ਟਿੰਡ ਪਰੋਵੋ ਤਿਸ ਭੀਤਰ ਮਨ ਜੋਗੋ ਅੰਮ੍ਰਿਤ ਸਿੰਚੋ ਭਰੋ ਪਿਆ ਕਿਆਰੇ ਤਿਉ ਮਾਲੀ ਕੇ ਹੋਵੋ ਕਾਮ ਕ੍ਰੋਧ ਦੋਇ ਕਰੋ ਬਸੋਲੋ ਗੋਢੋ ਧਰਤੀ ਪਾਈ ਜੋ ਗੋਢੋ ਤਿਉ ਤੁਮ ਸੁਖ ਪਾਵੋ ਕਿਰਤ ਨ ਮੇਟਿਆ ਜਾਈ ਬਗਲੋ ਤੇ

ਬਹੁਤ ਦੁੱਖ ਪਾਇਆ, ਸਤਿਗੁਰ ਮੈਨੂੰ ਏਕ ਦਿਖਾਇਆ। ਮੇਰਾ ਪ੍ਰਭ ਮੋਲਿਆ ਸਦ ਬਸੰਤ, ਇਹੋ ਮਨ ਮੋਲਿਆ ਗਾਏ ਗੁਣ ਗੋਬਿੰਦ ਰਹਾਓ। ਗੁਰ ਪੁੱਛੋ ਤੁਮ ਕਰੋ ਵਿਚਾਰ, ਤਾਂ ਪ੍ਰਭ ਸਾਚੇ ਲੱਗੇ ਪਿਆਰ। ਆਪ ਛੋੜ ਹੋ ਹੈ ਦਾਸਤ ਪਾਏ, ਤਉ ਜਗ ਜੀਵਨ ਵਸੈ ਮਨ ਆਏ। ਭਗਤ ਕਰੇ ਸਦ ਵੇਖੈ ਹਜੂਰ, ਮੇਰਾ ਪ੍ਰਭ ਸਦ ਰਹਿਆ ਭਰਪੂਰ। ਇਸ ਭਗਤੀ ਕਾ ਕੋਈ ਜਾਣੈ ਪਿਓ, ਸਭ ਮੇਰਾ ਪ੍ਰਭ ਆਤਮ ਦਿਓ। ਆਪੇ ਸਤਿਗੁਰ ਮੇਲ ਮਿਲਾਏ, ਜਗ ਜੀਵਨ ਸਿਓ ਆਪ ਚਿਤ ਲਾਏ। ਮੰਤਨ ਹਰਿਆ ਸਹਿਜ ਸੁਭਾਏ, ਨਾਨਕ ਨਾਮ ਰਹੇ ਲਿਵਲਾਏ। ਬਸੰਤ ਮਹੱਲਾ ਤੀਜਾ, ਭਗਤ ਵਚਲ ਹਰ ਵਸੈ ਮਨ ਆਏ। ਗੁਰ ਕਿਰਪਾ ਤੇ ਸਹਿਜ ਸੁਭਾਏ, ਭਗਤ ਕਰੇ ਵਿੱਚੋ ਆਪ ਖੋਏ। ਸਦ ਤਦ ਹੀ ਸਾਚ ਮਿਲਾਵਾ ਹੋਏ, ਭਗਤ ਸੋ ਹੈ ਸਦਾ ਹਰ ਪ੍ਰਭ ਦੁਆਰ। ਗੁਰ ਕੈ ਹੇਤ ਸਾਚੇ ਪ੍ਰੇਮ ਪਿਆਰ ਰਹਾਓ। ਭਗਤ ਕਰੇ ਸੋ ਜਨ ਨਿਰਮਲ ਹੋਏ, ਗੁਰ ਸਬਦੀ ਵਿੱਚੋ ਹਉਮੈ ਖੋਏ। ਹਰ ਜਿਉ ਆਪ

ਸ਼ਾਂਤ ਮਹੱਲਾ ਤੀਜਾ ਭਗਤ ਕਰ ਹੈ ਜਨ ਦੇਖ ਹਜੂਰ ਸੰਤ ਜਨਾ ਕੀ ਪਗ ਪੰਕਜ ਧੂਰ ਹਰ ਸੇਤੀ ਸਦਰ ਹੈ ਲਿਵ ਲਾਏ ਪੂਰੇ ਸਤਿਗੁਰ ਦੀਆ ਬੁਝਾਏ ਦਾਸਾ ਕਾ ਦਾਸ ਵਿਰਲਾ ਕੋਈ ਹੋਏ ਉੱਤਮ ਪਦਵੀ ਪਾਵੈ ਸੋਏ ਰਹਾਓ ਏਕੋ ਸੇਵ ਹੋ ਅਵਰ ਨ ਕੋਏ ਜਿਤ ਸੇਵਿਆ ਸਦਾ ਸੁਖ ਹੋਏ ਨਾ ਉਹ ਮਰੈ ਨਾ ਆਵੈ ਜਾਏ ਤਿਸ ਬਿਨ ਅਵਰ ਸੇਈ ਤਿਸ ਬਿਨ ਅਵਰ

ਘਰ ਪਹਿਲਾ ਇੱਕ ਤੁਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜਿਉ ਪਸਰੀ ਸੂਰਜ ਕਿਰਨ ਜੋਤ ਤਿਉ ਘਟ ਘਟ ਰਮਈਆ ਓਤ ਪੋਤ ਇੱਕ ਹਰ ਰਵਿਆ ਸਰਬ ਥਾਏ ਗੁਰਸਬਦੀ ਮਿਲਿਆ ਮੇਰੀ ਮਾਏ ਰਹਾਓ। ਘਟ ਘਟ ਅੰਤਰ ਇੱਕੋ ਹਰ ਸੋਏ ਗੁਰ ਮਿਲਿਆ ਇੱਕ ਪ੍ਰਗਟ ਹੋਏ ਇੱਕੋ ਏਕ ਰਹਿਆ ਭਰਪੂਰ ਸਾਕਤ ਨਰ ਲੋਭੀ ਜਾਣ ਹੈ ਦੂਰ। ਇੱਕੋ ਏਕ ਵਰਤੈ ਹਰ ਲੋਏ ਨਾਨਕ ਹਰ ਏਕੋ ਕਰੇ ਸੋਹੋਏ ਬਸੰਤ ਮਹੱਲਾ ਚੌਥਾ। ਰਹਿਣ ਨਸ ਦੋਈ ਸੱਦੇ ਪਏ ਮਨ ਹਰ ਸਿਮਰੋ

ਤਿਸ ਬਸੰਤ ਜਸ ਪ੍ਰਭ ਕਿਰਪਾਲ ਤਿਸ ਬਸੰਤ ਜਸ ਗੁਰ ਦਿਆਲ ਮੰਗਲ ਜਿਸ ਕੈ ਜਿਸ ਏਕ ਨਾਮ ਤਿਸ ਸਦ ਬਸੰਤ ਜਿਸ ਹਿਰਦੈ ਨਾਮ ਗ੍ਰਹਿ ਤਾ ਕੇ ਬਸੰਤ ਗਨੀ ਜਾ ਕੇ ਕੀਰਤਨ ਹਰ ਤੁਨੀ ਰਹਾਓ ਪ੍ਰੀਤ ਪਾਰਭ੍ਰਮ ਮੌਲ ਮਨਾ ਗਿਆਨ ਕਮਾਈਐ ਪੂਛ ਜਨਾ ਸੋ ਤਪਸੀ ਜਿਸ ਸਾਧ ਸੰਗ ਸਦ ਧਿਆਨੀ ਜਿਸ ਗੁਰਹਿ ਰੰਗ ਸੇ ਨਿਰਭਉ ਜਿਨ ਭਉ ਪਾਇਆ ਸੋ ਸੁਖਿਆ ਜਿਸ ਭ੍ਰਮ ਗਇਆ ਸੋਈ ਕਾਂਤੀ ਜਿਸ ਰਿਦਾ ਧਾਏ ਸੋਈ ਸਹੇ ਸੋਈ ਨਹਿਚਲ ਸਾਚ ਠਾਏ ਏਕਾ ਖੋਜੈ ਏਕ ਪ੍ਰੀਤ ਦਰਸਨ ਪਰਸਨ ਹੀਤ ਚੀਤ ਹਰ ਰੰਗ ਰੰਗਾ ਸਹਿਜ ਮਾਣ ਨਾਨਕ ਦਾਸ ਤਿਸ ਜਨ ਕੁਰਬਾਨ ਬਸੰਤ ਮਹੱਲਾ ਪੰਜਵਾਂ ਜੀ ਪ੍ਰਾਣ ਤੁਮ ਪਿੰਡ ਦੀਨ ਮੁਗਧ ਸੁੰਦਰ ਧਾਰ ਜੋਤ ਕੀਨ

ਜਸ ਪ੍ਰਾਣੀ ਸੋ ਪਾਏ ਇਹ ਪਦ ਨਿਰਬਾਣੀ ਰਹਾਉ ਦੂਜੀ ਸੇਵਾ ਜੀਵਨ ਬਿਰਥਾ ਕਛੂ ਨ ਹੋਇਆ ਪੂਰਨ ਅਰਥਾ ਮਾਨਸ ਸੇਵਾ ਕਰੀ ਦੋਹੇਲੀ ਸਾਲ ਕੀ ਸੇਵਾ ਸਦੀ ਸਦਾ ਸੁਹੇਲੀ ਜੋ ਲੋੜੈ ਸਦਾ ਸੁਖ ਪਾਈ ਸਾਧੂ ਸੰਗਤ ਗੁਰਹਿ ਬਤਾਈ ਉਹਾਂ ਜਪੀਐ ਕੇਵਲ ਨਾਮ ਸਾਧੂ ਸੰਗਤ ਪਾਰ ਗ੍ਰਾਮ ਸਗਲ ਤਤ ਮਹਿ ਤਤ ਗਿਆਨ ਸਰਬ ਨਿਧਾਨ ਮਹਿ ਏਕ ਧਿਆਨ ਹਰ ਕੀਰਤਨ ਮਹਿ ਉਤਮ ਧੁਨਾ ਨਾਨਕ ਗੁਰ ਮਿਲ ਗਾਏ ਗੁਨਾ ਬਸੰਤ ਮਹੱਲਾ ਪੰਜਵਾਂ ਜਿਸ ਬੋਲਤ ਮੁਖ ਪਵਿੱਤ ਹੋਏ ਜਿਸ ਸਿਮਰਤ ਨਿਰਮਲ ਹੈ ਸੋਏ ਜਿਸ ਆਰਾਧੇ ਜਮ ਕਿਛ ਨਾ ਕਹੇ ਜਿਸ ਕੀ ਸੇਵਾ ਸਭ ਕਿਛ ਲਹੈ ਰਾਮ ਨਾਮ ਬੋਲ ਰਾਮ ਰਾਮ ਤਿਆਗੋ ਮਨ ਕੇ ਸਗਲ ਕਾਮ ਰਹਾਓ ਜਿਸਕੇ ਧਾਰੇ ਧਰਨ ਆਕਾਸ ਘਟ ਘਟ ਜਿਸਕਾ ਹੈ ਪ੍ਰਗਾਸ ਜਿਸ ਸਿਮਰਤ ਪਤਿਤ ਪੁਨੀਤ ਹੋਏ ਅੰਤ ਕਾਲ ਫਿਰ ਨਾ ਰੋਏ ਸਗਲ ਧਰਮ

ਮਹੱਲਾ ਨੌਵਾਂ। ਸਾਧੋ ਇਹੋ ਤਨ ਮਿਥਿਆ ਜਾਨੋ ਜਾ ਪੀਤਰ ਜੋ ਰਾਮ ਬਸ ਹੈ ਸਾਚੋ ਤਾਹੇ ਪਛਾਨੋ ਰਹਾਓ। ਇਹੋ ਜਗ ਹੈ ਸੰਪਤ ਸੁਪਨੇ ਕੀ ਦੇਖ ਕਹਾ ਐਡਾਨੋ ਸੰਗ ਤਿਹਾਰੇ ਕਛੂ ਨਾ ਚਾਲੇ ਤਾਹੇ ਕਹਾ ਲਪਟਾਨੋ। ਉਸਤਤ ਨਿੰਦਾ ਦਉ ਪਰ ਹਰ ਕਰ ਕੀਰਤ ਉਰ ਆਨੈ ਜਨ ਨਾਨਕ ਸਭੀ ਮੈਂ ਪੂਰਨ ਏਕ ਪੁਰਖ ਭਗਵਾਨੋ। ਬਸੰਤ ਮਹੱਲਾ ਨਾਵਾਂ ਪਾਪੀ ਹੀ ਹੈ ਮੈਂ ਕਾਮ ਬਸਾਏ ਮਨ ਚੰਚਲ ਜਾਤੇ ਗਹਿੋ ਨਾ ਜਾਏ ਰਹਾਓ। ਜੋਗੀ ਜੰਗਮ ਅਰ ਸੰਨਿਆਸ ਸਭੀ ਪਰ ਡਾਰੀ ਇਹ ਫਾਸ ਜਹ ਜੈ ਹਰ ਕੋ ਨਾਮ ਸਮਾਰ ਤੇ ਪਵ ਸਾਗਰ ਉਤਰੇ ਪਾਰ। ਜਨ ਨਾਨਕ ਹਰ ਕੀ ਸਰਨਾਏ ਦੀਜੈ ਨਾਮ ਰਹਿ ਗੁਣ ਗਾਏ ਬਸੰਤ ਮਹੱਲਾ ਨਾਵਾਂ। ਮਾਈ ਮੈਂ ਤਨ ਪਾਇਓ ਹਰ ਨਾਮ ਮਨ ਮੇਰੋ ਧਾਵਨ ਤੇ ਛੁਟਿਓ ਕਰ ਬੈਠੋ ਵਿਸਰਾਮ ਰਹਾਓ। ਮਾਇਆ ਮਮਤਾ ਤਨ ਤੇ ਭਾਗੀ ਉਪਜੋ ਨਿਰਮਲ ਗਿਆਨ ਲੋਭ ਮੋਹ ਇਹ ਪਰਸ ਨਾ ਸਾਕੇ ਗਹੀ ਭਗਤ ਭਗਵਾਨ। ਜਨਮ ਜਨਮ ਕਾ ਸੰਸਾ ਚੁਕਾ ਰਤਨ ਨਾਮ ਜਬ ਪਾਇਆ ਤਿਸਨਾ ਸਕਲ ਬਿਨਾਸੀ ਮਨ ਤੇ ਨਿਜ ਕਰ ਸੁਖ ਮਾਹੇ ਸਮਾਇਆ। ਜਾ ਕੋ ਹੋ ਤਦਯਾਲ ਕਿਰਪਾ ਨਿਦ ਸੋ ਗੋਬਿੰਦ ਗੁਣ ਗਾਵੈ ਕਹੋ ਨਾਨਕ ਇਹ ਬਿਦ ਕੀ ਸੰਪੈ ਕੋ ਗੁਰਮੁਖ ਪਾਵੈ ਬਸੰਤ ਮਹੱਲਾ ਨੌਵਾਂ। ਮਨ ਕਹਾ ਬਸਾਰਿਓ ਰਾਮ ਨਾਮ ਤਨ ਬਿਨਸੈ ਜਮਸਿਓ ਪਰੈ ਕਾਮ ਰਹਾਓ। ਇਹੋ ਜਗ ਧੂਏ ਕਾ ਪਹਾਰ ਤੈ ਸਾਚਾ ਮਾਨਿਆ ਕਹਿ ਵਿਚਾਰ ਧਨ ਦਾਰਾ ਸੰਪਤ ਗ੍ਰਹਿ ਕਛ ਸੰਗ ਨਾ ਚਾਲੇ ਸਮਝ ਲੇ ਹੈ। ਇਕ ਭਗਤ ਨਾਰਾਇਣ ਹੋਏ ਸੰਗ ਕਹੋ ਨਾਨਕ ਭਜਤ ਹੈ ਏਕ ਰੰਗ ਬਸੰਤ ਮਹੱਲਾ ਨੌਵਾਂ। ਕਹਾ ਭੁੱਲਿਓ ਰੇ ਝੂਠੇ ਲੋਭ ਲਾਗ ਕਛ ਬਗਾਰਿਓ ਨਾਹਿਨ ਅਜੋ ਜਾਗ ਰਹਾਓ। ਸਮ ਸੁਪਨੇ ਕੀ ਕਹਿ ਇਹੋ ਜਗ ਜਾਨ ਸਮ ਸੁਪਨੇ ਕਹਿ ਇਹੋ ਜਗ ਜਾਨ ਬਿਨਸੈ ਚਿਨਮੈ ਸਾਚੀ ਮਾਨ ਸੰਗ ਤੇਰੇ ਹਰ ਬਸਤ ਨੀਤ ਨਿਸ ਬਾਸੁਰ ਭਜ ਤਾਹੇ ਮੀਤ ਆ ਬਾਰ ਅੰਤ ਕੀ ਹੋਏ ਸਹਾਇ ਕਹੋ ਨਾਨਕ ਗੁਣ ਤਾਕੇ ਗਾਏ। ਬਸੰਤ ਮਹੱਲਾ ਪਹਿਲਾ ਅਸ਼ਟਪਦੀਆ ਘਰ ਪਹਿਲਾ ਦੋ ਤੁਕੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜਗ ਕਉਆ ਨਾਮ ਨਹੀਂ ਚੀਤ ਨਾਮ ਵਿਸਾਰ ਗਿਰੈ ਦੇਖ ਭੀਤ ਮਨੁਆ ਡੋਲੇ

ਬਾਲੂਕਾ ਘੁੰਮਣ ਕੇਰ ਬਰਖਸ ਬਾਣੀ ਬੁਧਬੁਧਾ ਹੇਰ ਮਾਤਰ ਬੂੰਦ ਤੇ ਧਰ ਚੱਕ ਫੇਰ ਸਰਬ ਜੋਤ ਨਾਮੇ ਕੀ ਚੇਰ ਸਰਬ ਉਪਾਏ ਗੁਰੂ ਸਿਰ ਮੋਰ ਭਗਤ ਕਰੋ ਪਗ ਲਾਗੋ ਤੋਰ ਨਾਮ ਰਤੋ ਚਾਹੋ ਤੁਜ ਓਰ ਨਾਮ ਦੋਰਾਏ ਚਲੈ ਸੋ ਚੋਰ ਪਤ ਕੋਈ ਬਿਖ ਅੰਚਲ ਪਾਏ ਸਾਚ ਨਾਮ ਰਤੋ ਪਤ ਸਿਉ ਘਰ ਜਾਏ ਜੋ ਖਿਚ ਕੀਨਸ ਪ੍ਰਭਰ ਜਾਏ ਭੈ ਮਾਨੇ ਨਿਰਭਉ ਮੇਰੀ ਮਾਏ ਕਾਮਨ ਚਾਹੇ ਸੁੰਦਰ ਭੋਗ ਪਾਨ ਫੂਲ ਮਿੱਠੇ ਰਸ ਰੋਗ ਖੀਲੈ ਬਿਕਸੈ ਤੇਤੋ ਸੋਗ ਪ੍ਰਭ ਸਰਨਾਗਤ ਕੀਨਸ ਹੋਗ ਕਾਪੜ ਪਹਿਰਹਰ ਅਧਿਕ ਸਿਗਾਰ ਮਾਟੀ ਫੂਲੀ ਰੂਪ ਬਿਕਾਰ ਆਸਾ ਮਨਸਾ ਬਾਧੋ ਬਾਰ ਨਾ ਬਿਨਾ ਸੂਨਾ ਕਰ ਬਾਰ ਗਾਛੋ ਪੁਤਰੀ ਕਾਜ ਕੁਆਰ ਨਾਮ ਭੂ ਭਣੋ ਸਚ ਦੋਤ ਸਵਾਰ ਪ੍ਰਿਯੋ ਸੇਵੋ ਪ੍ਰੇਮ ਅਧਾਰ

ਆਖੇ ਕਿਰਪਾ ਧਾਰ। ਬਸੰਤ ਮਹੱਲਾ ਪਹਿਲਾ, ਮਨ ਭੂਲੋ ਭਰਮਸ ਆਏ ਜਾਏ। ਅਤੁਲ ਬਦ ਲੁਭਾਨੋ ਬਿਖਮ ਮਾਏ, ਨਹਿ ਅਸਥਿਰ ਦਿਸੈ ਏਕ ਪਾਏ। ਜਿਉ ਮੀਨ ਕੁੰਡਲੀਆ ਕੰਠ ਪਾਏ, ਮਨ ਭੁੱਲੋ ਸਮਝਸ ਸਾਚ ਨਾਏ। ਗੁਰ ਸ਼ਬਦ ਵਿਚਾਰੇ ਸਹਿਜ ਪਾਏ ਰਹਾਓ। ਮਨ ਭੁੱਲੋ ਭਰਮਸ ਭਵਰ ਤਾਰ, ਵੇਲ ਬਿਥੇ ਚਾਹੇ ਬਹੁ ਬਿਕਾਰ। ਮੈਗਲ ਜੋ ਫਾਸਸ ਕਾਮ ਹਾਰ, ਕੜ ਬੰਧਨ ਬਾਂਧਿਓ ਸੀਸ ਮਾਰ। ਮਨ ਮੁਗਦੋ ਦਾਦਰ ਭਗਤਹੀਨ, ਦਰ ਭ੍ਰਸ਼ਟ ਸਰਾਪੀ ਨਾਮ ਬੀਨ। ਤਾਕੇ ਜਾਤ ਨ ਪਾਤੀ ਨਾਮ ਲੀਨ, ਸਭ ਦੁਖ ਸਖਾਈ ਗੁਣ ਹੈ ਬੀਨ। ਮਨ ਚਲੇ ਨ ਜਾਈ ਥਾਕ ਰਾਖ, ਬਿਨ ਹਰ ਰਸ ਰਾਤੇ ਪਤ ਨ ਸਾਖ। ਤੂੰ ਆਪੇ ਸੁਟਾ ਆਪ ਰਾਖ, ਧਰ ਤਾਰਨ ਦੇਖੇ ਜਾਣੇ ਆਪ। ਆਪ ਭੁਲਾਏ ਕਿਸ ਕਹੋ ਜਾਏ, ਗੁਰਮੇਲੇ ਬਿਰਥਾ ਕਹੋ ਮਾਏ। ਅਵਗੁਣ ਛੋਡੋ ਗੁਣ ਕਮਾਏ, ਗੁਰ ਸਬਦੀ ਰਾਤਾ ਸੱਚ ਸਮਾਏ। ਸਤਿਗੁਰ ਮਿਲਿਆ ਮਤ ਉਤਮ ਹੋਏ, ਮਨ ਨਿਰਮਲ ਹੋਮੇ ਕੱਢੈ ਧੋਏ। ਸਦਾ ਮੁਕਤ ਬੰਧ ਨ ਸਕੇ ਕੋਏ, ਸਦਾ ਨਾਮ ਵਖਾਣੇ ਔਰ ਨ ਕੋਏ। ਮਨ ਹਰ ਕਹਿ ਭਾਣੇ ਆਵੇ ਜਾਏ, ਸਭ ਮੈਂ ਇੱਕੋ ਕਿਛ ਕਹਿਣ ਨਾ ਜਾਏ। ਸਭ ਹੁਕਮੋ ਵਰਤੈ ਹੁਕਮ ਸਮਾਏ, ਦੁੱਖ ਸੁਖ ਸਭ ਤਿਸਰ ਜਾਏ। ਤੂੰ ਅਭੁੱਲ ਨ ਭੁੱਲੋ ਕਦੇ ਨਾਹੇ, ਗੁਰ ਸ਼ਬਦ ਸੁਣਾਏ ਮਤ ਅਗਾਹੇ। ਤੂੰ ਮੋਟੋ ਠਾਕੁਰ ਸ਼ਬਦ ਮਾਹੇ, ਮਨ ਨਾਨਕ ਮਾਨਿਆ ਸੱਚ ਸਲਾਹੇ। ਬਸੰਤ ਮਹੱਲਾ ਪਹਿਲਾ, ਦਰਸ਼ਨ ਕੀ ਪਿਆਸ ਜਿਸ ਨਰ ਹੋਏ, ਇੱਕ ਤਰਾਚੇ ਪਰਹਰ ਦੋਏ। ਦੂਰ ਦਰਦ ਮਦ ਅੰਮ੍ਰਿਤ ਖਾਏ, ਗੁਰਮੁਖ ਬੂਝੈ ਏਕ ਸਮਾਏ। ਤੇਰੇ ਦਰਸ਼ਨ ਕੋ ਕੇਤੀ ਬਿਲ ਲਾਏ, ਵਿਰਲਾ ਕੋ ਚੀਨਸ ਗੁਰ ਸ਼ਬਦ ਮਿਲਾਏ ਰਹਾਓ। ਵੇਦ ਵਖਾਣ ਕਹਿ ਇੱਕ ਕਹੀਐ, ਉਹ ਬੇਅੰਤ ਅੰਤ ਕਿਨ ਲਹੀਐ। ਇੱਕੋ ਕਰਤਾ ਜਿਨ ਜਗ ਕੀਆ, ਬਾਜ ਕਲਾ ਧਰ ਗਗਨ ਧਰਿਆ। ਏਕੋ ਗਿਆਨ ਧਿਆਨ ਧੁਨ ਬਾਣੀ, ਏਕ ਨਿਰਾਲਮ ਅਕਥ ਕਹਾਣੀ। ਏਕੋ ਸ਼ਬਦ ਸੱਚਾ ਨਿਸਾਣ, ਪੂਰੇ ਗੁਰ ਤੇ ਜਾਣੈ ਜਾਣ। ਏਕੋ ਧਰਮ ਜੜੈ ਸਚ ਕੋਈ, ਗੁਰਮਤ ਪੂਰਾ ਜੁਗ ਜੁਗ ਸੋਈ। ਅਨਹਦ ਰਾਤਾ ਏਕ ਲਿਵਤਾਰ, ਉਹ ਗੁਰਮੁਖ ਪਾਵੈ ਅਲਖ ਅਪਾਰ। ਏਕੋ ਤਖ਼ਤ ਏਕੋ ਪਾਤਸ਼ਾਹੋ, ਸਰਬੀ ਥਾਈ ਬੇਪਰਵਾਹੋ। ਤਿਸਕਾ ਕੀਆ ਤ੍ਰਿਭਵਨ ਸਾਰ, ਉਹ ਅਗਮ ਅਗੋਚਰ ਏਕੰਕਾਰ। ਏਕਾ ਮੂਰਤ ਸਾਚਾ ਨਾਓ, ਤਿੱਥੇ ਨਿਬੜੈ ਸਾਚ ਨਿਆਓ। ਸਾਚੀ ਕਰਨੀ ਪਤ ਪਰਵਾਣ, ਸਾਚੀ ਦਰਗਹਿ ਪਾਵੈ ਮਾਣ। ਏਕਾ ਭਗਤ ਏਕਾ ਹੈ ਭਾਓ, ਬਿਨ ਪੈ ਭਗਤੀ ਆਵੋ ਜਾਓ। ਗੁਰ ਤੇ ਸਮਝ ਰਹਿ ਮਹਿਮਾਨ, ਹਰ ਰਸ ਰਾਤਾ ਜਨ ਪਰਵਾਣ। ਉਤ ਦੇਖੋ ਸਹਿਜੇ ਰਾਵੋ, ਤੁਝ ਬਿਨ ਠਾਕੁਰ ਕਿਸੇ ਨਾ ਭਾਵੋ। ਨਾਨਕ ਹੁਕਮ ਹੋਮੈ ਸ਼ਬਦ ਜਲਾਏ, ਸਤਿਗੁਰ ਸਾਚਾ ਦਰਸ ਦਿਖਾਏ।

ਕਿਥੋਂ ਉਪਜੈ ਕਹਿ ਰਹੇ ਕਹਿ ਮਾਹੇ ਸਮਾਵੇ ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿਣ ਤੇ ਆਇਨ ਸੁਣਨ ਨਿਤ ਸੇ ਭਗਤ ਸੁਹਾਵੇ ਅਗਮ ਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸੱਚ ਪੁਰੇ ਗੁਰੂ ਉਪਦੇਸਿਆ ਨਾਨਕ ਸੁਣਾਵੇ ਬਸੰਤ ਬਾਣੀ ਭਗਤਾਂ ਕੀ ਕਬੀਰ ਜੀ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੌਲੀ ਧਰਤੀ ਮੌਲਿਆ ਆਕਾਸ ਘਟਕਟ ਮੌਲਿਆ ਆਤਮ ਪ੍ਰਗਾਸ ਰਾਜਾ ਰਾਮ ਮੌਲਿਆ ਅਨੰਤ ਪਾਏ ਜਹ ਦੇਖੋ ਤਹ ਰਹਿਆ ਸਮਾਏ ਰਹਾਓ ਦੁਤੀਆ ਮੌਲੇ ਚਾਰ ਬੇਦ ਸਿਮਰਤ ਮੌਲੀ ਸਿਉਕ ਤੇਵ ਸੰਕਰ ਮੌਲਿਓ ਜੋਗ ਧਿਆਨ ਕਬੀਰ ਕੋ ਸਵਾਮੀ ਸਭ ਸਮਾਨ ਪੰਡਿਤ ਜਨ ਮਾਤੇ ਪੜ ਪੁਰਾਣ ਜੋਗੀ ਮਾਤੇ ਜੋਗ ਧਿਆਨ ਸੰਨਿਆਸੀ ਮਾਤੇ ਅਹਮੇਵ ਤਪਸੀ ਮਾਤੇ ਤਪ ਕੈ ਭੇਵ ਸਭ ਮਦ ਮਾਤੇ ਕਉ ਨ ਜਾਗ ਸੰਘੀ ਚੋਰ ਘਰ ਮੁਸਨ ਲਾਗ ਰਹਾਓ ਜਾਗੈ ਸੁਖ ਦਿਓ ਅਰ ਅੰਕੁਰ ਹਣਵੰਤ ਜਾਗੈ ਧਰ ਲੰਕੂਰ ਸੰਕਰ ਜਾਗੈ ਚਰਨ ਸੇਵ ਕਲ ਜਾਗੇ ਨਾਮਾ ਜੈ ਦੇਵ ਜਾਗਤ ਸੋਵਤ ਬਹੁ ਪ੍ਰਕਾਰ ਗੁਰਮੁਖ ਜਾਗੇ ਸੋਈ ਸਾਰ ਇਸ ਦੇਹੀ ਕੇ ਅਧਿਕ ਕਾਮ ਕਹਿ ਕਬੀਰ ਭਜ ਰਾਮ ਨਾਮ ਜੋ ਇਕ ਸਮ ਹੈ ਜਾਇਆ ਪੂਤ ਬਾਪ ਖੇਲਾਇਆ ਬਿਨ ਸ੍ਰਵਣਾ ਖੀਰ ਪਿਲਾਇਆ ਦੇਖੋ ਲੋਗਾ ਕਲ ਕੋ ਭਾਓ ਸੁਤ ਮਕਲਾਈ ਆਪਣੀ ਮਾਓ ਰਹਾਓ ਪੱਗਾ ਬਿਨ ਹੁਰੀਆ ਮਾਰਤਾ ਬਦਨੇ ਬਿਨ ਖੇਰ ਖੇਰ ਹਾਸਤਾ ਨਿੰਦਰਾ ਬਿਨ ਨਰ ਪੈ ਸੋਵੈ ਬਿਨ ਬਾਸਨ ਖੀਰ ਬਲੋਵੈ ਬਿਨ ਅਸਥਨ ਗਊ ਲਵੇਰੀ ਪੈਡੇ ਬਿਨ ਬਾਟ ਕਨੇਰੀ ਬਿਨ ਸਤਿਗੁਰ ਬਾਟ ਨਾ ਪਾਈ ਕਹੋ ਕਬੀਰ ਸਮਝਾਈ ਪ੍ਰਹਲਾਦ ਪਠਾਏ ਪੜਨ ਸਾਲ ਸੰਗ ਸਖਾ ਬਹੁ ਲੀਏ ਬਾਲ ਸੋ ਮੋਕੋ ਕਹਾਂ ਪੜਾਵਸ ਆਲ ਜਾਲ ਮੇਰੀ ਪਟਿਆ ਲਿਖ ਦੇਹੋ ਸਰੀ ਗੋਪਾਲ ਨਹੀਂ ਛੋਡੋ ਰੇ ਬਾਬਾ ਰਾਮ ਨਾਮ ਮੇਰੋ ਔਰ ਪੜਨ ਸੋ ਨਹੀਂ ਕਾਮ ਰਹਾਓ ਸੰਡੈ ਮਰਕੈ ਕਹਿਓ ਜਾਏ ਪ੍ਰਹਲਾਦ ਬੁਲਾਏ ਬੇਗ ਧਾਏ ਤੂੰ ਰਾਮ ਖਹਿਨ ਕੀ ਛੋੜ ਬਾਨ ਤੁਜ ਤੁਰਤ ਛੋਡਾਊ ਮੇਰੋ ਕਹਿਓ ਮਾਨ ਮੋਕੋ ਕਹਾ ਸਤਾਵੋ ਬਾਰ ਬਾਰ ਪ੍ਰਭ ਜਲ ਥਲ ਗਿਰ ਕੀਏ ਪਹਾੜ ਇੱਕ ਰਾਮ ਨਾ ਛੋਡੋ ਗੁਰਹੇ ਗਾਰ ਮੋਕੋ ਕਾਲ ਜਾਰ ਭਾਵੇਂ ਮਾਰ ਡਾਰ ਕਾੜ ਖੜਕ ਕੋ ਪਿਓ ਰਸਾਏ ਤੁਜ ਰਾਖਨ ਹਾਰੇ ਮੋਹੇ ਬਤਾਏ ਪ੍ਰਭ ਥੰਮ ਤੇ ਨਿਕਸੈ ਕੈ ਵਿਸਥਾਰ ਹਰ ਨਾਖਸ ਛੇਦਿਓ ਨਖ ਵਿਦਾਰ ਓਏ ਧਰਮ ਪੁਰਖ ਦੇਵਾ ਦੇਵ ਭਗਤ ਹੇਤ ਨਰਸਿੰਘ ਭੇਵ ਕਹਿ ਕਬੀਰ ਕੋ ਲਖੇ ਨਾ ਪਾਰ ਪ੍ਰਹਿਲਾਦ ਉਧਾਰੇ ਅਨਿਕ ਬਾਰ ਇਸ ਤਨ ਮਨ ਮਧੇ ਮਦਨ ਚੋਰ ਜਿਨ ਗਿਆਨ ਰਤਨ ਹਿਰ ਲੀਨ ਮੋਰ ਮੈਂ ਅਨਾਥ ਪ੍ਰਭ ਕਹੋ ਕਾਹੇ ਕੋ ਨਾ ਬਿਗੋਤੋ ਮੈਂ ਕੋ ਆਹੇ ਮਾਧੋ ਦਾਰਨ ਦੁਖ ਸਹਿਓ ਨ ਜਾਏ ਮੇਰੋ ਚਪਲ ਬੁੱਧ ਸਿਓ ਕਹਾ ਵਸਾਏ ਰਹਾਓ ਸਨਕ ਸਨੰਦਨ ਸਿਵ ਸੁਕਾਦ ਲਾਭ ਕਮਲ ਜਾਨੇ ਬ੍ਰਹਮਾਦ ਕਬ ਜਨ ਜੋਗੀ ਜਟਾ ਧਾਰ ਸਭ ਆਪਣ ਔਸਰ ਜਲੇ ਸਾਰ ਤੂੰ ਅਥਾਹ ਮੋਹੇ ਥਾਹ ਨਾਹੇ ਪ੍ਰਭ ਦੀਨਾ ਨਾਥ ਦੁਖ ਕਹੋ ਕਾਹੇ ਮੋਰੋ ਜਨਮ ਮਰਨ ਦੁਖ ਆਸ ਧੀਰ ਸੁਖ ਸਾਗਰ ਗੁਣ ਰਹੁ ਕਬੀਰ ਨਾਨਕ ਏਕ ਬਨ ਜਾਰੇ ਪਾਚ ਬਗਦ ਪਚੀਸਕ ਸੰਗ ਕਾਚ ਨਾਉ ਬਹੀਆ ਦਸ ਗੋਨ ਆਹੇ ਕਸਨ ਬਹੱਤਰ ਲਾਗੀ ਤਾਹੇ ਮੋਹੇ ਐਸੇ ਬਨਸ ਸਿਓ ਨਹੀਨ ਕਾਜ ਜਹ ਕਟੇ ਮੂਲ ਨਿਤ ਬੜੇ ਬਿਲਾ ਬਿਆਜ ਰਹਾਓ ਸਾਤ ਸੂਤ ਮਿਲ ਬਨਜ ਕੀਨ ਕਰਮ ਭਾਵਨੀ ਸੰਗਲੀਨ ਤੀਨ ਜਗਾਤੀ ਕਰਤਰਾਰ ਚਲੋ ਬੰਜਾਰਾ ਹਾਥ ਚਾਰ ਪੂੰਜੀ ਹਿਰਾਨੀ ਬਨਜ ਟੂਟ ਦਹਿਤ ਸਟਾਡੋ ਗਯੋ ਫੂਟ ਕਹਿ ਕਬੀਰ ਮਨ ਸਰਸੀ ਕਾਜ ਸਹਿਜ ਸਮਾਨੋ ਤਾ ਭਰਮ ਭਾਜ ਬਸੰਤ ਹਿੰਡੋਲ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਤਾ ਜੂਠੀ ਪਿਤਾ ਵੀ ਝੂਠਾ ਜੂਠੇ ਸਭ ਫਲ ਲਾਗੇ ਆਵੇ ਜੂਠੇ ਜਾਹੇ ਵੀ ਜੂਠੇ ਜੂਠੇ ਮਰਹੇ ਅਭਾਗੇ ਕਹੋ ਪੰਡਿਤ ਸੂਚਾ ਕਵਨ ਠਾਓ ਜਹਾਂ ਬੈਸ ਹੋ ਭੋਜਨ ਖਾਓ ਰਹਾਓ ਜਿਹਵਾ ਜੂਠੀ ਬੋਲਤ ਜੂਠਾ ਕਰਨ ਨੇਤਰ ਸਭ ਜੂਠੇ ਇੰਦਰੀ ਕੀ ਜੂਠ ਉਤਰਸ ਨਾਹੀ ਬ੍ਰਹਮ ਅਗਨ ਕੇ ਲੂਠੇ ਅਗਨ ਕੀ ਜੂਠੀ ਪਾਣੀ ਜੂਠਾ ਜੂਠੀ ਬੈਸ ਪਕਾਇਆ ਜੂਠੀ ਕਰਛੀ ਪਰੋਸਨ ਲਾਗਾ ਜੂਠੇ ਹੀ ਬੈਠ ਖਾਇਆ ਗੋਬਰ ਜੂਠਾ ਚੌਂਕਾ ਜੂਠਾ ਜੂਠੀ ਦੀਨੀ ਕਾਰਾ ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਵਿਚਾਰਾ
रामानंद जी कर पहला एक ओंकार सतगुर प्रसाद। कत जाइए रह कर लागो रंग, मेरा चितना चले मन पयो पंग। रहाओ एक दिवस मन पई उमंग, कस चंदन चोआ बहु सुगंध। पूजन चाली भ्रम ठाए, सो भ्रम बितायो गुर मन ही माहे। जहाँ जाइए तै जल पखान, तू पूर रहो है सब समान। वेद पुराण सब देखे जोए, उहां तो जाइए जो इहां ना होए। सतगुर मैं बलिहारी तोर, जिन सकल बिकल भ्रम काटे मोर। रामानंद स्वामी रमत ब्रह्म, गुर का शब्द काटे कोट करम। बाणी बसंत बाणी नाम देव जी की, एक ओंकार सतगुर प्रसाद। साहिब संकट वै सेवक भजै, चिरंकाल ना जीवै दौ कुल लजै। तेरी भक्त ना छोड़ो भावे लोग हसै, चरण कमल मेरे हीरे बसै। रहाओ जैसे अपने तन्हे प्राणी मरण मांडै, तैसे संत जना राम नाम ना छांडै। गंगा गया गोदावरी संसार के कामा, नारायण सो प्रसन्न होए ता सेवक नामा। लोभ लहर अत निजर बाजे, काया डूबे केसवा। संसार समुंदे तार गोबिंदे, तार ले बाप भी ठुला। रहाओ अनिल बेड़ा हो खेव न साको, तेरा पार न पाया बीतला। हो दयाल सतगुर मेल तू मैं को, पार उतारे केसवा। नामा कह हो तार भी न जानो, मैं कहो बाह देह बीतला। सहज अवल धूड़ मणि गाड़ी चालती, पीछे तिनका कोलर हांकती। जैसे पनकत टूटट खांकती, सर धोवन चाली लाडुली। रहाओ धोबी धोवै बिरह बिराता, हर